ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੇ ਧਿਆਨੇ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਇਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣੇ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਕਾਏ ਚਲੀਏ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹਿ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡੇ ਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਤੇ ਕਮਜ਼ਾਤ, ਨਾਨਕ ਨਾਵੇਂ ਬਾਸਨਾਤ। ਰਾਗ ਗੁਜਰੀ ਮਹਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿ ਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀ ਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ਼। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ਼। ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਓ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ਼। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜੰਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ। ਮਿਲ ਜਨ ਨਾਨਕ ਨਾਮ ਪ੍ਰਗਾਸ਼, ਰਾਗ ਗੁਜਰੀ ਮਹਲਾ ਪੰਜਵਾਂ। ਕਾਹੇ ਰੇ ਮਨ ਚਿਤ ਮੈਂ ਉਦਮ, ਜਾਇਆ ਹਰ ਹਰ ਜੀਉ ਪਰਿਆ। ਸੈਲ ਪੱਥਰ ਮੈਂ ਜੰਤਿ ਉਪਾਏ, ਤਾ ਘਰ ਸੁਕੇ ਅੱਗੇ ਕਰਤਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ, ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ। ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨਾ ਕਿਸ ਕੀ ਧਾਰਿਆ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਉਡੇ ਉਡਿਆ ਵੇ ਸਹਿ ਕੋਸਾ, ਤਿਸ ਪਾਛੇ ਬਚਰੇ ਛਰਿਆ। ਤਿਨ ਕਵਣ ਖਲਾਵੇ ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ। ਸੋ ਪੁਰਖ ਕੋ ਓੰਕਾਰ ਸਤ ਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰਿ ਅਗੰਮਾ ਅਗੰਮ ਅਪਾਰਾ। ਸਭ ਤਿਆਵੇਂ ਸਭ ਤਿਆਵੇਂ ਤੁਧ ਜੀ, ਹਰ ਸੱਚੇ ਸਿਰਜਣਹਾਰਾ।

ਭਗਤ ਨੇ ਕੀਆ। ਪੰਕਜ ਮੋਹ ਪੱਗ ਨਹੀਂ ਚੱਲੇ, ਹਮ ਦੇਖਾ ਤੈਂਡੂ ਬਿਯਲੇ, ਮਾਨੇਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ।

ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰਨ ਜਾਮ ਲਾਗ ਪਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੁ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਕਬਿਓ ਬਾਚ ਬੇਨਤੀ ਚਉ ਪਈ।

ਕਾਰਜ ਸਭ ਸਵਾਰਣ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਧਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਭਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀ ਆਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੋ ਸਾਚਾ ਨਾਮ ਮੇਰਾ ਆਧਾਰੂ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਤ ਦਾਵੇ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਦਾ ਰਾਖਾ ਆਪ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਆਧਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ। ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਚੋਦੜੀ ਪ੍ਰਾਰਥਨਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋਹਦਾ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ। ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ, ਨਾਮਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ, ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਬੋਲੇ ਸੋ ਨਿਹਾਲ। ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਸਤਿਗੁਰ ਪਾਸ ਬੇਨੰਤੀਆ ਬੜੇ ਨਾਮ ਆਧਾਰਾ ਤੁਠਾ ਸੱਚਾ ਪਾਤਸ਼ਾਹ

ਸਾਹਿਬ ਜੀ ਸਲੋਕ ਮਹਲਾ ਤੀਜਾ ਸੁਹਬ ਤਾਂ ਸੁਹਾਗਣੀ ਜਾਂ ਮਨ ਲੈ ਸਚ ਨਾਉ ਸਤਿਗੁਰੇ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾਹੀਂ ਥਾਉ ਸੁਹਬ ਤਾਂ ਸੁਹਾਗਣੇ ਜਾਂ ਮਨ ਲੈ ਸਚ ਨਾਉ ਸਤਿਗੁਰੇ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾਹੀਂ ਥਾਉ ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵਈ ਐਨ ਸਲਾਗੈ ਪਾਓ ਨਾਨਕ ਸੁਹਾਗਣ ਕਾ ਕਿਆ ਚਿੰਨ ਹੈ ਅੰਦਰ ਸੱਚ ਮੁਖੀ

Satnam. Vaheguru Sahib Jiyo. Dandaut Bandhan Anek Baar.

हम बारक तुमरे ता

कोट पराध हमारे खंडो अनेक विधि समझावो हम अज्ञान अल्प मत थोरी।

ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਥੂਰੀ ਗੰਧ। ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚੋਂ ਸ਼ੇਖ ਫਰੀਦ ਸਾਹਿਬ ਦੇ ਸਲੋਕਾਂ ਦੀ ਵਿਚਾਰ ਦਾ। ਜਿੰਨੇ ਸਰੀਰ ਆਪ ਗੁਰੂ ਦਰਬਾਰ ਵਿੱਚ ਜੁੜ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਫਤਿਹ ਦੀ ਸਾਂਝ ਪਾਈਏ ਜੀ। ਕੋਈ ਰਸਨਾ ਵਾਂਝੀ ਨਾ ਰਹੇ, ਇੱਕੇ ਵਾਰੀ ਕਹਿਣ ਤੇ ਆਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੇਖ ਫਰੀਦ ਸਾਹਿਬ ਦੇ ਸਲੋਕਾਂ ਵਿੱਚੋਂ ਤਿੰਨ ਸਲੋਕਾਂ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਇਹਨਾਂ ਤਿੰਨਾਂ ਸਲੋਕਾਂ ਵਿੱਚੋਂ ਇੱਕ ਸਲੋਕ ਪਹਿਲੇ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੈ, ਜਿਹੜਾ 32 ਨੰਬਰ ਸਲੋਕ ਹੈ। ਤੋ ਇਹ ਜਿਹੜਾ ਸਲੋਕ ਹੈ ਥੋੜੇ ਜਿਹੇ ਵਖਰੇਵੇਂ ਦੇ ਨਾਲ ਜਿਹੜੀ ਵਾਰ ਮਾਰੂ ਰਾਗ ਵਿੱਚ ਗੁਰੂ ਅਮਰਦਾਸ ਮਹਾਰਾਜ ਦੀ ਹੈ ਉਹਦੀ 6ਵੀਂ ਪੌੜੀ ਦੇ ਨਾਲ ਵੀ ਦਰਜ ਹੈ। ਫਰਕ ਥੋੜਾ ਹੈ, ਜਿਵੇਂ ਇੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ ਜੋ ਉਚਾਰਨ ਕੀਤਾ ਹੈ, ਜਿਹੜਾ ਫਰਕ ਪਾ ਕੇ ਲਿਖਿਆ ਹੈ ਵੀ ਸਹੁਰੇ ਪਈ ਹੈ ਕੰਤ ਕੀ, ਕੰਤ ਅਗੰਮ ਅਥਾਹ ਨਾਨਕ ਸੋ ਸੁਹਾਗਣੀ ਜੋ ਭਾਵੈ ਵੇ ਪ੍ਰਵਾਹ। ਤੋ ਜਿਹੜੀ ਵਾਰ ਮਾਰੂ ਕੀ ਹੈ ਉਹਦੇ ਵਿੱਚ ਇਹ ਸਲੋਕ ਹੈ, ਸਸੁਰੈ ਪਈ ਹੈ ਕੰਤ ਕੀ, ਕੰਤ ਅਗੰਮ ਅਥਾਹ ਨਾਨਕ ਧਨ ਸੁਹਾਗਣੀ ਜੋ ਭਾਵੈ ਵੇ ਪ੍ਰਵਾਹ। ਵੈਸੇ ਜੇ ਤੁਸੀਂ ਸਤਿਗੁਰ ਦੀ ਬਾਣੀ ਦਾ ਪਾਠ ਗੌਰ ਨਾਲ ਕਰੋ ਤੇ ਬਹੁਤ ਥਾਵਾਂ ਦੇ ਉੱਤੇ ਕੁਝ ਸਲੋਕ ਕੁਝ ਸ਼ਬਦ ਜਿਹੜੇ ਨੇ ਉਹ ਦੁਬਾਰਾ ਆਏ ਨੇ ਥੋੜੇ ਜਿਹੇ ਫਰਕ ਦੇ ਨਾਲ। ਜਿਵੇਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਤੁਸੀਂ ਸੋਦਰ ਦਾ ਪਾਠ ਕਰਦੇ ਹੋ ਤੇ ਜਪਜੀ ਸਾਹਿਬ ਦੇ ਵਿੱਚ ਜਿਹੜੀ ਸੋਦਰ ਵਾਲੀ ਪੌੜੀ ਹੈ, ਇੱਦਾਂ ਹੀ ਜਿਹੜੀ ਰਹਿ ਰਾਸ ਦੀ ਬਾਣੀ ਹੈ ਸੋਦਰ ਦੀ ਬਾਣੀ ਹੈ ਉਹਦੇ ਵਿੱਚ ਜਿਹੜੀ ਸੋਦਰ ਵਾਲੀ ਪੌੜੀ ਹੈ ਤੇ ਫਿਰ ਆਸਾ ਰਾਗ ਵਿੱਚ ਜਿਹੜੀ ਸੋਦਰ ਵਾਲੀ ਪੌੜੀ ਹੈ ਤਿੰਨਾਂ ਦੇ ਵਿੱਚ ਇੱਕ ਫਰਕ ਹੈ। ਬੜਾ ਮਾਮੂਲੀ ਜਿਹਾ ਉਹ ਫਰਕ ਹੈ। ਕਈ ਵਾਰ ਜਦੋਂ ਆਪਾਂ ਪਾਠ ਕਰਦੇ ਹਾਂ ਤੇ ਜਪਜੀ ਸਾਹਿਬ ਦਾ ਜਿਹੜਾ ਸੋਦਰ ਵਾਲਾ ਪਾਠ ਹੈ ਉਹ ਸਾਡਾ ਕਈ ਵਾਰ ਰਹਿ ਰਾਸ ਸਾਹਿਬ ਦੇ ਨਾਲ ਰਲ ਜਾਂਦਾ, ਕਿਉਂਕਿ ਗਾਵੇਂ ਤੇ ਗਾਵਨ ਦਾ ਜਿਹੜਾ ਹੈ ਉਹ ਫਰਕ ਹੈ। ਇਸੇ ਤਰੀਕੇ ਨਾਲ ਕੁਝ ਹੋਰ ਸ਼ਬਦ ਨੇ। ਤੋ ਇਹਦੇ ਬਾਰੇ ਵਿਦਵਾਨਾਂ ਦੇ ਇੱਕ ਮਤ ਹੈ ਵੀ ਗੁਰੂ ਸਾਹਿਬ ਇਹ ਵੀ ਚਾਹੁੰਦੇ ਨੇ ਵੀ ਜਿਹੜੀ ਬਾਣੀ ਹੈ ਉਹਨੂੰ ਬੜੀ ਇਕਾਗਰ ਚਿੱਤ ਹੋ ਕੇ ਸਿੱਖ ਪੜ੍ਹੇ। ਜਪਜੀ ਸਾਹਿਬ ਦਾ ਜਿਹੜਾ ਸਲੋਕ ਆਦਿ ਸੱਚ ਜੁਗਾਦ ਸੱਚ ਵਾਲਾ ਹੈ ਉਹ ਸੁਖਮਣੀ ਸਾਹਿਬ ਦੇ ਵਿੱਚ ਵੀ ਹੈ ਉੱਥੇ, ਪਰ ਫਰਕ ਇਹ ਹੈ ਵੀ ਉੱਥੇ ਭੀ ਨਹੀਂ ਹੈ, ਉੱਥੇ ਭੇ ਹੈ।
ਇੱਦਾਂ ਹੀ ਆਪਾਂ ਪਵਨ ਗੁਰੂ ਪਾਣੀ ਪਿਤਾ ਪੜ੍ਹਦੇ ਹਾਂ ਤੇ ਪੌਣ ਗੁਰੂ ਪਾਣੀ ਪਿਤਾ ਵੀ ਹੈ। ਫਿਰ ਥਾਲ ਵਿੱਚ ਤਿੰਨ ਵਸਤੂ ਪਈਓ ਤੇ ਥਾਲ ਵਿੱਚ ਤੈ ਵਸਤੂ ਪਈਓ ਵੀ ਹੈ। ਤਾਂ ਬਹੁਤ ਸਾਰੇ ਸ਼ਬਦ ਸਲੋਕ ਐਸੇ ਹਨ ਜਿਹੜੇ ਥੋੜੇ ਥੋੜੇ ਫਰਕ ਦੇ ਨਾਲ ਮਹਾਰਾਜ ਨੇ ਉਚਾਰਨ ਕੀਤੇ ਨੇ, ਦਰਜ ਕੀਤੇ ਨੇ। ਤੋ ਇੱਥੇ ਜਿਹੜਾ 32 ਨੰਬਰ ਸਲੋਕ ਹੈ, ਭਾਵੇਂ ਕਿ ਇਹਦੇ ਅੱਗੇ ਮਹਿਲਾ ਪਹਿਲਾ ਨਹੀਂ ਲਿਖਿਆ, ਪਰ ਜਦੋਂ ਸਲੋਕ ਦੀ ਆਪਾਂ ਦੂਜੀ ਪੰਕਤੀ ਪੜ੍ਹਦੇ ਹਾਂ ਤੇ ਉੱਥੇ ਲਿਖਿਆ ਨਾਨਕ ਸੋ ਸੁਹਾਗਣੀ ਜੋ ਭਾਵੈ ਵੇ ਪ੍ਰਵਾਹ। ਤੋ ਇਹ ਜਿਹੜਾ ਸੇਮ ਸਲੋਕ ਹੈ ਜਿਹੜੀ ਮੈਂ ਦੱਸ ਰਿਹਾ ਤੁਹਾਨੂੰ ਵੀ ਮਾਰੂ ਕੀ ਵਾਰ ਹੈ, ਉਹਦੇ ਵਿੱਚ ਵੀ ਇਹ ਸਲੋਕ ਦਰਜ ਹੈ ਤੇ ਫਰਕ ਦੇ ਨਾਲ ਹੈ। ਉੱਥੇ ਸਸੁਰੇ ਹੈ ਸ਼ਬਦ, ਉੱਥੇ ਲਿਖਿਆ ਨਾਨਕ ਧਨ ਸੁਹਾਗਣੀ। ਤੋਂ ਇੱਦਾਂ ਮਹਾਰਾਜ ਨੇ ਥੋੜ੍ਹਾ ਜਿਹਾ ਫਰਕ ਪਾ ਕੇ ਇਹ ਬਚਨ ਉਚਾਰਨ ਕੀਤੇ ਨੇ। ਤੋ ਖੈਰ ਕਬੀਰ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਉਸ ਜੀਵ ਇਸਤਰੀ ਦੀ, ਉਹ ਸੁਹਾਗਣ ਦੀ, ਜਿਹਦੇ ਬਾਰੇ ਮਹਾਰਾਜ ਕਹਿੰਦੇ ਨੇ ਸਹੁਰੇ ਢੋਈ ਨਾ ਲਹਿ ਪਈਐ ਨਾ ਹੀ ਥਾਂ। ਵੇਖੋ ਦੋ ਘਰ ਨੇ, ਇੱਕ ਸਹੁਰਾ ਘਰ ਹੈ ਤੇ ਇੱਕ ਪੇਕਾ ਘਰ ਹੈ। ਜਦੋਂ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹਦੇ ਹਾਂ ਤੇ ਸਹੁਰਾ ਘਰ ਜਿਹੜਾ ਹੈ ਉਹ ਰੱਬ ਦੇ ਘਰ ਨੂੰ ਕਿਹਾ ਗਿਆ। ਬਸੰਤ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਉੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਸਹੁਰੜੀ ਵੱਥ ਸਭ ਕਿਛ ਸਾਂਝੀ ਪੇਵ ਕੜੈ ਧਨ ਵੱਖੈ। ਆਖਿਆ ਜਿਹੜਾ ਰੱਬ ਦਾ ਘਰ ਹੈ, ਸਹੁਰਾ ਘਰ ਹੈ, ਉੱਥੋਂ ਸਭ ਕੁਝ ਸਾਂਝਾ ਹੈ, ਕੋਈ ਵਿਤਕਰਾ ਨਹੀਂ, ਕੋਈ ਡਿਸਕ੍ਰੀਮੀਨੇਸ਼ਨ ਨਹੀਂ, ਪਰ ਪੇਵਕੜੈ ਧਨ ਵੱਖੈ ਤੇ ਪੇਕੇ ਘਰ ਵਿੱਚ ਜਾਂਦਿਆਂ ਹੀ ਇਸ ਜੀਵ ਇਸਤਰੀ ਨੇ ਵਖੇਵੇਂ ਪੈਦਾ ਕਰ ਲਏ। ਸਹੁਰੜੀ ਵੱਥ ਸਭ ਕੁਛ ਸਾਂਝੀ ਪੇਵਕੜੈ ਧਨ ਵੱਖੈ ਆਪ ਕੁਚੱਜੀ ਦੋਸ਼ ਨਾ ਦਿਓ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਆਪ ਕੁਚੱਜਿਆਂ ਵਾਲੇ ਕੰਮ ਕੀਤੇ। ਵੇਖੋ ਤਿੰਨ ਤਰ੍ਹਾਂ ਦੀਆਂ ਤੀਵੀਆਂ ਔਰਤਾਂ ਹੁੰਦੀਆਂ ਨੇ, ਇੱਕ ਹੁੰਦੀ ਹੈ ਕੁਚੱਜੀ, ਦੂਜੀ ਸੁਚੱਜੀ ਤੇ ਤੀਜੀ ਗੁਣਵੰਤੀ। ਹੁਣ ਇਹ ਤਿੰਨੇ ਹੀ ਬਾਣੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਦਰਜ ਨੇ। ਕੁਚੱਜੀ ਉਹਨੂੰ ਕਿਹਾ ਜਾਂਦਾ ਹੈ ਜਿਹਨੂੰ ਕੋਈ ਕੰਮ ਕਰਨ ਦਾ ਚੱਜ ਨਾ ਹੋਵੇ, ਉਹਦੇ ਲਈ ਇਹ ਸ਼ਬਦ ਵਰਤਿਆ ਜਾਂਦਾ ਹੈ ਵੀ ਇਹ ਔਰਤ ਕੁਚੱਜੀ ਹੈ। ਇਕੱਲੀ ਔਰਤ ਲਈ ਨਹੀਂ, ਵੈਸੇ ਮੈਂ ਬੇਨਤੀ ਕਰਦੇ ਹਾਂ ਸਾਰਿਆਂ ਲਈ ਹੈ, ਬੰਦਿਆਂ ਲਈ ਵੀ ਹੈ, ਪਰ ਕਿਉਂਕਿ ਸ਼ਬਦ ਤਾਂ ਵਰਤਿਆ ਜਾ ਰਿਹਾ ਹੈ ਵੀ ਅਕਾਲ ਪੁਰਖ ਵਾਹਿਗੁਰੂ ਸਾਡਾ ਪਤੀ ਹੈ ਤੇ ਆਪਾਂ ਸਾਰੀਆਂ ਉਹਦੀਆਂ ਪਤਨੀਆਂ ਹਾਂ। ਤੋ ਪਹਿਲੀ ਹੈ ਕੁਚੱਜੀ, ਜਿਹਨੂੰ ਕੰਮ ਕਰਨ ਦਾ ਕੋਈ ਚੱਜ ਨਹੀਂ ਹੈ, ਯੁਗਤ ਨਹੀਂ ਹੈ ਕੋਈ। ਦੂਸਰੀ ਹੈ ਸੁਚੱਜੀ, ਜਿਹਨੂੰ ਕੰਮ ਕਰਨ ਦਾ ਢੰਗ ਤਰੀਕਾ ਪਤਾ ਹੈ, ਸੁਚੱਜੀ ਹੈ ਉਹ। ਤੇ ਤੀਜੀ ਜਿਹੜੀ ਹੁੰਦੀ ਹੈ ਉਹਨੂੰ ਮਹਾਰਾਜ ਨੇ ਆਖਿਆ ਗੁਣਵੰਤੀ, ਉਹ ਸੁਚੱਜੀ ਤੇ ਹੈ ਪਰ ਉਹਦੇ ਕੋਲ ਐਕਸਟਰਾ ਗੁਣ ਵੀ ਹੈਗੇ ਨੇ, ਹੋਰ ਵੀ ਗੁਣ ਹੈਗੇ ਨੇ। ਤੋ ਇਹ ਇੱਕ ਸਫ਼ਰ ਹੈ ਵੀ ਕੁਚੱਜ ਪੁਣੇ ਵਿੱਚੋਂ ਨਿਕਲ ਕੇ ਸੁਚੱਜ ਪੁਣੇ ਵਿੱਚ ਆਉਣਾ ਤੇ ਸੁਚੱਜ ਪੁਣੇ ਦੇ ਵਿੱਚੋਂ ਅੱਗੇ ਗੁਣ ਨੂੰ ਧਾਰਨ ਕਰਕੇ ਹੋਰ, ਜਿਵੇਂ ਅੱਜ ਦੀ ਭਾਸ਼ਾ ਹੈ ਵੀ ਕੋਈ ਚੀਜ਼ ਪ੍ਰੋ ਹੋ ਗਈ, ਮਤਲਬ ਉਹਦਾ ਜਿਹੜਾ ਲੈਵਲ ਹੈ ਹੋਰ ਐਕਸਟਰਾ ਵਧੀਆ ਹੋ ਗਿਆ, ਚੰਗਾ ਵਰਜ਼ਨ ਹੋ ਗਿਆ ਉਹਦਾ। ਤੋ ਮਨੁੱਖੀ ਜੀਵਨ ਦੀ ਖੇਡ ਵੀ ਐਸੀ ਹੈ, ਕਈ ਨੇ ਕੁਚੱਜੇ ਨੇ, ਕੋਈ ਕੰਮ ਨਹੀਂ ਜੀਵਨ ਵਿੱਚ, ਕੋਈ ਢੰਗ ਤਰੀਕਾ ਨਹੀਂ, ਕੋਈ ਜੀਵਨ ਜਿਉਣ ਦੀ ਯੋਗਤ ਨਹੀਂ। ਥੋੜ੍ਹਾ ਜਿਹਾ ਬੱਚਿਆਂ ਨੂੰ ਬੇਨਤੀ ਹੈ ਜੀ, ਫੜਿਆ ਕਰੋ, ਕੰਟਰੋਲ ਕਰਿਆ ਕਰੋ, ਬਾਕੀ ਸੰਗਤ ਸੁਣ ਰਹੀ ਫਿਰ ਇੱਦਾਂ ਡਿਸਟਰਬੈਂਸ ਹੁੰਦੀ। ਥੋੜ੍ਹਾ ਜਿਹਾ ਆਪਾਂ ਜਾ ਸਿਖਾਈਏ ਬੱਚਿਆਂ ਨੂੰ ਬਹਿਣ ਦੀ ਗੁਰੂ ਦਰਬਾਰ ਦੇ ਵਿੱਚ। ਤੋ ਪਹਿਲੀ ਸਤਿਗੁਰੂ ਮਹਾਰਾਜ ਨੇ ਆਖਿਆ ਮੰਝ ਕੁਚੱਜੀ ਅਮਾਵਣ ਡੋਸੜੇ ਹੋ ਕਿਉਂ ਸ਼ਹਿਰਾਵਣ ਜਾਓ ਜੀਓ। ਆਖਿਆ ਮੈਂ ਆਪ ਕੁਚੱਜੀ ਹਾਂ। ਤੋ ਗੁਰੂ ਨਾਨਕ ਸਾਹਿਬ ਨੇ ਆਖਿਆ ਸਹੁਰੜੀ ਵੱਥ ਸਭ ਕਿਛ ਸਾਂਝੀ ਪੇਵ ਕੜੈ ਧਨ ਵੱਖੈ ਆਪ ਕੁਚੱਜੀ ਦੋਸ਼ ਨਾ ਦਿਓ। ਮੈਂ ਆਪ ਕੁਚੱਜੀ ਹਾਂ, ਦੋਸ਼ ਕਿਹਨੂੰ ਦਵਾਂ। ਵੈਸੇ ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ ਵੀ ਕੋਈ ਬੰਦਾ ਮੰਨੇ ਵੀ ਮੇਰੇ ਵਿੱਚ ਕੁਚੱਜਪੁਣਾ ਹੈ, ਨਹੀਂ ਤੇ ਬੰਦੇ ਦੇ ਅੰਦਰ ਕੁਚੱਜਪੁਣਾ ਹੋਵੇ ਤੇ ਉਹ ਮੰਨਦਾ ਨਹੀਂ।
ਆਪ ਕੁਚੱਜੀ ਦੋਸ਼ ਨਾ ਦੇਊਂ ਜਾਣਾ ਨਾ ਹੀ ਰੱਖੇ। ਤੋ ਸਤਿਗੁਰ ਨੇ ਉਸ ਬਸੰਤ ਰਾਗ ਦੇ ਸ਼ਬਦ ਵਿੱਚ ਇਹ ਗੱਲ ਸਮਝਾਈ ਕਿ ਭਾਈ ਜੇ ਤੈਨੂੰ ਉਸ ਕੰਤ ਦੀ ਉਸ ਅਕਾਲ ਪੁਰਖ ਦੀ ਗੁਰੂ ਦੀ ਖੁਸ਼ੀ ਨਹੀਂ ਮਿਲ ਰਹੀ ਤੇ ਤੇਰੇ ਵਿੱਚ ਆਪਣੇ ਅੰਦਰ ਕੁਚਾਜਾ, ਤੂੰ ਤਾਂ ਸੁੱਖ ਨਹੀਂ ਮਾਣ ਪਾ ਰਿਹਾ। ਰੱਬ ਵੱਲੋਂ ਕੋਈ ਘਾਟ ਨਹੀਂ, ਅਕਾਲ ਪੁਰਖ ਵੱਲੋਂ ਕੋਈ ਘਾਟ ਨਹੀਂ, ਰੱਬ ਵੱਲੋਂ ਕੋਈ ਏਦਾਂ ਨਹੀਂ ਹੈ ਵੀ ਇੱਕ ਨੂੰ ਉਹਨੇ ਸੁੱਖ ਦਿੱਤੇ ਨੇ ਦੂਜੇ ਨੂੰ ਉਹਨੇ ਦੁੱਖ ਦਿੱਤੇ ਨੇ। ਤੁਸੀਂ ਵੇਖੋ ਕਈ ਵਾਰ ਚੰਗੀਆਂ ਭਲੀਆਂ ਵਸਤੂਆਂ ਜੇ ਕੁਚਾਜੇ ਬੰਦਿਆਂ ਦੇ ਹੱਥ ਵਿੱਚ ਆ ਜਾਣ ਤੇ ਉਹ ਚੰਗੀ ਵਸਤ ਵੀ ਜਿਹੜੀ ਆ ਉਹ ਚੰਗੀ ਨਹੀਂ ਰਹਿੰਦੀ, ਵਸਤੂ ਤੇ ਉਹ ਹੁੰਦੀ ਹੈ। ਮੈਂ ਕੱਲ ਵੀ ਇੱਕ ਅਰਜ਼ ਕੀਤੀ ਸੀ ਸ਼ੇਖ ਫਰੀਦ ਸਾਹਿਬ ਦਾ ਹੀ ਸਲੋਕ ਵਿਚਾਰਦਿਆਂ, ਜਿਨ੍ਹਾਂ ਬੰਦਿਆਂ ਦਾ ਸੁਭਾਅ ਨਰਕੀ ਹੋਵੇ ਉਹਨਾਂ ਨੂੰ ਤੁਸੀਂ ਸਵਰਗ ਵਿੱਚ ਵੀ ਲੈ ਜਾਓ ਤੇ ਉਹਨਾਂ ਨੇ ਉਹਨੂੰ ਵੀ ਕੀ ਕਰ ਦੇਣਾ, ਨਰਕੀ। ਜਿਹੜੇ ਮਨ ਦੇ ਕੋੜੇ ਹੋਣ ਉਹ ਜਿੱਥੇ ਚਲੇ ਜਾਣਗੇ ਉਹ ਕੋੜੇ ਹੀ ਰਹਿਣਗੇ ਸਦਾ ਹੀ। ਪਰ ਜੇ ਕਿਸੇ ਸੁਭਾਅ ਦੇ ਵਿੱਚ ਸਵਰਗ ਬੈਠਾ ਹੋਇਆ ਹੈ ਤੇ ਉਹ ਜਿੱਥੇ ਜਾਵੇਗਾ ਉਹ ਨਰਕ ਨੂੰ ਵੀ ਕੀ ਬਣਾ ਲਵੇਗਾ, ਸਵਰਗ ਬਣਾ ਲਵੇਗਾ। ਸਾਰੀ ਗੱਲ ਬੰਦੇ ਦੇ ਆਪਣੇ ਸੁਭਾਅ ਦੀ ਹੈ। ਕੁਦਰਤ ਸਾਰਿਆਂ ਲਈ ਇੱਕੋ ਜਿਹੀ ਹੈ, ਕੁਦਰਤ ਵਿੱਚ ਕੋਈ ਫਰਕ ਨਹੀਂ ਹੈ। ਪਰ ਜਿਹੜੇ ਸਾਡੇ ਸੁਭਾਵਾਂ ਦੀ ਬਣਤਰ ਹੈ ਉਹ ਇਨਵਾਇਰਮੈਂਟ ਦੇ ਉੱਤੇ ਸਾਡੇ ਆਲੇ ਦੁਆਲੇ ਉੱਤੇ ਪ੍ਰਭਾਵਿਤ ਹੈ। ਤੋ ਬੰਦੇ ਦਾ ਸੁਭਾਅ ਨਰਕੀ ਹੈ ਤੇ ਬੰਦੇ ਦਾ ਸੁਭਾਅ ਹੀ ਜਿਹੜਾ ਹੈ ਉਹ ਸਵਰਗੀ ਹੈ। ਬੰਦੇ ਦਾ ਸੁਭਾਅ ਹੀ ਕਲਯੁੱਗ ਹੈ, ਬੰਦੇ ਦਾ ਸੁਭਾਅ ਹੀ ਜਿਹੜਾ ਹੈ ਉਹ ਸਤਯੁੱਗ ਵੀ ਹੈ। ਤੋ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਜਦੋਂ ਇਸ ਗੱਲ ਨੂੰ ਹੋਰ ਖੋਲਿਆ ਤੇ ਵੇਖੋ ਅਸੀਂ ਬਾਰਾਂ ਮਾਂ ਦੀ ਬਾਣੀ ਪੜ੍ਹਦੇ, ਉਹਦਾ ਪਹਿਲਾ ਹੀ ਬਚਨ ਹੈ ਵੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਆਰਾਮ। ਆਖਿਆ ਮੈਂ ਆਪਣੇ ਸੁਭਾਅ ਕਰਕੇ ਤੇਰੇ ਨਾਲੋਂ ਵਿਛੜਿਆ ਹੋਇਆ, ਮੇਰਾ ਸੁਭਾਅ ਹੀ ਨਰਕੀ ਹੈ, ਮੈਂ ਕੀ ਕਰਾਂ। ਤੂੰ ਮੇਰੇ ਉੱਤੇ ਕਿਰਪਾ ਕਰ, ਮੈਨੂੰ ਅਜਿਹੀ ਮਤ ਬਖਸ਼ ਵੀ ਮੇਰੇ ਇਸ ਸੁਭਾਅ ਦੇ ਵਿੱਚ ਤਬਦੀਲੀ ਆ ਸਕੇ। ਤੋ ਆਪਾਂ ਏਦਾਂ ਇਹਨੂੰ ਬਾਣੀ ਵਿੱਚੋਂ ਹੋਰ ਸਮਝ ਲਈਏ ਵੀ ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਤੋ ਕਰਮੀ ਕੀ ਹੈ? ਉਹ ਸੁਭਾਅ ਹੈ ਜਿਹਦੇ ਕਰਕੇ ਕੋਈ ਨੇੜੇ ਹੈ ਤੇ ਕੋਈ ਦੂਰ ਹੈ, ਕੋਈ ਰੱਬ ਦੀ ਖੁਸ਼ੀ ਮਾਰ ਰਿਹਾ, ਕੋਈ ਆਨੰਦ ਵਿੱਚ ਜੀਵਨ ਜਿਉ ਰਿਹਾ ਤੇ ਕੋਈ ਬੜਾ ਦੁਖੀ ਹੋਇਆ ਜੀਵਨ ਜਿਉ ਰਿਹਾ। ਤੋ ਉਹ ਕਰਮ ਲਿਖੇ ਕਿਵੇਂ ਗਏ? ਉਹ ਕਰਮ ਲਿਖੇ ਗਏ ਸਾਧ ਸੰਗਤ ਵਿੱਚ ਬਹਿ ਕੇ, ਜਿਹੜੇ ਕਰਮਾਂ ਨੇ ਮੈਨੂੰ ਮੇਰੇ ਸੁਭਾਅ ਨੂੰ ਸ਼ੁੱਧ ਬਣਾ ਦਿੱਤਾ, ਸਾਫ ਕਰ ਦਿੱਤਾ, ਮੈਨੂੰ ਰੱਬ ਦੇ ਨੇੜੇ ਲੈ ਗਏ। ਤੋ ਬਾਬਾ ਜੀ ਨੇ ਅੱਜ ਇੱਥੇ ਬਖਸ਼ਿਸ਼ ਕੀਤੀ, ਆਖਿਆ ਸਹੁਰੇ ਢੋਈ ਨਾ ਲਹੈ। ਆਖਿਆ ਜਿਹੜੀ ਇਸਤਰੀ ਜਿਹੜੀ ਤੀਵੀਂ ਮਾੜੀ ਹੈ ਨਾ, ਉਹਦੀ ਬਾਤ ਕੋਈ ਨਹੀਂ ਪੁੱਛਦਾ, ਨਾ ਉਹਨੂੰ ਸਹੁਰੇ ਵਾਲੇ ਪੁੱਛਦੇ ਨੇ ਤੇ ਨਾ ਪੇਕਿਆਂ ਵਾਲੇ ਪੁੱਛਦੇ ਨੇ। ਹੁਣ ਦੋ ਹੈ ਨਾ, ਕਈ ਵਾਰਾਂ ਕੀ ਹੁੰਦਾ ਵੀ ਸਹੁਰੇ ਪਰਿਵਾਰ ਵਿੱਚ ਐਬ ਹੋਣ ਨਾ, ਸਹੁਰੇ ਪਰਿਵਾਰ ਵਿੱਚ ਐਬ ਹੋਣ ਤੇ ਪੇਕੇ ਵਾਲੇ ਇਸ ਗੱਲ ਨੂੰ ਜਾਣਦੇ ਨੇ ਵੀ ਸਾਡੀ ਧੀ ਭਲੀ ਹੈ। ਹਾਂ, ਮੈਂ ਵੈਸੇ ਤੇ ਹਰ ਮਾਂ ਲਈ ਉਹਦਾ ਪੁੱਤ ਚੰਗਾ ਹੀ ਹੁੰਦਾ, ਪਰ ਤੁਸੀਂ ਕਦੀ ਵੇਖਿਓ ਆਮ ਆਲੇ ਦੁਆਲੇ ਵਿੱਚ ਜੇ ਪੇਕਾ ਪਰਿਵਾਰ ਧੀ ਨੂੰ ਵਸਾਉਣਾ ਚਾਹੁੰਦਾ ਹੋਵੇ ਤੇ ਉਹ ਵਸਾ ਲੈਂਦਾ, ਤੇ ਕਈ ਵਾਰ ਪੇਕਾ ਪਰਿਵਾਰ ਧੀ ਨੂੰ ਉਜਾੜ ਵੀ ਦਿੰਦਾ। ਸਮਝੇ ਬੇਨਤੀ ਨੂੰ? ਹੁਣ ਕਈਆਂ ਨੇ ਸਿੱਖਿਆ ਇੱਦਾਂ ਦੀ ਦਿੱਤੀ ਹੁੰਦੀ ਆਪਣੀਆਂ ਧੀਆਂ ਨੂੰ, ਉਹਨਾਂ ਨੇ ਠੀਕ ਹੈ, ਉਹਨੇ ਕਿਹਾ ਵੀ ਧੀਏ ਤੂੰ 100 ਵਾਰ ਆ ਕੋਈ ਗੱਲ ਨਹੀਂ, ਪਰ ਕਦੀ ਲੜ ਕੇ ਨਹੀਂ ਆਉਣਾ, ਕਦੀ ਝਗੜਾ ਪਾ ਕੇ ਨਹੀਂ ਆਉਣਾ ਇੱਥੇ, ਉੱਦਾਂ ਤੇਰਾ ਭਰਾ ਹੈ ਇੱਥੇ, ਤੇਰੀ ਭਰਜਾਈ ਹੈ, ਤੇਰੀ ਮਾਂ ਬੈਠੀ ਹੈ, ਪਿਓ ਕਹਿੰਦਾ ਮੈਂ ਬੈਠਾ, ਕਹਿੰਦਾ 100 ਵਾਰ ਆ ਕੋਈ ਗੱਲ ਨਹੀਂ, ਦੋਵੇਂ ਜੀ ਆਓ ਖੁਸ਼ੀ ਖੁਸ਼ੀ ਆਓ, ਪਰ ਜੇ ਤੂੰ ਲੜਕੇ ਆਈ ਹੋ ਤੇ ਫਿਰ ਸਾਡੇ ਦਰਵਾਜ਼ੇ ਵੀ ਤੇਰੇ ਲਈ ਕੀ ਨੇ, ਬੰਦ ਨੇ। ਜਿਹੜੇ ਚੰਗੇ ਪੇਕੇ ਪਰਿਵਾਰ ਨੇ ਜਿਨ੍ਹਾਂ ਨੇ ਧੀਆਂ ਨੂੰ ਚੰਗੇ ਕੋਈ ਸੰਸਕਾਰ ਦਿੱਤੇ ਨੇ, ਉਹਨਾਂ ਨੇ ਇਹ ਗੱਲ ਬੜੀ ਸਪਸ਼ਟ ਕਰ ਦਿੱਤੀ। ਤੋ ਕਈ ਵਾਰ ਕੀ ਹੁੰਦਾ ਹੈ ਵੀ ਜੇ ਬੰਦੇ ਦਾ ਸੁਭਾਅ ਹੀ ਮਾੜਾ ਹੈ ਤੇ ਉਹ ਕਿਸੇ ਪਾਸੇ ਵੀ ਨਹੀਂ ਵੱਸਦੀ। ਇੱਕ ਤੇ ਹੁੰਦਾ ਵੀ ਚਲੋ ਸਹੁਰੇ ਪਰਿਵਾਰ ਵਾਲੇ ਬੰਨੇ ਕੋਈ ਗਲਤ ਸੀ ਚੀਜ਼, ਉੱਥੋਂ ਉੱਠ ਗਈ, ਉਹ ਚਲੇ ਗਈ, ਪੇਕੇ ਘਰ 'ਚ ਆ ਗਈ,
ਪਰ ਮੁਸ਼ਕਲ ਇਹ ਹੈ ਵੀ ਪੇਕੇ ਵਿੱਚ ਵੀ ਨਹੀਂ ਵੱਸ ਰਹੀ, ਇਹ ਤੇ ਉਹਦੇ ਆਪਦੇ ਜੀ ਨੇ ਨਾ ਸਾਰੇ, ਵੀ ਉੱਥੇ ਤੇ ਖੂਨ ਦੇ ਰਿਸ਼ਤੇ ਵਾਲੇ ਨੇ, ਪਤੀ ਬਗਾਨਾ ਹੋ ਸਕਦਾ, ਪਤੀ ਦੀ ਮਾਂ ਬਗਾਨੀ ਹੈ, ਪਤੀ ਦੀ ਭੈਣ ਬਗਾਨੀ ਹੈ, ਸਾਰੇ ਬਗਾਨੇ ਨੇ, ਪਰ ਜਿਹੜੇ ਪੇਕੇ ਘਰ ਵਿੱਚ ਆ ਕੇ ਬੈਠੀ ਉਹਦੇ ਉਹਦੇ ਆਪਣੇ ਹੀ ਨੇ ਨਾ ਸਾਰੇ। ਤੋ ਸਤਿਗੁਰੂ ਨੇ ਅੱਜ ਜਿਹੜਾ ਖਿਆਲ ਪ੍ਰਗਟ ਕੀਤਾ, ਉਹਨਾਂ ਨੇ ਆਖਿਆ ਵੀ ਸਹੁਰੇ ਢੋਈ ਨਾ ਲਹਿ ਪਈਏ ਨਾ ਹੀ ਥਾਉ। ਹੁਣ ਇਹਦਾ ਅਰਥ ਕੀ ਬਣੇਗਾ? ਇਹਦਾ ਅਰਥ ਇਹ ਹੈ ਵੀ ਜੇ ਗੁਰੂ ਵਾਲੀ ਮਤ ਜੀਵਨ ਵਿੱਚ ਨਹੀਂ ਆਈ ਤੇ ਲੋਕ ਤੇ ਪ੍ਰਲੋਕ ਦੇ ਵਿੱਚ ਢੋਈ ਨਹੀਂ ਮਿਲਦੀ, ਕਿਤੇ ਵੀ ਟਿਕਾਣਾ ਨਹੀਂ ਹੈ। ਬਾਬਾ ਕਬੀਰ ਸਾਹਿਬ ਨੇ ਵੈਸੇ ਇਹਨੂੰ ਹੋਰ ਹੀ ਇੱਕ ਵਿਅੰਗਮਈ ਸ਼ਬਦਾਂ ਵਿੱਚ ਬਿਆਨਿਆ ਹੈ। ਹੁਣ ਇਹ ਕਿਹੜੀ ਚੀਜ਼ ਹੈ ਜਿਹਨੂੰ ਢੋਈ ਨਹੀਂ ਮਿਲਦੀ? ਬੰਦੇ ਦੀ ਮਤ ਨੂੰ ਢੋਈ ਨਹੀਂ ਮਿਲਦੀ। ਜਦੋਂ ਮਤ ਮਾੜੀ ਹੋਵੇ ਤੇ ਬੰਦੇ ਨੂੰ ਵੀ ਢੋਈ ਨਹੀਂ ਮਿਲਦੀ, ਗੱਲ ਤੇ ਸਾਰੀ ਮਤ ਨੂੰ ਬਦਲਦੀ ਹੈ ਨਾ। ਤਾਂ ਜਦੋਂ ਬਾਬਾ ਕਬੀਰ ਸਾਹਿਬ ਨੇ ਇਹਦਾ ਜ਼ਿਕਰ ਕੀਤਾ ਨਾ, ਤੇ ਉਹਦੇ ਬਾਰੇ ਇੱਕ ਸਾਖੀ ਘੜੀ ਗਈ ਵੀ ਕਬੀਰ ਸਾਹਿਬ ਦੀਆਂ ਦੋ ਵੋਟੀਆਂ ਸਨ ਤੇ ਜਿਹੜੀ ਪਹਿਲੀ ਵੋਟੀ ਸੀ ਤਾਂ ਕਬੀਰ ਸਾਹਿਬ ਕਹਿੰਦੇ ਵੀ ਸ਼ੁਕਰ ਹੈ ਉਹ ਮਰ ਗਈ ਗਲੋਂ ਲੈ ਗਈ, ਕਹਿੰਦੇ ਵੀ ਹੁਣ ਵਾਲੀ ਚੰਗੀ ਹੈ। ਹੁਣ ਇੱਦਾਂ ਨਾ ਸਮਝ ਲਿਓ ਵੀ ਕੋਈ ਕਬੀਰ ਸਾਹਿਬ ਜਿਹੜੇ ਨੇ ਉਹ ਕਹਿੰਦੇ ਨੇ ਵੀ ਪਹਿਲੀ ਮਰ ਜਾਵੇ ਤੇ ਦੂਜੀ ਚੰਗੀ ਆ ਜਾਵੇਗੀ, ਨਹੀਂ ਇਸ ਗੱਲ ਦੀ ਕੋਈ ਗਰੰਟੀ ਨਹੀਂ। ਕਈ ਵਾਰ ਇੱਦਾਂ ਹੁੰਦਾ, ਹੁਣ ਤੇ ਜਿਹੜਾ ਦੌਰ ਚੱਲਣ ਡਿਆ ਨਾ, ਇੱਥੇ ਰਿਸ਼ਤੇ ਵੀ ਵਸਤੂਆਂ ਵਰਗੇ ਹੀ ਹੋ ਗਏ ਵੀ ਬਦਲ ਲਓ, ਕੋਈ ਗੱਲ ਨਹੀਂ। ਜਿਵੇਂ ਕੋਟ ਚੰਗਾ ਨਾ ਲੱਗੇ ਕੋਟ ਬਦਲ ਲਿਓ, ਬੂਟ ਚੰਗਾ ਨਾ ਲੱਗੇ ਤੇ ਬੂਟ ਬਦਲ ਲਓ, ਇਸੇ ਤਰੀਕੇ ਨਾਲ ਮਤਲਬ ਇੱਦਾਂ ਦਾ ਇੱਕ ਵਤੀਰਾ ਮਾਹੌਲ ਸਾਡੇ ਸਮਾਜ ਦਾ ਬਣ ਗਿਆ। ਉਹਦਾ ਰੀਜ਼ਨ ਇਹ ਹੈ ਵੀ ਅਸੀਂ ਬਾਹਰੋਂ ਵੇਖ ਕੇ ਦੂਜਿਆਂ ਨੂੰ ਜਿਉਂਦੇ ਹਾਂ, ਅਸੀਂ ਕਹਿੰਦੇ ਹਾਂ ਉੱਦਾਂ ਦੀ ਲਾਈਫ ਸਾਡੀ ਕਿਉਂ ਨਹੀਂ। ਹਰ ਘਰ ਦੇ ਵਿੱਚ ਸ਼ਾਮਾਂ ਨੂੰ ਇਹ ਕਲੇਸ਼ ਪੈਂਦੇ ਨੇ, ਹਰ ਘਰ ਦੇ ਵਿੱਚ, ਹਰ ਘਰ ਦੇ ਰੌਲੇ ਨੇ। ਉੱਚੇ ਚੜ੍ਹ ਕੇ ਦੇਖਿਆ ਘਰ ਘਰ ਇਹ ਅੱਗ, ਹਰ ਘਰ ਦਾ ਇਹ ਰੌਲਾ। ਕਿਸੇ ਨੂੰ ਕੋਈ ਸਾਹ ਨਹੀਂ ਮਿਲ ਰਿਹਾ ਇਸ ਗੱਲ ਮਤਲਬ ਕਈ ਵਾਰ ਪਤੀ ਵੀ ਕਹਿ ਰਿਹਾ ਵੀ ਮੈਨੂੰ ਹੋਰ ਚੰਗੀ ਲੱਭ ਜਾਣੀ ਸੀ। ਫਿਰ ਅੱਗੇ ਪੁੱਤ ਵਿਆਹੁਣ ਵਾਲਾ ਹੋ ਗਿਆ, ਪੋਤਰਿਆਂ ਵਾਲੇ ਹੋ ਗਏ, ਤੇ ਤਾਂ ਵੀ ਅਜੇ ਇਹ ਮਿਹਣਾ ਜਿਹੜਾ ਹੈ ਉਹ ਇੱਦਾਂ ਹੀ ਚੱਲਦਾ ਰਹਿੰਦਾ, ਨਾਲ ਚੱਲਦਾ ਹੈ, ਕਬਰਾਂ ਤੱਕ ਨਾਲ ਚੱਲਦਾ ਹੈ। ਮਤਲਬ ਤਸੱਲੀ ਨਹੀਂ ਹੈ ਜੀਵਨ ਵਿੱਚ ਕਿਸੇ ਦੀ। ਤੋ ਸਾਨੂੰ ਇੱਦਾਂ ਲੱਗਦਾ ਹੈ ਵੀ ਨਹੀਂ ਰਿਪਲੇਸ ਕਰ ਲਈਏ, ਫਿਰ ਰਿਪਲੇਸਮੈਂਟ ਕੋਈ ਹੱਲ ਥੋੜ੍ਹਾ ਹੁੰਦੀ ਹੈ ਕਿਸੇ ਚੀਜ਼ ਦੀ? ਹਾਂ, ਰਿਪਲੇਸ ਕਰਨਾ ਹੈ ਤੁਹਾਨੂੰ ਆਪਣੇ ਸੁਭਾਅ ਨੂੰ ਕਰਨਾ ਪੈਣਾ ਹੈ। ਜੇ ਤੁਸੀਂ ਆਪਣੇ ਸੁਭਾਅ ਨੂੰ ਬਦਲ ਲਓ ਤੇ ਫਿਰ ਤੇ ਗੱਡੀ ਚੱਲ ਜਾਵੇਗੀ। ਤੇ ਜੇ ਤੁਸੀਂ ਸੁਭਾਅ ਨਹੀਂ ਬਦਲ ਰਹੇ ਆਪਣਾ, ਫਿਰ ਚੀਜ਼ਾਂ ਦੇ ਬਦਲਿਆਂ ਕੀ ਹੋ ਜਾਵੇਗਾ? ਵਸਤੂ ਦੇ ਬਦਲਿਆਂ ਥੋੜ੍ਹਾ ਕੁਝ ਹੋਣਾ ਜੇ ਸੁਭਾਅ ਤੁਹਾਡਾ ਉਹ ਹੈ। ਇਹ ਰਿਸ਼ਤੇ ਵੈਸੇ ਹੁੰਦੇ, ਐਡਜਸਟਮੈਂਟ ਦਾ ਨਾਂ ਹੈ ਇਹ। ਜਿਵੇਂ ਆਪਾਂ ਇੱਕ ਸ਼ਬਦ ਵਰਤਦੇ ਐਡਜਸਟਮੈਂਟ, ਹਰ ਰਿਸ਼ਤਾ ਇੱਦਾਂ ਹੀ ਚੱਲਦਾ। ਤੋ ਉਹ ਠੀਕ ਹੈ ਵੀ ਜਿਵੇਂ ਫਿਲਮੀ ਖਾਸ ਕਰਕੇ ਹੁਣ ਤੇ ਚਲੋ ਇਹ ਬੜਾ ਦੌਰ ਅੱਗੇ ਵੱਧ ਗਿਆ, ਪਰ ਪਹਿਲਾਂ ਡਰਾਮੇ ਆਉਂਦੇ ਹੁੰਦੇ ਸੀ ਜਦੋਂ ਇੱਕ ਅੱਧੇ ਕੋਈ ਦੋ ਚੈਨਲ ਟੀਵੀ ਦੇ ਉੱਤੇ ਚੱਲਦੇ ਹੁੰਦੇ ਸੀ। ਉਹਨਾਂ ਡਰਾਮਿਆਂ ਦਾ ਤੁਸੀਂ ਪਲੋਟ ਵੇਖੋ ਕਦੀ ਵੀ, ਪਲੋਟ ਸਮਝਦੇ ਜਿਹੜੀ ਜਿਹੜੀ ਚੀਜ਼ ਉੱਤੇ ਉਹ ਡਰਾਮੇ, ਉਹ ਫਿਲਮ, ਉਹ ਸੀਰੀਅਲ ਜਿਹੜਾ ਹੈ ਉਹਨੂੰ ਉਸਾਰਿਆ ਜਾਂਦਾ ਸੀ ਵੀ ਮੇਨ ਥੀਮ ਕੀ ਹੈ ਉਹਦਾ, ਅਤੇ ਉਹਦੇ ਵਿੱਚ ਸੱਸ ਅਤੇ ਨੂੰਹ ਤੋਂ ਬਿਨਾਂ ਹੋਰ ਕੋਈ ਥੀਮ ਨਹੀਂ ਸੀ ਹੁੰਦਾ। ਇਹੋ ਹੀ ਹੈ, ਸਾਜ਼ਿਸ਼ਾਂ ਤੋਂ ਬਿਨਾਂ ਕੋਈ ਥੀਮ ਹੋਰ ਨਹੀਂ, ਅਤੇ ਲੋਕਾਂ ਨੂੰ ਉਹ

ਵੀ ਬੰਦੇ ਨੇ ਜੇ ਰਿਸ਼ਤਾ ਵੀ ਕਿਸੇ ਨੂੰ ਕਰਨਾ ਹੋਵੇ ਨਾ, ਰਿਸ਼ਤਾ ਵੀ ਅੱਜ ਕੱਲ੍ਹ ਕੋਈ ਧੀ ਦਾ ਰਿਸ਼ਤਾ ਕਿਸੇ ਨੇ ਕਰਨਾ ਹੋਵੇ ਤੇ ਪਤਾ ਕੀ ਕਹਿੰਦੇ ਨੇ, ਕਹਿੰਦੇ ਜੀ ਮੁੰਡਾ ਇਕੱਲਾ ਇਕੱਲਾ ਏ, ਮਤਲਬ ਨਾ ਮੁੰਡੇ ਦੀ ਭੈਣ, ਵੀ ਉਹ ਵੀ ਕੰਮ ਨਿਬੜਿਆ। ਤੋ ਇਹ ਜਿਹੜੀ ਸਾਡੇ ਸਮਾਜ ਦੀ ਜਿਹੜੀ ਸੋਚ ਹੈ, ਹਾਲਾਂਕਿ ਭਾਵੇਂ ਆਪਣੇ ਘਰੇ ਬੰਦੇ ਦੇ ਧੀਆਂ ਵੀ ਹੋਣ, ਵੱਧ ਧੀਆਂ ਹੋਣ, ਭਾਵੇਂ ਪੁੱਤਰ ਵੀ ਜ਼ਿਆਦਾ ਹੋਣ, ਪਰ ਜਿੱਥੇ ਮੇਰੀ ਧੀ ਵਿਆਹੀ ਜਾਣੀ ਹੈ ਉਹ ਘਰ ਜਿਹੜਾ ਹੈ ਉੱਥੇ ਮੁੰਡਾ ਕਿਹੜਾ ਚਾਹੀਦਾ? ਇਕੱਲਾ ਇਕੱਲਾ, ਵੀ ਉਹਦੀ ਕਿਸੇ ਨਾਲ ਲੜਾਈ ਨਹੀਂ, ਉਹ ਜਾਂਦੇ ਚੌਧਰ ਕਰੇਗੀ। ਅਸੀਂ ਮਤਲਬ ਏਦਾਂ ਦੀ ਫੀਡ ਦੇ ਕੇ ਆਪਣੇ ਬੱਚਿਆਂ ਨੂੰ ਤਿਆਰ ਕਰ ਰਹੇ ਹਾਂ। ਤੋ ਗੁਰੂ ਕਿਰਪਾ ਕਰੇ, ਹੁਣ ਬਾਬਾ ਕਬੀਰ ਸਾਹਿਬ ਨੇ ਜਿਹੜੀ ਗੱਲ ਆਖੀ ਉੱਥੇ ਉਹਨਾਂ ਇਹ ਨਹੀਂ ਆਖੀ ਵੀ ਮੇਰੀ ਵਹੁਟੀ ਮਰ ਗਈ ਤੇ ਹੁਣ ਮੈਂ ਸ਼ੁਕਰ ਕਰਦਾ ਹੁਣ ਨਵੀਂ ਲੱਭ ਲਵਾਂਗੇ। ਉਹਨਾਂ ਨੇ ਗੱਲ ਕੀਤੀ ਹੈ ਮਤ ਦੀ। ਉਹ ਕਹਿੰਦੇ ਨੇ ਪਹਿਲੀ ਕਰੂਪ, ਕਰੂਪ ਦਾ ਅਰਥ ਹੁੰਦਾ ਜਿਹਦਾ ਰੂਪ ਸੋਹਣਾ ਨਾ ਹੋਵੇ। ਰੂਪ ਤੇ ਸਾਰੇ ਢਲ ਜਾਣੇ ਨੇ ਇੱਕ ਦਿਨ। ਅੱਛਾ ਬੰਦਾ ਹੈ ਵੀ ਮਾਣ ਕਰਦਾ, ਖੇਡ 20 ਸਾਲਾਂ ਦੀ ਹੁੰਦੀ ਸਾਰੀ ਏ ਕੁੱਲ ਮਿਲਾ ਕੇ, 20 ਸਾਲਾਂ ਦੀ ਖੇਡ, ਸਿਰਫ 20 ਸਾਲਾਂ ਦੀ। ਮਤਲਬ ਜਦੋਂ ਬੰਦਾ 20ਵੇਂ ਵਰੇ ਚ ਪੈਰ ਧਰਦਾ ਤੇ ਕਿੰਨੇ ਸਾਲ ਨੇ ਸਾਰੇ 40 ਸਾਲਾਂ, 40ਵੇਂ ਸਾਲ ਦੇ ਵਿੱਚ ਜਿਵੇਂ 35 ਸਾਲਾਂ ਤੋਂ ਬਾਅਦ ਫਿਰ ਜਿਹੜਾ ਹੈ ਉਧਰ ਨੂੰ ਬੰਦਾ, ਮਤਲਬ ਜੇ ਕੁੱਲ ਮਿਲਾ ਕੇ ਤੁਸੀਂ ਜੋੜ ਤੋੜ ਲਾ ਕੇ ਵੀ ਵੇਖੋ ਤੇ 20 ਸਾਲ ਵੀ ਅਜੇ ਮੈਂ ਜ਼ਿਆਦਾ ਕਹਿ ਗਿਆ, 15 ਸਾਲ ਦੀ ਸਾਰੀ ਖੇਡ ਹੈ ਜਿਹਨੂੰ ਤੁਸੀਂ ਜਵਾਨੀ ਕਹਿ ਰਹੇ ਹੋ ਜੋ ਵੀ। ਤੋ ਇਹ ਜਿਹੜੀ 15 ਸਾਲ ਦੀ ਖੇਡ ਹੈ ਨਾ, ਜਿਹੜੀ 15 ਸਾਲ ਦੀ ਖੇਡ ਹੈ, ਕਈ ਵਾਰ ਉਹਦੇ ਬਦਲੇ ਬੰਦਾ ਆਪਣੀ ਬਾਕੀ ਦੀ ਜ਼ਿੰਦਗੀ ਦਾਅ ਉੱਤੇ ਲਾ ਪੈਂਦਾ, ਸਿਰਫ ਜਦੋਂ ਕੇਵਲ ਬਾਹਰੀ ਰੂਪ ਤੋਂ ਕਿਸੇ ਨੂੰ ਜੱਜ ਕੀਤਾ ਜਾਂਦਾ। ਤੋ ਸਤਿਗੁਰੂ ਕਿਰਪਾ ਕਰੇ, ਮਹਾਰਾਜ ਨੇ ਆਖਿਆ ਪਹਿਲੀ ਕਰੂਪ, ਪਹਿਲੀ ਜਿਹੜੀ ਮੇਰੀ ਵਹੁਟੀ ਸੀ ਉਹ ਕਰੂਪ ਸੀ, ਉਹਦਾ ਰੂਪ ਸੋਹਣਾ ਨਹੀਂ ਸੀ। ਤੋ ਉਹ ਰੂਪ ਮੇਰੇ ਵਿਚਾਰਾਂ ਦਾ ਰੂਪ ਸੋਹਣਾ ਹੋਣਾ ਚਾਹੀਦਾ, ਵਿਚਾਰਾਂ ਦਾ ਥੋਟ ਸੋਹਣੇ ਹੋਣੇ ਚਾਹੀਦੇ ਬੰਦੇ ਦੇ। ਆਖਿਆ ਕੁਜਾਤ, ਕੁਜਾਤ ਕਿਹਨੂੰ ਕਿਹਾ? ਜਿਹਦੀ ਕੋਈ ਜ਼ਾਤ ਉੱਤਮ ਨਹੀਂ ਸੀ। ਹੁਣ ਜਾਤ ਵੀ ਬਾਬੇ ਨੇ ਸਰੀਰ ਵਾਲੀ ਤੇ ਕਹੀ ਨਹੀਂ, ਹੁਣ ਜਾਤ ਤੇ ਕਬੀਰ ਸਾਹਿਬ ਦੀ ਆਪਣੀ ਬ੍ਰਾਹਮਣ ਦੀ ਨਿਗਾਹ ਵਿੱਚ ਕਿਹੜੀ ਹੈ? ਨੀਵੀਂ ਹੈ। ਕਬੀਰ ਮੇਰੀ ਜ਼ਾਤ ਕੋ ਸਭ ਕੋ ਹੱਸਣੇ ਹਾਰ, ਕਬੀਰ ਦੀ ਤੇ ਆਪਣੀ ਜਹਤ ਤੇ ਲੋਕ ਹੱਸਦੇ ਨੇ, ਫਿਰ ਉਹ ਕਿਵੇਂ ਕਹਿਣਗੇ ਵੀ ਮੇਰੀ ਘਰ ਦੀ ਕੁਜਾਤ ਹੈ? ਅਸਲ ਚ ਕੁਜਾਤ ਕੌਣ ਹੁੰਦਾ? ਖਸਮ ਵਿਸਾਰੇ ਤੇ ਕਮਜਾਤ, ਜਿਹਨੇ ਖਸਮ ਨੂੰ ਵਿਸਾਰਿਆ। ਪਹਿਲੀ ਕਰੂਪ ਕੁਜਾਤ ਕੁਲੱਖਣੀ, ਕੁਲੱਖਣੀ ਦਾ ਅਰਥ ਹੈ ਜਿਹੜੀ ਭੈੜੇ ਲੱਛਣਾਂ ਵਾਲੀ ਹੈ, ਜਿਹਦੇ ਲੱਛਣ ਹੀ ਚੰਗੇ ਨਹੀਂ ਹੈਗੇ। ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈ ਹੈ ਬੁਰੀ, ਸਹੁਰੇ ਘਰ ਚ ਵੀ ਬੁਰੀ ਤੇ ਪੇਕੇ ਘਰ ਚ ਵੀ ਬੁਰੀ। ਸਹੁਰੇ ਘਰ ਬੈਠੀ ਹੈ ਤੇ ਉਹਨੇ ਇੱਧਰ ਵਾਲੇ ਲੜਾ ਛੱਡਣੇ ਨੇ, ਪੇਕੇ ਘਰੇ 4 ਦਿਨ ਲਾ ਆਈ ਤੇ ਉਹਨੇ ਉੱਧਰ ਵਾਲੇ ਲੜਾ ਛੱਡੇ, ਉਹਦਾ ਕੰਮ ਹੀ ਇਹ ਹੈ ਹੁੰਦਾ ਨਾ। ਉਹ ਭਰਾ ਕਹਿੰਦੇ ਲੈ ਜਾਓ ਇਹਨੂੰ ਬਲਾ ਨੂੰ ਜਿੰਨੀ ਛੇਤੀ ਖੜਿਆ ਜਾਂਦਾ, ਵੀ ਇਹਨੇ ਤੇ ਸਾਡਾ ਇੱਧਰ ਕੰਮ ਤਮਾਮ ਕਰ ਦੇਣਾ। ਤੋ ਇਹੋ ਗੱਲ ਇੱਥੇ ਬਾਬਾ ਸ਼ੇਖ ਫਰੀਦ ਸਾਹਿਬ ਨੇ ਆਖੀ, ਉਹਨਾਂ ਆਖਿਆ ਸਹੁਰੇ ਢੋਈ ਨਾਲ ਹੈ ਪਈਏ ਨਾ ਹੀ ਥਾਂ। ਵੇਖੋ ਸ਼ਬਦ ਕਿੰਨਾ ਢੁਕਵਾਂ ਹੈ। ਤੇ ਕਬੀਰ ਸਾਹਿਬ ਨੇ ਆਖਿਆ ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈਏ ਬੁਰੀ, ਉਹ ਸਹੁਰੇ ਵੀ ਬੁਰੀ ਤੇ ਪਈਏ ਵੀ ਬੁਰੀ ਮੇਰੀ ਮਤ। ਹੁਣ ਇਸ ਮਤ ਦਾ ਹੀ ਤੇ ਵਿਆਹ ਹੋਣਾ ਹੈ ਰੱਬ ਦੇ ਨਾਲ, ਇਸ ਮਤ ਦਾ ਹੀ ਤੇ ਵਿਆਹ ਹੋਣਾ ਹੈ ਗੁਰੂ ਨਾਲ, ਪਰ ਇਹ ਹੈ ਬੁਰੀ ਹੈ। ਫਿਰ ਅੱਗੇ ਕੀ ਆਖਿਆ? ਆਖਿਆ ਅਬ ਕੀ ਹੋਣ ਵਾਲੀ, ਸਰੂਪ ਹੋਣ ਵਾਲੀ ਸੋਹਣੀ ਹੈ, ਸੁਜਾਨ, ਸੁਜਾਨ ਦਾ ਅਰਥ ਸਿਆਣੀ ਹੈ। ਅਬ ਕੀ ਸਰੂਪ ਸੁਜਾਨ ਸੁਲੱਖਣੀ, ਸਹਿਜੇ ਉਧਰ ਧਰੀ, ਉਹਨੂੰ ਮੈਂ ਆਪਣੇ ਅੰਦਰ ਟਿਕਾਇਆ ਹੋਇਆ, ਉਹ ਪਤਨੀ ਮੇਰੇ ਅੰਦਰ ਰਹਿੰਦੀ ਹੈ ਕਿਉਂਕਿ ਬੜੀ ਸਿਆਣੀ ਹੈ। ਅਬ ਕੀ ਸਰੂਪ ਸੁਜ, ਤੁਸੀਂ ਵੇਖੋ ਕੁਝ ਬੰਦਿਆਂ ਨੂੰ ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ ਪੈਂਦੀ, ਆਪਣੀਆਂ ਚੰਗਿਆਈਆਂ ਕਰਕੇ ਸਦਾ ਹੀ ਉਹ ਤੁਹਾਨੂੰ ਯਾਦ ਰਹਿੰਦੇ ਨੇ। ਤੇ ਕੁਝ ਬੰਦਿਆਂ ਨੂੰ ਬੰਦਾ ਯਤਨ ਕਰਦਾ ਵੀ ਜਿੰਨੀ ਛੇਤੀ ਹੋਵੇ ਮਾੜੇ ਸਮੇਂ ਵਾਂਗੂ ਜਾਂ ਗਲਤ ਅੱਖਰ ਵਾਂਗੂ ਜੀਵਨ ਵਿੱਚੋਂ ਮਿਟਾ ਦਿਓ ਤੇ ਚੰਗੀ ਗੱਲ ਹੈ। ਤੋ ਬਾਬਾ ਜੀ ਨੇ ਕਿਹਾ ਭਲੀ ਸਰੀ ਮੂਈ ਮੇਰੀ ਪਹਿਲੀ ਵਰੀ, ਆਖਿਆ ਭਲਾ ਹੋ ਗਿਆ।

ਉਹ ਮਰ ਗਈ ਜਿਹੜੀ ਮੈਂ ਪਹਿਲਾਂ ਵਰੀ ਹੋਈ ਸੀ। ਬਰੀ ਦਾ ਮਤਲਬ ਕਹਿੰਦਾ ਜਿਹੜੀ ਵਰੀ ਹੋਈ ਸੀ, ਭਲੀ ਸਰੀ ਮੋਈ ਮੇਰੀ ਪਹਿਲੀ ਬਰੀ। ਤੋ ਬਾਬਾ ਜੀ ਨੇ, ਸ਼ੇਖ ਫਰੀਦ ਸਾਹਿਬ ਨੇ ਆਖਿਆ, ਸੋਹਰੇ ਢੋਈ ਨਾ ਲਹਿ ਪਈਏ ਨਾਹੀਂ ਥਾਂ, ਪਿਰ ਵਾਤੜੀ ਨਾ ਪੁੱਛਈ। ਪਿਰ ਕਿਹਨੂੰ ਕਿਹਾ? ਪਿਰ ਕਹਿ ਅਕਾਲ ਪੁਰਖ ਨੂੰ, ਗੁਰੂ ਨੂੰ। ਵਾਤੜੀ ਦਾ ਅਰਥ ਹੈ ਵਾਤ ਨਹੀਂ ਪੁੱਛਦਾ। ਧੰਨ ਸੁਹਾਗਣ ਨਾਂ, ਬੇਸ਼ੱਕ ਉਹ ਆਪਣਾ ਨਾਮ ਸੁਹਾਗਣ ਰੱਖੀ ਫਿਰੇ, ਕੀ ਫਰਕ ਪੈਂਦਾ? ਉਦਾਂ ਕੋਈ ਜੋੜੀ ਤੁਰੀ ਆਉਂਦੀ ਹੋਵੇ, ਆਪਾਂ ਆਖਾਂਗੇ ਸੁਹਾਗਣਾਂ ਦੀ ਜੋੜੀ ਆਉਂਦੀ ਹੈ, ਸੁਹਾਗ ਹੈ। ਪਰ ਉਹ ਇੱਕ ਸੱਚ ਹੈ ਨਾ, ਅੱਧਾ ਸੱਚ ਹੈ, ਪੂਰਾ ਨਹੀਂ ਨਾ ਪਤਾ। ਕੋਈ ਵੇਖ ਕੇ ਕਿਸੇ ਨੂੰ ਕਹਿ ਸਕਦਾ ਬੜੀ ਸੋਹਣੀ ਜੋੜੀ ਆ। ਪਿੱਛੇ ਜੇ ਆਪਾਂ ਨੂੰ ਪਤਾ ਇੰਡੀਆ ਦੇ ਵਿੱਚ ਜਦੋਂ ਕਿੱਡਾ ਵੱਡਾ ਉਹ ਘਟਨਾ ਵਾਪਰੀ, ਵੀ ਉਹ ਵਿਆਹੀ ਸੀ, ਉਹ ਮੁੰਡਾ ਮਾਰ ਦਿੱਤਾ ਉਹਨੇ। ਹੁਣ ਇੱਥੇ ਕਈ ਇੱਕ ਨਾ ਮੈਂ ਤਾਂ ਕਥਾ ਕਰੀ ਜਾਵਾਂ ਤਾਂ ਕੋਈ ਭੈਣਾਂ ਗੁੱਸਾ ਕਰ ਗਈਆਂ, ਨਹੀਂ, ਗੱਲ ਜਨਰਲ ਚੱਲ ਰਹੀ ਹੈ, ਨੋਰਮਲ ਗੱਲ ਚੱਲ ਰਹੀ ਹੈ, ਆਪਾਂ ਇੱਕ ਆਮ ਗੱਲ ਕਰ ਰਹੇ ਹਾਂ। ਬੰਦਿਆਂ ਦੀ ਵੀ ਇਹ ਸਿਚੁਏਸ਼ਨ ਹੋ ਸਕਦੀ ਹੈ, ਮੁੰਡਿਆਂ ਦੀ ਵੀ ਇਹ ਹੋ ਸਕਦੀ ਹੈ। ਜਦੋਂ ਆਪਾਂ ਕਥਾ ਨੂੰ ਸੁਣਦੇ ਹਾਂ, ਖਾਸ ਕਰਕੇ ਸਾਨੂੰ ਥੋੜ੍ਹਾ ਜਿਹਾ ਆਪਣੇ ਸੁਰਤ ਦੇ ਦਰਵਾਜ਼ੇ ਖੋਲ੍ਹਣੇ ਪੈਣਗੇ, ਕਿਉਂਕਿ ਬਾਣੀ ਨੇ ਵਾਰ ਵਾਰ ਜਿਹੜਾ ਹੈ ਉਹ ਜੀਵ ਇਸਤਰੀ ਇੱਕ ਮਨੁੱਖ ਨੂੰ ਹੀ ਆਖਿਆ ਹੈ। ਤੋ ਇੱਥੇ ਏਦਾਂ ਹੈ, ਬਾਬਾ ਜੀ ਨੇ ਕਿਹਾ, ਆਖਿਆ, ਪਿਰ ਵਾਤੜੀ ਨਾ ਪੁੱਛਈ ਤਨ ਸੁਹਾਗਣ ਨਾਂ। ਕੱਲੀ ਸੁਹਾਗਣ ਨਾਂ ਰੱਖਿਆ ਕੀ ਹੋ ਜਾਊਗਾ ਵੀ ਮੈਂ ਸੁਹਾਗਣ? ਕੱਲਾ ਬਾਹਰ ਦਾ ਅਡੰਬਰ ਕੀਤਿਆਂ ਕੀ ਹੋ ਜਾਵੇਗਾ? ਅੱਜ ਦਾ ਹੁਕਮਨਾਮਾ ਸਾਹਿਬ ਪੜ੍ਹ ਕੇ ਜਾਇਓ, ਜਾਣ ਲੱਗਿਓ, ਸਾਰਾ ਹੁਕਮਨਾਮਾ ਹੀ ਇਸੇ ਚੀਜ਼ ਤੇ ਹੈ, ਸਾਰਾ ਹੁਕਮਨਾਮਾ ਇਸੇ ਚੀਜ਼ ਤੇ ਹੈ। ਤੋ ਬਾਬਾ ਜੀ ਨੇ ਬੜੇ ਹੋਰ ਬਚਨ ਬਾਣੀ ਵਿੱਚ ਰੱਖੇ, ਸਭੇ ਕੰਤ ਮਹਿਲੀਆਂ ਸਗਲੀਆਂ ਕਰੈ ਸ਼ਿੰਗਾਰ। ਆਖਿਆ ਸਾਰੀਆਂ ਕੰਤ ਦੀਆਂ ਸਹੇਲੀਆਂ ਨੇ ਸ਼ਿੰਗਾਰ ਕੀਤਾ, ਮਤਲਬ ਕਿਸੇ ਨੇ ਮੱਥੇ ਤੇ ਸੰਧੂਰ ਲਾਇਆ, ਕਿਸੇ ਨੇ ਸੂਹੇ ਰੰਗ ਦੇ ਵਸਤਰ ਪਾ ਲਏ, ਹੱਥ ਵਿੱਚ ਚੂੜਾ ਪਾ ਲਿਆ। ਤੋ ਇੱਥੇ ਤੇ ਖੇਡ ਇੱਦਾਂ ਦੀ ਵੀ ਹੈ ਵੀ ਦਿਨੇ ਆਨੰਦ ਕਾਰਜ ਹੁੰਦਾ ਹੈ ਤੇ ਅਗਲੇ ਦਿਨ ਫੋਨ ਆ ਜਾਂਦਾ ਵੀ ਭਾਈ ਕਹਾਣੀ ਵਿਗੜ ਗਈ ਹੈ, ਜੇ ਰਜਿਸਟਰੇਸ਼ਨ ਦੇ ਪੇਪਰ ਅਜੇ ਨਹੀਂ ਭੇਜੇ ਤਾਂ ਰੋਕ ਲਓ। ਇਹ ਸਿਚੁਏਸ਼ਨ ਹੈ। ਹੁਣ ਇੱਕਰਾਂ ਤੇ ਲੋਕਾਂ ਨੇ ਤੇ ਕਹਿ ਤਾ ਨਾ ਵੀ ਜੋੜੀ ਥੋਣੇ ਨਿਕਲੀ, ਫਿਰ ਕੋਰਟ ਵਿੱਚੋਂ, ਕਿਉਂਕਿ ਤੁਹਾਨੂੰ ਪਤਾ ਹੀ ਹੈ ਨਾ ਵੀ ਜਦੋਂ ਗੁਰਦੁਆਰੇ ਆਨੰਦ ਕਾਰਜ ਹੁੰਦਾ ਤੇ ਗੁਰਦੁਆਰੇ ਵਾਲੇ ਰਜਿਸਟਰੇਸ਼ਨ ਭੇਜਦੇ ਨੇ ਗਾ ਵੀ ਇਹਨਾਂ ਦਾ ਆਨੰਦ ਕਾਰਜ ਹੋ ਗਿਆ। ਇੱਥੇ ਫੋਨ ਆ ਜਾਂਦੇ, ਫਿਰ ਕਹਿੰਦੇ ਜੀ ਉਹ ਇੱਥੋਂ ਪੂਰਾ ਸਮਝਾ ਕੇ ਤੋਰਿਆ ਗ੍ਰੰਥੀਆਂ ਨੇ, ਮੁੜ ਕੇ ਪਤਾ ਲੱਗ ਗਿਆ ਵੀ ਕਹਾਣੀ ਵਿਗੜ ਗਈ। ਗੱਲ ਤੇ ਮਤ ਲਿਆ ਹੀ ਗੱਲ ਬਣਨੀ ਹੈ, ਉਦਾਂ ਨਹੀਂ ਗੱਲ ਬਣਨੀ, ਮਤ ਹੋਵੇਗੀ ਤੇ ਠੀਕ ਹੈ। ਤੋ ਗੁਰੂ ਕਿਰਪਾ ਕਰੇ, ਬਾਬੇ ਨੇ ਆਖਿਆ ਸ਼ਿੰਗਾਰ ਸਾਰੀਆਂ ਨੇ ਕਰ ਲਏ।

0: ਸਾਹਮਣੇ ਆਈਆਂ। ਅੱਛਾ, ਆਪਣੇ ਆਪ ਦਾ ਬੜਾ ਵਿਖਾਵਾ ਕਰਦੀਆਂ, ਵੇਖ ਨੀ ਮੇਰਾ ਚੂੜਾ ਕਿੱਡਾ ਸੋਹਣਾ, ਵੇਖ ਮੇਰਾ ਸੂਟ ਇੰਨਾ ਮਹਿੰਗਾ, ਮੈਂ ਤੇ ਲਹਿੰਗਾ ਜਿਹੜਾ ਹੈ ਉਹ ਪਤਾ ਨੀ 4 ਲੱਖ ਦਾ ਕਿ 5 ਲੱਖ ਦਾ ਪਾਇਆ, ਸੂਟ 5 ਲੱਖ ਦਾ ਪਾਇਆ। ਇੱਕ ਦਾ ਸ਼ਿੰਗਾਰ ਵਿਚਾਰੀ ਇੱਕ ਬੈਠੀ ਹੈ, ਉਹ ਕਹਿੰਦੀ ਨਹੀਂ ਭਾਣੇ ਮੇਰਾ ਤੇ 500 ਰੁਪਈਏ ਦਾ ਹੀ ਹੈ। ਗੱਲ ਤੇ ਵਸਣ ਤੇ ਬਣੇਗੀ ਨਾ, ਗੱਲ ਵਸਣ ਤੇ ਬਣੇ। ਇਹਦਾ ਕਿਰਾਇਆ ਹੀ ਇੰਨਾ ਹੈ ਜੀ ਲਹਿੰਗੇ ਦਾ, ਇਸ ਚੂੜੇ ਦੇ ਸੈੱਟ ਦਾ ਕਿਰਾਇਆ ਹੀ ਇੰਨਾ ਹੈ। ਮੁੜ ਕੇ ਤੇ ਫਿਰ ਕਈ ਵਾਰ ਵਿਆਹ ਵਾਲੀ ਐਲਬਮ ਵੀ ਨਹੀਂ ਲੈਣ ਜਾਂਦੇ, ਉਹ ਮਗਰੋਂ ਕੈਮਰੇ ਵਾਲਾ ਆਉਂਦਾ ਉਦੋਂ ਦੇ ਪੋਜ਼ ਬਣਾ ਬਣਾ ਫੋਟੋਆਂ ਖਿੱਚਦੇ ਸੀ, ਲੈ ਜਾਓ ਆਣ ਕੇ ਰੱਬ ਦਾ ਵਾਸਤਾ ਤੁਹਾਨੂੰ, ਕਹਿੰਦੇ ਨਹੀਂ ਲੋੜ ਹੀ ਨਹੀਂ ਆਉਣਾ, ਨਿਬੜ ਗਿਆ ਕੰਮ। ਤੋ ਕੱਲਾ ਏਦਾਂ ਸੁਹਾਗਣ ਨਹੀਂ ਬਣਿਆ ਜਾਣਾ। ਗਣਤ ਗਣਾਵਣ ਆਈਆਂ, ਗਣਤ ਗਣਾਉਣ ਦਾ ਅਰਥ ਹੈ ਵਿਖਾਵਾ ਕਰਨਾ, ਵੀ ਮੈਂ ਵੀ ਕਿਸੇ ਗਿਣਤੀ ਚ ਹਾਂ, ਵੇਖੋ ਤੇ ਸਹੀ। ਸੁਹਾਵੇਸ ਵਿਕਾਰ, ਤੇ ਜਿਹੜੇ ਸੂਹੇ ਰੰਗ ਦੇ ਕੱਪੜੇ ਪਾਏ ਸੀ ਬਾਬੇ ਨੇ ਆਖਿਆ ਉਹ ਵੀ ਵਿਕਾਰ ਹੀ ਹੋ ਗਏ, ਵਿਅਰਥ ਹੀ ਗਏ। ਹੁਣ ਇੱਥੇ ਗੱਲ ਪਤਾ ਕਿਹੜੀ ਹੈ, ਇਹ ਸਮਾਜਿਕ ਤੌਰ ਤੇ ਗੱਲ ਵੀ ਹੈ, ਧਾਰਮਿਕ ਤੌਰ ਤੇ ਗੱਲ ਵੀ ਹੈ, ਵੀ ਬੰਦਾ ਬਾਹਰੋਂ ਧਰਮੀ ਹੋਣ ਦਾ ਬੜਾ ਅਡੰਬਰ ਕਰਦਾ, ਵਿਖਾਵਾ ਕਰਦਾ, ਪਰ ਪੱਲੇ ਧਰਮੀਆਂ ਵਾਲੇ ਗੁਣ ਨਹੀਂ ਹੈਗੇ। ਤੋ ਬਾਬਾ ਜੀ ਨੇ ਕਿਹਾ ਪਾਖੰਡ ਪ੍ਰੇਮ ਨਾ ਪਾਈਐ, ਪਾਖੰਡ ਦੁਆਰਾ ਕਦੀ ਵੀ ਰੱਬ ਦਾ ਪਿਆਰ ਪਾਇਆ ਨਹੀਂ ਜਾ ਸਕਦਾ। ਭਾਈ ਜੇ ਤੂੰ ਕੱਲਾ ਸੁਹਾਗਣ ਵਾਲਾ ਸ਼ਿੰਗਾਰ ਕਰ ਲਿਆ ਹੈ ਨਾ, ਇਹਦੇ ਨਾਲ ਪਤੀ ਦਾ ਪਿਆਰ ਪਾਇਆ ਨਹੀਂ ਜਾ ਸਕਦਾ, ਪਾਖੰਡ ਦੁਆਰਾ ਨਹੀਂ ਪਾਇਆ ਜਾਣਾ। ਪਾਖੰਡ ਪ੍ਰੇਮ ਨਾ ਪਾਈਐ, ਖੋਟਾ ਪਾਜ ਖੁਆਰ। ਅੱਛਾ, ਫਿਰ ਖੋਟਾ ਜਿਹੜਾ ਇਹ ਵਿਖਾਵਾ ਹੈ ਨਾ, ਖੁਆਰੀ ਦੇਵੇਗਾ ਤੈਨੂੰ, ਖੁਆਰੀ ਖੁਆਰੀ ਦੇਵੇਗਾ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ ਅਗਲੇ ਸਲੋਕ ਵਿੱਚ, ਅਗਲਾ ਸਲੋਕ ਗੁਰੂ ਨਾਨਕ ਸਾਹਿਬ ਦਾ ਹੈ। ਸਹੁਰੇ ਪਈਏ ਕੰਤ ਕੀ, ਕੰਤ ਅਗੰਮ ਅਥਾ। ਆਖਿਆ ਇੱਕ ਉਹ ਹੈ ਜਿਹੜੀ ਸਹੁਰੇ ਵਿੱਚ ਵੀ ਭਾਵੇਂ ਬੈਠੀ ਹੈ, ਭਾਵੇਂ ਪੇਕੇ ਬੈਠੀ, ਉਹਦਾ ਧਿਆਨ ਆਪਣੇ ਕੰਤ 'ਚ ਹੀ ਹੈ। ਹੁਣ ਇਹਦਾ ਅਰਥ ਸਮਝੋ, ਭਾਵੇਂ ਉਹ ਆਪਣੇ ਦੁਨੀਆਂ ਦੇ ਕਾਰ ਵਿਹਾਰ ਕਰ ਰਿਹਾ, ਪੇਕੇ ਘਰ ਦੁਨੀਆਂ ਦੇ ਘਰ ਵਿੱਚ ਭਾਵੇਂ ਜੌਬ ਤੇ ਹੈ, ਭਾਵੇਂ ਕੰਮ ਤੇ ਹੈ, ਸੁਰਤ ਕਿੱਥੇ ਆਪਣੇ ਗੁਰੂ ਵਿੱਚ, ਹਰ ਥਾਂ ਉੱਤੇ ਸੁਰਤ ਗੁਰੂ ਵਿੱਚ ਹੈ। ਤੋ ਬਾਬਾ ਜੀ ਨੇ ਆਖਿਆ ਨਾਨਕ ਸੋ ਸੁਹਾਗਣੀ, ਹੇ ਨਾਨਕ ਉਹ ਸੁਹਾਗਣ ਹੈ ਜੋ ਭਾਵੈ ਬੇਪਰਵਾਹ, ਜਿਹੜੀ ਬੇਪਰਵਾਹ ਵਾਹਿਗੁਰੂ ਨੂੰ ਭਾ ਗਈ। ਅੱਛਾ ਜੀ, ਅੱਜ ਦਾ ਹੁਕਮਨਾਮਾ ਫਿਰ ਬੇਨਤੀ ਕਰਨਾ, ਪੜ੍ਹ ਕੇ ਜਾਇਓ, ਉੱਥੇ ਇੱਕ ਸ਼ਬਦ ਹੈ ਨਾਨਕ ਸੁਹਾਗਣ ਕਾ ਕਿਆ ਚੇਨ ਹੈ। ਬਾਬੇ ਨੇ ਕਿਹਾ ਅੰਦਰ ਸੱਚ ਮੁੱਖ ਉਜਲਾ, ਖਸਮੈ ਮਾਹੇ ਸਮਾਹੇ। ਆਖਿਆ ਸੁਹਾਗਣ ਦੇ ਲੱਛਣ ਹੀ ਇਹ ਹੁੰਦੇ ਨੇ ਵੀ ਉਹਦੇ ਅੰਦਰ ਸੱਚ ਹੈ, ਉਹਦਾ ਮੂੰਹ ਖਿੜਿਆ ਹੋਇਆ ਤੇ ਆਪਣੇ ਖਸਮ ਦੇ ਵਿੱਚ ਰੱਤੀ ਪਈ ਹੈ, ਉਹਨੂੰ ਸੁਹਾਗਣ ਕਹਿੰਦੇ ਨੇ। ਐਵੇਂ ਥੋੜਾ ਸਿਆਣੇ ਬਜ਼ੁਰਗਾਂ ਨੇ ਕਿਹਾ ਸੀ ਵੀ ਜੋੜੀਆਂ ਜੱਗ ਥੋੜੀਆਂ ਤੇ ਨਰੜ ਬਥੇਰੇ, ਉਦਾਂ ਤੇ ਸਾਰੀਆਂ ਹੀ ਜੋੜੀਆਂ ਨੇ ਰੱਬ ਦੀਆਂ। ਤੋ ਅਖੀਰਲਾ ਸਲੋਕ ਆਪਾਂ ਵਿਚਾਰਨਾ ਅਗਲਾ, ਨਾਤੀ ਧੋਤੀ ਸੰਬਹੀ, ਸੁੱਤੀ ਆਈ ਆਏ ਨਚਿੰਦ, ਫਰੀਦਾ ਰਹੀ ਸੋ ਬੇੜੀ ਹਿੰਗਦੀ, ਗਈ ਕਥੂਰੀ ਗੰਧ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਇੱਕ ਉਹ ਜੀਵ ਇਸਤਰੀ ਜਿਹੜੀ ਐਨ ਪੂਰਾ ਸ਼ਿੰਗਾਰ ਕਰਕੇ ਨਹਾ ਧੋ ਕੇ ਰੱਬ ਨੂੰ ਮਿਲਣ ਦੀ ਆਸ ਵਿੱਚ ਬੈਠੀ ਬੈਠੀ ਸੌਂ ਗਈ। ਹੁਣ ਬੈਠੀ ਬੈਠੀ ਕਿਵੇਂ ਸੌਂ ਗਈ? ਮਾਇਆ ਮੋਹ ਦੀ ਨੀਂਦ ਵਿੱਚ, ਅਡੰਬਰਾਂ ਦੀ ਨੀਂਦ ਵਿੱਚ ਜਿਹੜੀ ਸੌਂ ਗਈ, ਤਿਆਰੀ ਪੂਰੀ ਕੀਤੀ ਸੀ ਉਹਨੇ, ਪਰ ਸੌਂ ਗਈ ਕਰਮਕਾਂਡਾਂ ਵਿੱਚ, ਸੌਂ ਗਈ ਪਖੰਡਾਂ ਵਿੱਚ, ਕਿਉਂਕਿ ਉਹਨੇ ਜੀਵਨ ਵਿੱਚੋਂ ਉਸ ਪਤੀ ਦੀ ਯਾਦ ਨੂੰ ਭੁਲਾ ਦਿੱਤਾ। ਤੋ ਬਾਬਾ ਜੀ ਕਹਿੰਦੇ ਹੁਣ ਜਿਹੜੀ ਕਸਤੂਰੀ ਦੀ ਸੁਗੰਧੀ ਸੀ ਉਹ ਤੇ ਉੱਡ ਗਈ, ਕਿਉਂਕਿ ਗੁਣ ਉੱਡ ਕੇ ਜਦੋਂ ਪਖੰਡਾਂ ਵਿੱਚ ਹੀ ਬੰਦਾ ਫਸ ਗਿਆ, ਤੇ ਹੁਣ ਬਦਬੂ ਆਉਣ ਲੱਗ ਪਈ ਹਿੰਗ ਦੀ। ਫਰੀਦਾ ਰਹੀ ਸੋ ਬੇੜੀ, ਬੇੜੀ ਇਹਨੂੰ ਵੈਸੇ ਪੜਾਂਗੇ ਬੇੜੀ, ਬੇੜੀ ਹੋਈ ਹਿੰਗ ਦੀ ਗਈ ਕਥੂਰੀ, ਗੰਧ ਗੰਧ ਗੰਧ ਦਾ ਮਤਲਬ ਸੁਗੰਧੀ ਹੁੰਦਾ। ਆਖਿਆ ਜਿਹੜੀ ਕਥੂਰੀ ਦੀ ਗੰਧ ਸੀ, ਜਿਹੜੀ ਸੁਗੰਧੀ ਸੀ, ਉਹ ਜੀਵਨ ਵਿੱਚੋਂ ਉੱਡ ਗਈ ਤੇ ਔਗਣਾ ਦੀ ਹਿੰਗ ਦੀ ਜੀਵਨ ਵਿੱਚੋਂ ਜਿਹੜੀ ਹੈ ਉਹ ਬਦਬੂ ਆਉਣ ਲੱਗ ਪਈ। ਸੌ ਗਈ, ਤਿਆਰੀ ਪੂਰੀ ਕੀਤੀ ਸੀ ਰੱਬ ਦੇ ਮਿਲਾਪ ਦੀ, ਪਤੀ ਦੇ ਮਿਲਾਪ ਦੀ, ਪਰ ਕਰਮ ਕਾਂਡਾਂ ਤੇ ਮਾਇਆ ਦੀ ਮੋਹ ਦੀ ਨੀਂਦ ਵਿੱਚ ਸੌ ਗਈ। ਤੂੰ ਗੁਰੂ ਕਿਰਪਾ ਕਰੇ, ਸਮੇਂ ਦੀ ਸਮਾਪਤੀ ਹੈ, ਸਾਰਿਆਂ ਦਾ ਧੰਨਵਾਦ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਦੀ ਸਾਂਝ ਕਰ ਰਹੇ ਸਨ। ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਮਹਾਰਾਜ ਨੇ ਹਰ ਵਿਸ਼ੇ ਨੂੰ ਵੱਖ ਵੱਖ ਪੱਖਾਂ ਤੋਂ ਬਿਆਨ ਕੀਤਾ ਹੈ। ਇੱਥੇ ਜੀਣਾ ਵੀ ਕਈ ਕਿਸਮ ਦਾ ਹੈ ਅਤੇ ਮੌਤ ਵੀ ਕਈ ਕਿਸਮ ਦੀ ਹੈ। ਇੱਥੇ ਜਾਗਣਾ ਵੀ ਕਈ ਕਿਸਮ ਦਾ ਹੈ ਅਤੇ ਸੌਣਾ ਵੀ ਕਈ ਕਿਸਮ ਦਾ ਹੈ। ਭਾਈ ਸਾਹਿਬ ਜਿਹੜੇ ਸੌਣ ਦੀ ਗੱਲ ਕਰ ਰਹੇ ਸਨ, ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾਗਣ ਜੇ ਰਸਨਾ ਨਾਮ ਉਚਾਰਨੇ। ਅਤੇ ਇੱਕ ਨੀਂਦ ਜਦੋਂ ਮਹਾਰਾਜ ਨੇ ਪੋਜ਼ਿਟਿਵ ਪੱਖ ਤੋਂ ਬਿਆਨ ਕੀਤੀ ਉੱਥੇ ਆਖਿਆ, ਨੀਂਦ ਸੁਹੇਲੀ ਨਾਮ ਕੀ ਲੱਗੀ ਭੂਖ। ਇੱਕ ਇਹ ਵੀ ਨੀਂਦ ਆ, ਬੰਦਾ ਬਹੁਤਾ ਥੱਕਿਆ ਹੋਣਾ ਅਤੇ ਆਪਾਂ ਉਹਨੂੰ ਆਖਣਾ ਵੀ ਘੜੀ ਕੁ ਟਿਕ ਜਾ। ਗੁਰਬਾਣੀ ਵਿੱਚ ਸਹਿਜ ਅਵਸਥਾ ਟਿਕ ਜਾਣ ਨੂੰ ਵੀ ਇੱਕ ਨੀਂਦ ਆਖਿਆ, ਨੀਂਦ ਸੁਹੇਲੀ, ਵੀ ਆਹ ਜਿਹੜੀ ਟਿਕ ਜਾਣ ਵਾਲੀ ਸਹਿਜ ਅਵਸਥਾ ਵਾਲੀ ਨੀਂਦ ਆ, ਇਹ ਬੜੀ ਮਿੱਠੀ ਆ। ਤੋ ਇਸ ਨੀਂਦ ਦਾ ਸਫ਼ਰ ਜਿਹੜਾ ਆ ਅਗਿਆਨਤਾ ਦੀ ਨੀਂਦ ਤੋਂ ਸ਼ੁਰੂ ਹੁੰਦਾ, ਜਦੋਂ ਮਹਾਰਾਜ ਨੇ ਆਖਿਆ, ਨਾਨਕ ਸੇ ਜਾਗਣ ਜੇ ਰਸਨਾ ਨਾਮ ਉਚਾਰਨੇ। ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ 'ਤੇ ਇਬਾਦਤ ਕਰਦੇ ਹਾਂ, ਚਿੰਤਨ ਕਰਦੇ ਹਾਂ, ਫਿਰ ਹੌਲੀ ਹੌਲੀ ਸਾਡਾ ਸਫ਼ਰ ਜਿਹੜਾ ਆ ਉਹ ਅਗਿਆਨਤਾ ਤੋਂ, ਅਮਾਵਸਿਆ ਦੀ ਰਾਤ ਤੋਂ ਪੂਰਨਮਾਸੀ ਵਾਲੇ ਪਾਸੇ ਨੂੰ ਤੈਅ ਹੁੰਦਾ। ਪਾਤਸ਼ਾਹ ਕਿਰਪਾ ਕਰਨ ਸਭਨਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਵਾਜਨ, ਸਾਡਾ ਵੀ ਇਹ ਸਫ਼ਰ ਜਿਹੜਾ ਆ ਇਸ ਪਾਸੇ ਨੂੰ ਆਰੰਭ ਹੋ ਸਕੇ। ਭਾਈ ਸਾਹਿਬ ਦਾ ਵੀ ਧੰਨਵਾਦ ਹੈ ਸਮਾਂ ਇਤਿਹਾਸ ਦਾ। ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਬੱਧਨੀ ਵਾਲੇ ਆਪ ਜੀ ਨੂੰ ਢਾਡੀ ਵਾਰਾਂ 'ਤੇ ਇਤਿਹਾਸ ਸਰਵਣ ਕਰਾਉਣਗੇ। ਭਲਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀਟ ਦਾ ਪਹਿਲਾ ਪ੍ਰਕਾਸ਼ ਪੁਰਬ ਹੈ, ਜਿਸ ਸੰਬੰਧ ਵਿੱਚ ਸੰਥਿਆ ਦੀ ਕਲਾਸ ਆਰੰਭ ਹੋ ਰਹੀ ਹੈ। ਇਹ ਕਲਾਸ ਹਰ ਹਫ਼ਤੇ ਸੋਮਵਾਰ ਤੋਂ ਵੀਰਵਾਰ 7 ਤੋਂ 8 ਵਜੇ ਤੱਕ ਲੱਗਿਆ ਕਰੇਗੀ। ਜਿਨ੍ਹਾਂ ਵੀ ਸੰਗਤਾਂ ਨੇ ਇਸ ਕਲਾਸ ਵਿੱਚ ਸ਼ਮੂਲੀਅਤ ਕਰਨੀ ਹੋਵੇ, ਕਿਰਪਾ ਕਰਕੇ ਆਪਣਾ ਨਾਮ ਅਤੇ ਫੋਨ ਨੰਬਰ ਜ਼ਰੂਰ ਨੋਟ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ। ਕਲਾਸ ਵੱਡੀ ਗੱਲ ਹੈ ਵੀ ਗੋਸ਼ਟੀ ਦੇ ਰੂਪ ਦੇ ਵਿੱਚ ਹੋਵੇਗੀ, ਜਿੱਥੇ ਕੇਵਲ ਪਾਠ ਹੀ ਨਹੀਂ, ਪਾਠ ਦੇ ਨਾਲ ਨਾਲ ਉਹਦੇ ਪਦ ਅਰਥ, ਵਿਆਕਰਣ ਦੇ ਨੇਮ, ਭਾਵ ਅਰਥ, ਚੱਲਦੇ ਹੋਏ ਸੰਥਿਆ ਪਾਠ ਦੇ ਵਿੱਚ ਕੋਈ ਸਿਧਾਂਤਕ ਗੱਲ ਆ ਜਾਵੇ, ਆਪਾਂ ਉੱਥੇ ਖਲੋ ਸਕਦੇ ਹਾਂ। ਜਦੋਂ ਅਸੀਂ ਸੰਥਿਆ ਕਰਦੇ ਸੀ, ਕਈ ਵਾਰੀ ਇੱਦਾਂ ਵਾਪਰਦਾ ਸੀ ਵੀ 10 ਦਿਨਾਂ ਦੇ ਵਿੱਚ 1 ਸ਼ਬਦ ਹੋਣਾ ਅਤੇ ਕਈ ਵਾਰੀ 1 ਦਿਨ 'ਚ 10 ਸ਼ਬਦ ਵੀ ਹੋ ਜਾਣੇ। ਤਾਂ ਦੋਵੇਂ ਚੀਜ਼ਾਂ ਸੰਭਵ ਹੁੰਦੀਆਂ, ਜਿੱਥੇ ਗੱਲ ਖਲੋ ਗਈ ਫਿਰ ਜਿੰਨਾ ਚਿਰ ਤੱਕ ਉਹ ਮਸਲਾ ਹੱਲ ਨਹੀਂ ਹੁੰਦਾ ਅਗਲਾ ਸ਼ਬਦ ਵਿਚਾਰਿਆ ਨਹੀਂ ਸੀ ਜਾਂਦਾ। ਤੋ ਆਪ ਸਭਨਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰੋ ਜੀ। ਦੂਜਾ ਪੱਖ ਇਹਦਾ ਨਾਲ ਸਾਧ ਸੰਗਤ ਇਹ ਵੀ ਇਹ ਵੀ ਜਿੱਦਾਂ ਸਾਡੇ ਮਨ 'ਚ ਕਈ ਵਲਵਲੇ ਹੁੰਦੇ ਆ, ਫਿਰ ਸਾਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ। ਜਿਉਂ ਜਿਉਂ ਅਸੀਂ ਪੜਾਅ ਦਰ ਪੜਾਅ ਸਫ਼ਰ ਤੈਅ ਕਰਦੇ ਜਾਂਦੇ ਹਾਂ, ਸਾਡੇ ਉਹ ਮਨ ਦੇ ਵਲਵਲੇ ਜਿਹੜੇ ਆ ਉਹ ਆਪੇ ਨਿਵਰਤ ਹੋਣੇ ਸ਼ੁਰੂ ਹੋ ਜਾਂਦੇ। ਤੋ ਆਪ ਸਭਨਾਂ ਦੇ ਚਰਨਾਂ ਵਿੱਚ ਬੇਨਤੀ, ਜਿਨ੍ਹਾਂ ਨੇ ਵੀ ਸੰਥਿਆ ਦੀ ਕਲਾਸ ਵਿੱਚ ਪਾਰਟੀਸਪੇਟ ਕਰਨਾ ਹੋਵੇ, ਹਰ ਹਫ਼ਤੇ 7 ਤੋਂ 8 ਵਜੇ ਤੱਕ ਹੋਇਆ ਕਰੇਗੀ, ਸੋਮਵਾਰ ਤੋਂ ਵੀਰਵਾਰ ਤੱਕ। ਆਪ ਜੀ ਆਪਣਾ ਨਾਮ ਅਤੇ ਫੋਨ ਨੰਬਰ ਲਿਖਵਾਉਣ ਦੀ ਕਿਰਪਾਲਤਾ ਕਰੋ ਜੀ। ਸਰਵਣ ਕਰਦੇ ਹਾਂ ਇਤਿਹਾਸ ਭਾਈ ਗੁਰਪ੍ਰੀਤ ਸਿੰਘ ਜਥੇ ਪਾਸੋਂ, ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੀ ਔਰ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤੀ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ ਸਾਰੀ ਗੁਰਸੰਗ ਧੰਤਾ ਦੇ ਯੋਗ ਹੋ ਜੋ ਸੰਧਿਆ ਵਾਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਆਪ ਗੁਰਸੰਗਤਾਂ ਨੂੰ ਯਾਨੀ ਜੀ ਲੜੀਵਾਰ ਕਥਾ ਸਰਵਣ ਕਰਾ ਕੇ ਗਏ ਆ, ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ, ਢਾਡੀ ਵਾਰਾਂ ਗੁਰ ਇਤਿਹਾਸ ਰਾਹੀਂ ਤਵੱਜੋ ਦਿਓ, ਅਸੀਂ ਇਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਗੁਰੂ ਸਾਹਿਬ ਤੁਹਾਡੀਆਂ ਸਭਾਵਾਂ ਤੇ ਪਟਾਵਾਂ ਮਨਜ਼ੂਰ ਕਰਨਾ। ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਜੋ ਬੇਨਤੀ ਹੈ, ਗਿਆਨੀ ਜੀ ਵੀ ਕਰਕੇ ਗਏ ਆ, ਸਾਡੇ ਵੱਲੋਂ ਵੀ ਹਾਰਦਿਕ ਬੇਨਤੀ ਹੈ ਵੀ ਸੰਥਿਆ ਕਲਾਸ 1 ਸਤੰਬਰ ਤੋਂ ਸ਼ਾਮ 7 ਤੋਂ 8 ਵਜੇ ਤੱਕ ਹੋਇਆ ਕਰੇਗੀ ਤੇ ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਹੋਵੇਗਾ। ਜਿਹਨਾਂ ਨੇ ਖੰਡੇ ਬਾਟੇ ਦੀ ਪਾਹੌਲ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਬੱਚੀਆਂ ਬਣਨਾ ਹੈ, ਉਹਨਾਂ ਨੂੰ ਬੇਨਤੀ ਹੈ ਵੀ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਤੋਂ ਪਹਿਲਾਂ ਪਹੁੰਚ ਕੇ ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦੀ ਦਾਤ ਪ੍ਰਾਪਤ ਕਰੋ। ਦਸਤਾਰ ਸਿਖਲਾਈ ਕੈਂਪ ਹਰ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਲੱਗਦਾ ਹੈ। ਇਹ ਬੇਨਤੀਆਂ ਆਪ ਗੁਰਸੰਗਤਾਂ ਨੇ ਪ੍ਰਵਾਨ ਕਰਨੀਆਂ। ਸੋ ਮੈਂ ਜਿਹੜਾ ਇਤਿਹਾਸ ਰੰਭਣਾ ਹੈ ਉਹ ਮੈਂ ਤੁਹਾਡੇ ਸਨਮੁੱਖ ਰੱਖਦਾ। ਇੱਕ ਮੈਂ ਅਰਜ਼ ਬੇਨਤੀ ਕਰਨੀ ਹੈ, ਇੱਕ ਅੱਜ ਸੰਗਤ ਦੇ ਵਿੱਚੋਂ ਹੀ ਸਾਨੂੰ ਗੁਰਮੁਖ ਪਿਆਰਾ ਕਹਿ ਕੇ ਗਿਆ ਸੀ ਵੀ ਤੁਸੀਂ ਅਰਜ਼ ਜ਼ਰੂਰ ਕਰਿਓ ਕਿਉਂਕਿ ਪ੍ਰੋਗਰਾਮ ਵੀ ਲਾਈਵ ਚੱਲਦਾ, ਤੁਸੀਂ ਵੀ ਬੈਠੇ ਹੋ। ਦੇਖੋ ਆਪਾਂ ਚਾਹੇ ਗੁਰੂ ਘਰ ਆਪਣੇ ਹਿੰਦੁਸਤਾਨ 'ਚ ਆ, ਚਾਹੇ ਪੰਜਾਬ 'ਚ ਹੈ, ਚਾਹੇ ਵਿਦੇਸ਼ ਦੇ ਕਿਤੇ ਵੀ ਕੋਨੇ ਕੋਨੇ ਵਿੱਚ ਗੁਰੂ ਘਰ ਬਣੇ ਹੋਏ ਹਨ, ਉੱਥੇ ਫ੍ਰੀ ਫੂਡ ਮਿਲਦਾ, ਗੁਰੂ ਦਾ ਲੰਗਰ ਆ। ਦੇਖੋ ਕਿੱਡੇ ਕਿੱਡੇ ਸਾਡੇ ਦੇਸ਼ ਵਿੱਚ ਕਿੱਡੇ ਕਿੱਡੇ ਮੰਦਰ ਹੈ, ਮੈਂ ਕਿਸੇ ਦੀ ਕੋਈ ਬਗਦੋਈ ਨਹੀਂ ਕਰਦਾ, ਫਿਰ ਮਸੀਤਾਂ ਹਨ, ਚਰਚਾਂ ਹਨ, ਉਹਨਾਂ ਦੇ ਵਿੱਚ ਲੰਗਰ ਫ੍ਰੀ ਫੂਡ ਨਹੀਂ ਮਿਲਦਾ। ਜੇ ਮਿਲਦਾ ਉਹ ਕਿਸੇ ਵਿਸ਼ੇਸ਼ ਦਿਹਾੜੇ 'ਤੇ ਮਿਲਦਾ ਹੋਣਾ, ਰੋਜ਼ਾਨਾ ਨਹੀਂ ਮਿਲਦਾ। ਲੰਗਰ ਮਿਲਦਾ ਹੈ ਗੁਰੂ ਦੇ ਘਰ ਗੁਰੂਦੁਆਰਿਆਂ ਵਿੱਚ, ਚਾਹੇ ਤੁਸੀਂ ਛਕ ਲਓ, ਚਾਹੇ ਤੁਸੀਂ ਪੈਕ ਕਰਾ ਕੇ ਘਰ ਲੈ ਜਾਓ, ਚਾਹੇ ਕੋਈ 2 ਦਿਨ ਦਾ ਲੈ ਜਾਓ। ਦੇਖੋ ਮੈਂ ਇੱਥੇ ਦੇਖਿਆ ਆ ਕੇ ਵੀ ਫੂਡ ਬੈਂਕ ਬਣੇ ਹੋਏ ਹੈ। ਦੇਖੋ ਜਿਵੇਂ ਹੋਪ ਵਾਲੇ ਪਾਸੇ ਨੁਕਸਾਨ ਹੋਇਆ ਹੈ ਅੱਗ ਨੇ ਕੀਤਾ, ਉੱਥੇ ਵੀ ਇਹਨਾਂ ਨੇ ਆਪਣਾ ਰਾਸ਼ਨ ਪਹੁੰਚਾਇਆ ਹੈ। ਯਾਨੀ ਕਿ ਜਿੱਥੇ ਵੀ ਭੀੜ, ਕੋਰੋਨਾ ਕਾਲ ਦੇ ਦੌਰਾਨ ਕਿਵੇਂ ਲੰਗਰ ਘਰ ਘਰ ਪਹੁੰਚਾਇਆ ਹੈ। ਅਤੇ ਮੇਰਾ ਖਿਆਲ ਮੈਂ ਪੜ੍ਹਿਆ ਸੀ ਇੱਕ ਤਾਂ ਸਿਰਲੇਖ ਬਈ USA ਦੇ ਪ੍ਰੈਜ਼ੀਡੈਂਟ ਨੇ ਜਦੋਂ ਕੋਰੋਨਾ ਖਤਮ ਹੋਇਆ ਹੈ ਹੈਲੀਕਾਪਟਰ ਰਾਹੀਂ ਗੁਰਦੁਆਰਿਆਂ ਉੱਪਰ ਫੁੱਲਾਂ ਦੀ ਵਰਖਾ ਕਰਾਈ ਹੈ ਵੀ ਜੇ ਗੁਰੂ ਦੇ ਸਿੰਘ ਹਨ, ਇਹ ਸਖ਼ਤ ਮਿਹਨਤਾਂ ਕਰਦੇ ਹੈ, ਹੱਡ ਭਾਨੀਆਂ ਕਮਾਈਆਂ ਕਰਦੇ ਹੈ, ਉਹ ਜੋ ਦਸਵੰਦ ਕੱਢ ਕੇ ਹਰੇਕ ਦਾ ਭਲਾ ਕਰਦੇ ਹੈ, ਇਹ ਲੰਗਰ ਹੈ, ਗੁਰੂ ਦਾ ਲੰਗਰ ਹੈ। ਆਪਣੇ ਘਰੇ ਜੋ ਪਦਾਰਥ ਬਣਦੇ ਉਹ ਹੋਰ ਗੱਲ ਹੈ, ਜੋ ਗੁਰੂ ਘਰੇ ਆਉਂਦੇ ਉਹ ਗੁਰੂ ਦਾ ਲੰਗਰ ਹੁੰਦਾ। ਕਹਿਣ ਦਾ ਭਾਵ ਵੀ ਜਿਹੜੀ ਥਾਲੀ ਹੈ ਉਹ 5-6 ਖਾਨੇ ਹੁੰਦੇ ਆ। ਮੈਨੂੰ ਕਿਸੇ ਨੇ ਕਿਹਾ ਨਹੀਂ ਪਰ ਸੰਗਤ ਵਿੱਚੋਂ ਕਹਿ ਕੇ ਗਏ ਆ ਵੀ ਤੁਸੀਂ ਬੋਲਿਓ ਜ਼ਰੂਰ, ਬਈ ਨਾ ਤਾਂ ਤੁਹਾਨੂੰ ਕਿਸੇ ਨੇ ਕੁਛ ਕਹਿਣਾ, ਥਾਲੀ ਦੇ 5-6 ਖਾਨੇ ਬਣੇ ਹੁੰਦੇ ਆ, ਉਹਦੇ ਵਿੱਚ ਤੁਸੀਂ ਓਨਾ ਹੀ ਪਦਾਰਥ ਪਵਾਓ, ਭੋਜਨ ਪ੍ਰਸ਼ਾਦਾ ਜਿੰਨਾ ਤੁਸੀਂ ਛੱਕ ਸਕਦੇ ਹੋ। ਅਤੇ ਆਪਾਂ ਸਾਰੇ ਖਾਨੇ ਭਰਾ ਲੈਂਦੇ ਹਾਂ, ਆਹ ਵੀ ਪਾ ਦਿਓ, ਆਹ ਵੀ ਪਾ ਦਿਓ, ਪਦਾਰਥ ਜ਼ਿਆਦਾ ਪਏ ਹੁੰਦੇ ਆ, ਜਿੰਨਾ ਸਾਡਾ ਸਰੀਰ ਝੱਲਦਾ ਓਨਾ ਥੋੜ੍ਹਾ ਥੋੜ੍ਹਾ ਪਵਾ ਲਓ, ਦੁਬਾਰਾ ਲੈ ਲਓ, ਤੀਜੀ ਵਾਰ ਲੈ ਲਓ, ਕਿਹੜਾ ਕੋਈ ਰੋਕਦਾ, ਕਿਹੜਾ ਕੋਈ ਟੋਕਦਾ। ਅੰਕੜੇ ਕੱਢ ਕੇ ਦੇਖ ਲਓ ਵੀ ਕਿੰਨੇ ਭੁੱਖਮਰੀ ਦੇ ਸ਼ਿਕਾਰ ਹੋ ਕੇ ਮਾਤ ਲੋਕ ਤੋਂ ਜਾ ਰਹੇ ਹੈ। ਇਹ ਤਾਂ ਗੁਰੂ ਦੇ ਸਿੱਖ ਹੀ ਹਨ ਅਤੇ ਉਹ ਲੰਗਰ ਲਾਉਂਦੇ ਹੈ ਅਤੇ ਫ੍ਰੀ ਫੂਡ, ਇਹ ਜਿਹੜਾ ਲੰਗਰ ਹੈ ਗੁਰੂ ਨਾਨਕ ਮਹਾਰਾਜ ਜੀਆਂ ਦਾ 20 ਰੁਪਏ ਦਾ ਲੰਗਰ ਲਾਇਆ ਹੋਇਆ ਹੈ, 20 ਰੁਪਏ ਦਾ। ਮੈਂ ਆਮ ਤੌਰ 'ਤੇ ਇਹ ਵੀ ਦੇਖਿਆ ਆਪਾਂ ਵਿਆਹਾਂ ਵਿੱਚ ਜਾਂਦੇ ਹਾਂ, ਇੱਥੇ ਜਿਹੜੇ ਵਿਆਹ ਹੁੰਦੇ ਉੱਥੋਂ ਦਾ ਤਾਂ ਮੈਨੂੰ ਪਤਾ ਨਹੀਂ, ਉਹ ਜਿਹੜੇ ਬੱਚੇ ਬੱਚੀਆਂ ਸਰਵ ਕਰਦੇ ਆ ਕੇ ਉਹ ਵੀ ਪੰਜਾਬ ਤੋਂ ਇਹ ਪਲੇਟਾਂ ਦੇ ਵਿੱਚ ਪਹਿਲਾਂ ਸਮਾਨ ਪਾ ਕੇ ਰੱਖ ਦਿੰਦੇ ਆ, ਉਹ ਵੀ ਇੱਦਾਂ ਵੇਸਟ ਜਾਂਦਾ। ਚਾਹੇ ਗੁਰੂ ਘਰ ਵਿਆਹ ਹੁੰਦੇ ਆ ਤੇ ਪੰਡਾਲ ਲੱਗਿਆ ਹੁੰਦਾ ਏ, ਉਹਨਾਂ ਨੂੰ ਚਾਹੀਦਾ ਵੀ ਪਲੇਟ ਦੇ ਵਿੱਚ ਜਿਹਨੇ ਜਿੰਨਾ ਛਕਣਾ ਉਨਾ ਆਪਦਾ ਪਾ ਕੇ ਉਹ ਛਕੇ, ਉਹ ਵੀ ਬਹੁਤ ਵੇਸਟ ਜਾਂਦਾ ਹੈ। ਸੋ ਇਸ ਕਰਕੇ ਇਹਨਾਂ ਗੱਲਾਂ ਦਾ ਤੁਸੀਂ ਸਾਰੇ ਹੀ ਸੁਚੱਜੇ ਸੂਝਵਣ ਬੈਠੇ ਹੋ ਵੀ ਉਨਾ ਕੁ ਹੀ ਥਾਲੀ ਦੇ ਵਿੱਚ ਪਾਓ ਜਿੰਨਾ ਤੁਸੀਂ ਝੱਲ ਸਕਦੇ ਹੋ, ਐਵੇਂ ਗਾਲ ਵੇਗ ਵਿੱਚ ਨਾ ਸਿੱਟੋ, ਝੂਠ ਨਾ ਸਿੱਟੋ। ਇਹ ਗੁਰੂ ਦਾ ਪ੍ਰਸ਼ਾਦਾ ਨਹੀਂ, ਗੁਰੂ ਦਾ ਪ੍ਰਸ਼ਾਦ ਹੈ। ਇੱਥੋਂ ਆਪਾਂ ਹੁਣ ਵੀ ਪੇਟ ਭਰ ਕੇ ਛੱਕ ਕੇ ਜਾਣਾ ਹੈ, ਜੇ ਬਾਹਲਾ ਛੱਕੀ ਜਾਵਾਂਗੇ ਉਹ ਨੁਕਸਾਨ ਵੀ ਕਰ ਸਕਦਾ। ਜੇ ਗੁਰੂ ਦੇ ਪ੍ਰਸ਼ਾਦੇ ਨੂੰ ਪ੍ਰਸ਼ਾਦ ਸਮਝ ਕੇ ਛਕਾਂਗੇ ਉਹਦਾ ਕੋਈ ਨੁਕਸਾਨ ਨਹੀਂ ਹੈ। ਸੋ ਇਹ ਮਾਇੰਡ ਵੀ ਨਾ ਕਰੋ, ਇਹ ਬੇਨਤੀ ਹੈ। ਸੋ ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਸੋ 18ਵੀਂ ਸਦੀ ਦਾ ਇਤਿਹਾਸ ਹੈ, 18ਵੀਂ ਸਦੀ ਦਾ ਸਿੱਖਾਂ ਦੀਆਂ ਮਹਾਨ ਕੁਰਬਾਨੀਆਂ ਨਾਲ ਭਰਿਆ ਪਿਆ ਏ।
ਬੰਦਾ ਸਿੰਘ ਬਹਾਦਰ ਉਹਦੀ ਸ਼ਹਾਦਤ ਹੋਈ ਹੈ। ਫਿਰ ਬਾਬਾ ਤਾਰਾ ਸਿੰਘ ਵਾਂ ਤੇ ਭਾਈ ਮਣੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, 1726 ਦੇ ਵਿੱਚ ਬਾਬਾ ਤਾਰਾ ਸਿੰਘ ਵਾਂ ਦੀ ਸ਼ਹਾਦਤ ਹੋਈ ਹੈ। ਜਿਹੜੇ ਸਿੰਘ ਸੂਰਮੇ ਸੀ ਜੰਗਲਾਂ 'ਚ ਰਹਿੰਦੇ ਹੈ, ਤ੍ਰਿਪਤ ਹੁੰਦੇ ਆ ਜਿੰਨਾ ਉਹਨਾਂ ਨੂੰ ਮਿਲਦਾ ਲੰਗਰ, ਚਾਹੇ ਮੁੱਠੀ ਛੋਲਿਆਂ ਦੀ ਨਾ ਛਕਣੀ ਪਵੇ, ਸਭ ਸੰਤੋਖ ਵਾਲੇ ਸਿੰਘ। 1726 ਤੋਂ ਲੈ ਕੇ 1733 ਦੇ ਵਿੱਚ 7 ਸਾਲ ਬਣਦੇ ਆ ਵਿਚਕਾਰ, ਸਿੰਘਾਂ ਨੇ ਸਰਕਾਰ ਦੇ ਨੱਕ ਵਿੱਚ ਦਮ ਕਰਤਾ, ਲੁੱਟਾਂ ਖੋਹਾਂ ਬਹੁਤ ਕੀਤੀਆਂ ਸਿੰਘਾਂ ਨੇ ਇਕੱਠੇ ਹੋ ਕੇ। ਫਿਰ ਸਰਕਾਰ ਨੇ ਕੀ ਕਿਹਾ, ਕਹਿੰਦੇ ਸੰਧੀ ਕਰੋ, ਸਿੱਖਾਂ ਨਾਲ ਸੰਧੀ ਕਰ ਲਓ, ਇਹ ਆਪਾਂ ਬੜੇ ਖਤਮ ਕੀਤੇ ਹੈ। ਉਹਨਾਂ ਨੇ ਸੰਧੀ ਕੀਤੀ, 1733 'ਚ ਨਵਾਬੀ ਭੇਜੀ ਹੈ, ਨਵਾਬੀ ਆਈ ਹੈ, ਅਕਾਲ ਤਖ਼ਤ ਤੇ ਪੰਥ ਖਾਲਸਾ ਬੈਠਾ, ਸਾਰੇ ਜਾਣੇ ਬੈਠੇ ਹਨ, ਕਰੀਮ ਲੀਡਰਸ਼ਿਪ ਬੈਠੀ ਹੈ, ਸਰਾ ਜੱਸਾ ਸਿੰਘ ਆਲੂਵਾਲੀਆ, ਸਰ ਜੱਸਾ ਸਿੰਘ ਰਾਮਗੜੀਆ, ਬਾਬਾ ਬਘੇਲ ਸਿੰਘ, ਸਰਦਾਰ ਚੜ੍ਹ ਸਿੰਘ ਸ਼ੁਕਰਚੱਕੀਆ, ਹੋਰ ਬੜੇ ਬੜੇ ਲੀਡਰ ਬੈਠੇ ਹੈ। ਕਹਿੰਦੇ ਦੇਖੋ ਬਈ, ਆ 7 ਸਾਲਾਂ 'ਚ ਹੀ ਹਾਰ ਮੰਨਦੇ ਹੈ, ਆ ਨਵਾਬੀ ਆਈ ਹੈ, ਨਵਾਬੀ ਲੈ ਲਓ, ਕਹਿੰਦੇ ਸਮਝੌਤਾ ਕਰ ਲਓ। ਹੁਣ ਉਹ ਕਹਿੰਦੇ ਨਵਾਬੀ ਦੇਣੀ ਕਿਹਨੂੰ ਹੈ ਅਤੇ ਨਵਾਬੀ ਦੇ ਲੈਗ ਕੌਣ ਹੈ? ਸੋ ਪਿਆਰੇ ਖਾਲਸਾ ਜੀ, ਇੱਥੇ ਪਿਛੋਕਣ ਹੀ ਦੇਖਦੇ ਗਏ, ਉਹਨੂੰ ਅਹੁਦੇ ਦੇ ਦਿਓ, ਉਹਨੂੰ ਅਹੁਦੇ ਦੇ ਦਿਓ, ਜਦ ਅਹੁਦੇ ਮਿਲਦੇ ਫਿਰ ਪਿਛੋਕੜ ਦੇਖਦੇ ਵੀ ਤਾਂ ਪਿਛੋਕੜ ਕੀ, ਗਲਤ ਪਿਛੋਕੜ ਵਾਲੇ ਨੂੰ ਅਹੁਦੇ ਮਿਲ ਗਏ ਆ। ਹੁਣ ਨਵਾਬੀ ਆਈ ਹੈ, ਨਵਾਬੀ ਲੈਣ ਨੂੰ ਕੋਈ ਤਿਆਰ ਨਹੀਂ ਹੈ। ਇੱਕ ਨੌਜਵਾਨ ਸੰਗਤ ਦੇ ਵਿੱਚ ਪੱਖਾ ਚੱਲ ਰਿਹਾ, ਸੇਵਾ ਕਰ ਰਿਹਾ, ਉਹਦੇ ਸਰੀਰ 'ਤੇ ਫੱਟ ਲੱਗੇ ਹੈ, ਜੰਗ 'ਚੋਂ ਆਇਆ ਸੀਗਾ, ਫੱਟ ਲੱਗੇ ਹੋਏ ਹੈ, ਉਵੇਂ ਹੀ ਜ਼ਖਮਾਂ 'ਤੇ ਮਲਮ ਪੱਟੀ ਕਰਕੇ ਸੰਗਤ ਨੂੰ ਪੱਖੇ ਦੀ ਝੱਲ ਮਾਰ ਰਹੇ ਹੈ। ਉਹਦਾ ਨਾਂ ਹੈ ਸਰਦਾਰ ਕਪੂਰ ਸਿੰਘ, ਪੰਥ ਖਾਲਸਾ ਕਹਿੰਦੇ ਕਪੂਰ ਸਿੰਘ ਨੂੰ ਬੁਲਾਓ, ਨਵਾਬੀ ਆਪਾਂ ਇਹਨੂੰ ਦਿੰਦੇ ਹਾਂ। ਕਪੂਰ ਸਿੰਘ ਨੂੰ ਪੰਥ ਖਾਲਸਾ ਨੇ ਸੱਦਿਆ, ਪੰਜ ਸਿੰਘਾਂ ਨੇ ਸੱਦਿਆ, ਪੰਜ ਪਿਆਰਿਆਂ ਨੇ ਸੱਦਿਆ, ਸਰਦਾਰ ਕਪੂਰ ਸਿੰਘ ਜੀ, ਨਵਾਬੀ ਆਈ ਹੈ ਲਾਹੌਰ ਤੋਂ, ਤੁਹਾਨੂੰ ਨਵਾਬ ਬਣਾਉਣਾ ਹੈ। ਸਰਦਾਰ ਕਪੂਰ ਸਿੰਘ ਕਹਿੰਦਾ ਮੈਂ ਨਹੀਂ ਨਵਾਬੀ ਲੈਣੀ, ਦੇਖੋ ਉਹਦਾ ਮਿਲ ਰਿਹਾ ਹੈ, ਉਹ ਕਹਿੰਦਾ ਮੈਂ ਨਹੀਂ ਲੈਣੀ ਨਵਾਬੀ, ਤੁਸੀਂ ਰੱਖੋ ਜਿਹਨੂੰ ਮਰਜ਼ੀ ਬਣਾ ਦਿਓ, ਇੰਨੇ ਹੋਰ ਬੈਠੇ ਹੈ, ਕਿਸੇ ਨੂੰ ਬਣਾ ਸਕਦੇ ਹੋ। ਉਹ ਕਹਿੰਦੇ ਨਹੀਂ, ਪੰਥ ਖਾਲਸੇ ਨੇ ਹੁਕਮ ਕੀਤਾ ਤੈਨੂੰ ਹੀ ਨਵਾਬ ਬਣਾਉਣਾ, ਨਵਾਬੀ ਤੈਨੂੰ ਦੇਣੀ ਹੈ। ਉਹ ਕਹਿੰਦਾ ਠੀਕ ਹੈ, ਜੇ ਨਵਾਬੀ ਦੇਣੀ ਹੈ ਮੈਨੂੰ, ਨਵਾਬੀ ਆਈ ਹੈ, ਪਹਿਲਾਂ ਪੰਜ ਪਿਆਰਿਆਂ ਦੇ ਜੋੜਿਆਂ ਨੂੰ ਲਾਓ ਨਵਾਬੀ, ਜੋੜਿਆਂ ਨੂੰ ਸ਼ਹਾਓ ਇਹਨਾਂ ਨਵਾਬੀ, ਫਿਰ ਤੁਸੀਂ ਮੈਨੂੰ ਨਵਾਬੀ ਦੇ ਦਿੱਤੀ ਹੈ, ਉਹਦਾ ਦੇਤਾ ਏ। ਮੈਂ ਬੇਨਤੀ ਕਰਦਾ ਪੰਜ ਪਿਆਰਿਆਂ ਸਨਮੁਖ, ਜਿਹੜੀ ਮੇਰੀ ਸੇਵਾ ਮੈਥੋਂ ਸੇਵਾ ਨਹੀਂ ਖੋਣੀਗੀ, ਮੈਂ ਸੰਗਤ ਨੂੰ ਪੱਖੇ ਦੀ ਝੱਲ ਮਾਰਨੀ ਹੈ, ਸੇਵਾ ਨਹੀਂ ਖੋਣੀ ਮੈਥੋਂ, ਮੈਂ ਘੋੜਿਆਂ ਦੀ ਲਿੱਦ ਚੱਕਣੀ ਹੈ, ਮੈਥੋਂ ਉਹ ਸੇਵਾ ਨਹੀਂ ਖੋਣੀ, ਮੈਂ ਲੰਗਰਾਂ ਦੀ ਸੇਵਾ ਕਰਨੀ ਹੈ, ਜੇ ਮੈਥੋਂ ਇਹ ਸੇਵਾਵਾਂ ਖੋਹੋਗੇ ਮੈਂ ਨਵਾਬੀ ਮੋੜ ਦੂੰ, ਜੇ ਮੈਨੂੰ ਨਾ ਜਚੀ ਨਾ ਮੈਂ ਮੋੜ ਦੂੰ, ਇਹ ਨਹੀਂ ਮੈਂ ਪੱਕਾ ਹੀ ਉਹ 'ਤੇ ਟਿਕਿਆ ਰਹੂੰਗਾ। ਇਹੋ ਜਿਹੇ ਲੀਡਰ ਕਿੱਥੋਂ ਭਾਲੋਂਗੇ, ਕਿੱਥੋਂ ਮਿਲਣਗੇ? ਅੱਜ ਤਾਂ ਬਦਲ ਜਾਂਦੇ, ਦਲ ਬਦਲੂ, ਜੇ ਇੱਧਰੋਂ ਮੋਟੀ ਮਾਇਆ ਮਿਲ ਗਈ ਹੈ ਉਹ ਦੂਜਾ ਛੱਡ ਦੇਣਾ ਹੈ, ਫਿਰ ਧੜੇਬੰਦੀ ਬਣਾ ਦੇਣੀ ਹੈ, ਉਹਨੂੰ ਉਹਦੇ ਨਾਲ ਲੜਾ ਦੇਣਾ, ਫੁੱਟ ਪਾਓ ਤੋਂ ਰਾਜ ਕਰੋ, ਇਹੀ ਹੋ ਰਿਹਾ ਰਾਜਨੀਤੀ ਵਿੱਚ, ਸਭ ਤੋਂ ਗੰਦੀ ਰਾਜਨੀਤੀ ਹੈ, ਇਹਦੇ ਵਿੱਚ ਇਹੀ ਕੁਝ ਹੋ ਰਿਹਾ ਹੈ। ਸਰਦਾਰ ਕਪੂਰ ਸਿੰਘ ਜੀਆਂ ਨੂੰ ਨਵਾਬੀ ਮਿਲ ਗਈ, ਨਵਾਬ ਕਪੂਰ ਸਿੰਘ ਜੀ ਬਣ ਗਏ ਹੈ। ਸੋ ਪਿਆਰੇ ਖਾਲਸਾ ਜੀ, ਵੱਡਾ ਘੱਲੂ ਘਾਰਾ ਹੋਇਆ ਕੁੱਪਰ ਹੀੜੇ ਦੇ ਸਥਾਨ ਤੇ, 35,000 ਸਿੱਖ ਸਿੰਘਣੀਆਂ, ਬੱਚੇ ਬੱਚੀਆਂ, ਗਰਭਵਤੀ ਔਰਤਾਂ, ਉਹਨਾਂ ਨੂੰ ਖਤਮ ਕੀਤਾ ਗਿਆ ਏ। ਹੁਣ ਵਿਚਕਾਲੇ ਇੱਕ ਤਲਾਅ ਹੈ, ਮੈਂ ਛੱਪੜੀ ਤਾਂ ਨਹੀਂ ਕਹਿੰਦਾ, ਇੱਕ ਤਲਾਅ ਏ, ਉਹ 'ਚ ਜਲ ਹੈ, ਇਸ ਪਾਸੇ ਵਦਾਲੀ ਖੜਾ, ਇਸ ਪਾਸੇ ਇੱਕ ਨਿਹੰਗ ਖੜਾ ਏ, ਨੀਲਾ ਬਾਣਾ ਪਾਇਆ, ਖੰਡੇ ਬਾਟੇ ਦੀ ਪੌਲ ਛਕੀ ਹੈ, ਸੰਧਿਆ ਦਾ ਵੇਲਾ ਏ, ਰਹਿਣਾ ਅਸਾਂ ਜਾਪ ਕੀਤਾ ਏ। ਕੀ ਕਹਿੰਦਾ ਸੱਚੇ ਪਾਤਸ਼ਾਹ, ਬਾਜਾਂ ਵਾਲੇ ਸਤਿਗੁਰੂ, ਆਪ ਜੀ ਦੀ ਕਿਰਪਾ ਨਾਲ 4 ਦਿਨ ਬਤੀਤ ਹੋਏ ਆ, 4 ਰਾਤਰੀ ਆਈ ਹੈ, ਸੁੱਖਾਂ 'ਚ ਤੇ ਭਾਣੇ 'ਚ ਬਤੀਤ ਕਰਨਾ, ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਫਿਰ ਫਤਿਹ ਬੁਲਾਈ ਹੈ। ਉਹ ਕਹਿੰਦਾ ਅਬਦਾਲੀ ਖੜਾ, ਕਹਿੰਦਾ ਸਿੱਖੋ ਕਿਹੋ ਜਿਹੇ ਤੁਸੀਂ, ਇੱਕੋ ਦਿਨ 'ਚ ਮੈਂ ਤੁਹਾਡਾ 35,000 ਸਿੱਖ ਖਤਮ ਕਰਤਾ, ਬੇਨਾਸ਼ ਕਰਤਾ, ਮੁੱਠੀ ਭਰ ਰਹਿ ਗਏ ਹੋ, ਉਹ ਕਿਹੜਾ ਤੁਹਾਡਾ ਸੁੱਖਾਂ ਦਾ ਦਿਨ ਬਤੀਤ ਹੋਇਆ, ਕਿਹੜੀਆਂ ਸੁੱਖਾਂ ਭਾਲਦੇ ਹੋ? ਉਹ ਜਾਓ, ਉਹ ਤੁਹਾਨੂੰ ਮੈਂ 12 ਮਹੀਨੇ ਦਿੱਤੇ, 12 ਮਹੀਨੇ ਮੈਂ ਚੱਲਿਆ ਅੰਮ੍ਰਿਤਸਰ,
ਜੇ ਤੁਸੀਂ ਬਾਜਾਂ ਵਾਲੇ ਗੁਰੂ ਦੇ ਸਿੱਖ ਹੋ, ਖੰਡੇ ਵੱਟ ਦੀ ਪਹੁੰਚ ਸਕੀ, ਆ ਜਾਓ ਅੰਮ੍ਰਿਤਸਰ, ਮੈਂ ਉੱਥੇ ਜਾਂਦਾ। ਇਹ ਅੰਮ੍ਰਿਤਸਰ ਆਉਂਦਾ ਏ ਤੇ ਇਧਰੋਂ ਸਿੰਘਾਂ ਨੇ 12 ਮਹੀਨੇ ਨਹੀਂ ਡੀਕੇ, ਫਰਵਰੀ ਚ ਘੱਲੂਘਾਰਾ ਹੋਇਆ, 10ਵਾਂ ਮਹੀਨਾ ਅਕਤੂਬਰ ਦਾ। ਅਕਤੂਬਰ ਦੇ ਮਹੀਨੇ ਦੇ ਵਿੱਚ ਆ ਕੇ ਪੰਥ ਖਾਲਸਾ ਚੜ ਕੇ ਆ ਗਏ ਹੈ, ਸਾਰੇ ਜਾਣੇ ਚੜ੍ਹਾਈ ਕੀਤੀ ਹੈ, ਇਹਨੂੰ ਖਤਮ ਕੀਤਾ। ਜਿੱਥੇ ਖਾਲਸਾ ਕਾਲਜ ਬਣਿਆ ਪਿਪਲੀ ਸਾਹਿਬ ਗੁਰਦੁਆਰਾ, ਉਸ ਸਥਾਨ ਤੇ ਬਹੁਤ ਭੰਨਿਆ, ਬਹੁਤ ਕੁੱਟਿਆ, ਅੜਕ ਦਰਿਆ ਪਾਰ ਕਰਾ ਕੇ ਆਏ ਹੈ। ਜਾਂਦਾ ਹੋਇਆ ਕਹਿੰਦਾ, ਉਹ ਸਿੱਖੋ ਚੰਗਾ ਨਹੀਂ ਕੀਤਾ ਮੇਰੇ ਨਾਲ, ਮੈਂ ਚੱਲਿਆ, ਮੇਰੇ ਪੁੱਤ ਪੋਤੇ ਆਉਣਗੇ, ਤੁਹਾਡਾ ਬੀ ਨਾਸ ਕਰਨਗੇ। ਤੇ ਉਧਰ ਖੜਾ ਸੀਗਾ ਸ਼ੁਕਰ ਚੱਕੀਆ ਮਿਸਲ ਦਾ ਬਾਨੀ ਸਰਦਾਰ ਚੜ੍ਹਤ ਸਿੰਘ, ਉਹ ਕਹਿੰਦਾ, ਅਬਦਾਲੀ ਜੇ ਤੇਰੇ ਪੁੱਤ ਪੋਤੇ ਆਉਣਗੇ, ਸਾਡੇ ਵੀ ਪੁੱਤ ਪੋਤੇ ਹੋਣਗੇ। ਉਹ ਜੇ ਉਹ ਸ਼ੇਰ ਆ, ਸਾਡੇ ਪੁੱਤ ਪੋਤੇ ਸਵਾ ਸ਼ੇਰ ਹੋਣਗੇ, ਭਾਜੀ ਮੋੜਾਂਗੇ ਭਾਜੀ। ਅਬਦਾਲੀ ਦਾ ਪੋਤਾ ਆਇਆ ਸ਼ਾਹ ਜਮਾਲ, ਤੇ ਚੜ੍ਹਤ ਸਿੰਘ ਸ਼ੁਕਰ ਚੁਕਰੀਆ ਦਾ ਪੋਤਾ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ, ਜਿਹਦੇ ਰਾਜ ਦੀਆਂ ਅੱਜ ਤੱਕ ਗੱਲਾਂ ਹੋ ਰਹੀਆਂ ਹਨ। ਸੋ ਪਿਆਰੇ ਖਾਲਸਾ ਜੀ, ਆਏ ਉਹਨੂੰ ਭਜਾਇਆ ਏ। 1764 ਆ ਗਿਆ, ਸਾਰੀ ਲੀਡਰਸ਼ਿਪ ਅਕਾਲ ਤਖ਼ਤ ਦੇ ਸਾਹਮਣੇ ਬੈਠੀ ਹੈ। ਇੱਕ ਗੱਲ ਮੈਂ ਹੋਰ ਸਾਂਝੀ ਕਰ ਦੇਵਾਂ, ਆਪਾਂ ਕਹਿੰਦੇ ਹਾਂ ਵੀ ਜੋ ਹਰਿਮੰਦਰ ਸਾਹਿਬ ਦੇ ਨਹੀਂ ਹੈ, ਪੰਜਵੇਂ ਪਾਤਸ਼ਾਹ ਗੁਰੂ ਰਾਜਾਂ ਦੇ ਮਹਾਰਾਜਿਆਂ ਨੇ ਸਾਈਂ ਮੀਆਂ ਮੀਰ ਤੋਂ ਰਖਾਈ ਹੈ, ਆਪਾਂ ਨੂੰ ਇਹ ਪਤਾ ਹੈ। ਪਰ ਜਿਹੜਾ ਉਹ ਸੀ ਦਰਬਾਰ ਸਾਹਿਬ, ਅਬਦਾਲੀ ਨੇ ਜੜਾਂ ਦੇ ਵਿੱਚ ਬਰੂਦ ਪਾ ਕੇ, ਗਰਨੇਡ ਪਾ ਕੇ ਉਹਨੂੰ ਸਾਰਾ ਹੀ ਢਾਤਾ ਸੀਗਾ, ਸਨੇ ਸਰੋਵਰ ਪੂਰਤਾ ਸੀਗਾ। ਤੇ ਇੱਕ ਬੁੜਕ ਕੇ ਇੱਟ ਉਹਦੇ ਸਿਰ ਚ ਵਜੀ, ਤੜਫ ਤੜਫ ਕੇ ਮੜਿਆ, ਕੋੜ ਹੋ ਗਏ, ਉਹ ਤਾਂ ਢਾ ਗਿਆ। ਜਦ ਸਿੰਘਾਂ ਨੇ ਕਬਜ਼ਾ ਕੀਤਾ, ਅਬਦਾਲੀ ਭਜਾਤਾ ਏ, ਸਾਰੀ ਸਿੱਖ ਕੌਮ ਬੈਠੇ ਉੱਥੇ ਬੈਠੀ ਹੈ। ਬਾਬਾ ਬਘੇਲ ਸਿੰਘ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਲੂਵਾਲੀਆ ਸਿੱਖ ਪੰਥ ਨੂੰ ਕਹਿੰਦੇ ਹੈ। ਇਹ ਸਾਡੇ ਜਿਹੜੇ ਗੁਰੂ ਆ ਨਾ, ਗੁਰਾਂ ਦਾ ਅਸਥਾਨ ਹੈ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਹੈ। ਇਹ ਦੁਸ਼ਟ ਨੇ ਢਾਤਾ ਏ, ਹੁਣ ਖਾਲਸਾ ਪੰਥ ਨੂੰ ਬੇਨਤੀ ਹੈ, ਫੰਡ ਇਕੱਠਾ ਕਰਨਾ, ਦਸੌਂਦ ਕੱਢੋ, ਨਵੇਂ ਸਿਰਿਓਂ ਆਪਾਂ ਬਣਾਉਣਾ ਹੈ ਹਰਿਮੰਦਰ ਸਾਹਿਬ, ਨਵੇਂ ਸਿਰਿਓਂ ਬਣਾਉਣਾ ਹੈ। ਉਹ ਨਵੇਂ ਸਿਰੋਂ ਬਣਾਇਆ ਹੈ, ਨਵੇਂ ਸਿਰੋਂ ਬਣਾਇਆ, ਜਦੋਂ ਸਿੱਖ ਸੰਗਤਾਂ ਦੇ ਨਾਲ ਰਲ ਮਿਲ ਕੇ, ਜਿਹੜਾ ਮਿਸਤਰੀ ਸੀਗਾ ਉਹ ਸੁਰ ਸਿੰਘ ਤੋਂ ਲਿਆਂਦੇ ਆ ਕਾਫੀ ਮਿਸਤਰੀ, ਤੇ ਉਹਨਾਂ ਨੇ ਉਹ ਦੁਬਾਰਾ ਹਰਿਮੰਦਰ ਸਾਹਿਬ ਜਿਹਦੇ ਆਪਾਂ ਹੁਣ ਦਰਸ਼ਨ ਕਰਦੇ ਹਾਂ, ਦੁਬਾਰਾ ਖਾਲਸਾ ਪੰਥ ਨੇ ਬਣਾਇਆ ਹੈ। ਲਓ ਹੁਣ ਕਾਵਿ ਰਚਨਾ ਸਰਵਣ ਕਰਿਓ, ਸਿੱਖ ਪੰਥ ਦੀ ਸਾਰੀ ਕਰੀਮ ਲੀਡਰਸ਼ਿਪ ਆਗੂ ਬੈਠੀ ਹੈ। ਸਰਦਾਰ ਜੱਸਾ ਸਿੰਘ ਰਾਮਗੜੀਆ ਬੈਠਾ ਹੈ, ਸਰਦਾਰ ਜੱਸਾ ਸਿੰਘ ਆਲੂਵਾਲੀਆ ਬੈਠਾ ਹੈ, ਜਸਦਾਰ ਹਰੀ ਸਿੰਘ ਭੰਗੀ ਬੈਠਾ ਹੈ, ਬਾਬਾ ਬਘੇਲ ਸਿੰਘ ਬੈਠਾ ਹੈ, ਸਰਦਾਰ ਚੜ੍ਹ ਸਿੰਘ ਸੁੱਕ ਚੁੱਕੀਆ ਬੈਠਾ ਹੈ, ਭਾਈ ਥਰਾਜ ਸਿੰਘ ਬੈਠਾ ਹੈ, ਭਾਈ ਮਣੀ ਸਿੰਘ ਦਾ ਭਤੀਜਾ ਭਾਈ ਥਰਾਜ ਸਿੰਘ, ਹੋਰ ਆਗੂ ਬੈਠੇ ਹਨ, ਮੀਟਿੰਗ ਕਰ ਰਹੇ ਆ, ਮੀਟਿੰਗ। ਕਹਿੰਦੇ ਗੱਲ ਸੁਣੋ ਬਈ, ਅਬਦਾਲੀ ਵੀ ਭਜਾਤਾ ਏ, ਹੁਣ ਆਪਾਂ ਦੁਬਾਰਾ ਖਾਲਸਾ ਰਾਜ ਲਿਆਉਣਾ, ਖਾਲਸਾ ਰਾਜ। 1710 ਵਿੱਚ ਬੰਦਾ ਸਿੰਘ ਬਹਾਦਰ ਨੇ ਜਿਹੜੀ ਸਰਹੰਦ ਹੈ ਉਜਾੜੀ ਹੈ, ਉਜਾੜੀ ਆਉਣੇ, ਇਹ ਕਹਿੰਦੇ ਹੁਣ ਹੈਗਾ 1764, ਆਪਾਂ ਉਜਾੜਨੀ ਹੈ, ਉਜਾੜਨੀ ਹੈ, ਉਹ ਉਹਨੇ ਉਜਾੜੀ ਸੀ, ਆਪਾਂ ਢਾਉਣੀ ਹੈ। ਉੱਥੋਂ ਦਾ ਆਗੂ ਹੈ ਜੈਨ ਖਾਂ, ਸਰਹੰਦ ਦਾ ਜਿਹੜਾ ਵਜ਼ੀਰ ਹੈ ਨਾ, ਸੂਬਾ ਏ, ਉਹ ਜੈਨ ਖਾਂ ਬੈਠਾ, ਉਹਦੀ ਧੌਣ ਲਾ ਕੇ ਸਰਹੰਦ ਨੂੰ ਢਾ ਕੇ ਉਹਦਾ ਨਾਂ ਰੱਖਣਾ ਫਤਿਹਗੜ੍ਹ ਸਾਹਿਬ। ਉਹ ਗੁਰੂ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਆ, ਉਹ ਸਾਨੂੰ ਬਾਜਾ ਮਾਰ ਰਹੇ ਆ, ਅਸੀਂ ਖਾਲਸਾ ਪੰਥ ਦੀ ਸਾਜਨਾ ਕਰਨੀ। ਨੂੰ ਸੁਣੋ, ਅਕਾਲ ਤਖ਼ਤ ਦੇ ਵਿਹੜੇ ਵਿੱਚ ਬੈਠੀ ਹੋਈ ਸਾਰੀ ਲੀਡਰਸ਼ਿਪ, ਜਿਵੇਂ ਜੈਨ ਖਾਂ ਨੂੰ ਮਾਰਨ ਵਾਸਤੇ ਮਤੇ ਪਕਾ ਰਹੀ ਹੈ, ਮੇਰੇ ਸਾਥੀ ਬਿਆਨ ਇਉਂ ਕਰਦੇ ਹੈ।

ਬੈਠੇ ਆ ਉੱਥੇ ਅਕਾਲ ਤਖ਼ਤ ਦੇ ਸਨਮੁਖ, ਕਹਿੰਦੇ ਜੈਨ ਖਾਂ ਨੂੰ ਖਤਮ ਕਰਨਾ, ਅਬਦਾਲੀ ਦੇ ਨਾਲ ਇਹਨੇ ਰਲ ਕੇ ਬੜੀ ਆਤਮ ਚਾਈ ਹੈ, ਉਹ ਤਾਂ ਨਹੀਂ ਮੁੜਦਾ ਮੋਹਣ, ਆਪਾਂ ਇਹਦਾ ਢਾਉਣਾ ਇਹ ਖਤਮ ਕਰਨਾ, ਉਜਾੜਨਾ ਨਹੀਂ ਹੈ, ਇਹਦਾ ਕਿਲਾ ਢਾਉਣਾ ਹੰਕਾਰ ਦਾ। ਸਾਰੀ ਲੀਡਰਸ਼ਿਪ ਬੈਠੀ ਹੈ, ਉਹ ਕਹਿੰਦੇ ਜੇ ਸਹਿਮਤ ਹੋ ਜਕਾਰਾ ਲਾਓ, ਸਾਰਿਆਂ ਨੇ ਜਕਾਰਾ ਲਾਇਆ ਉੱਥੇ। ਭਾਈ ਮਣੀ ਸਿੰਘ ਦਾ ਭਤੀਜਾ ਭਾਈ ਥਰਾਜ ਸਿੰਘ ਕਹਿੰਦਾ, ਸਦਾ ਜੱਸਾ ਸਿੰਘ ਜੀ ਮੇਰੀ ਇੱਕ ਅਰਜ਼ ਹੈ, ਇੱਕ ਬੇਨਤੀ ਹੈ, ਜਿਹੜਾ ਉਹ ਜੈਨ ਖਾਂ, ਜੈਨ ਖਾਂ ਉਹਦੀ ਛਾਤੀ 'ਚ ਗੋਲੀ ਮੈਂ ਮਾਰੂੰ ਅੱਗੇ ਹੋ ਕੇ। ਕਹਿੰਦੇ ਕੋਈ ਮਾਰ ਲਿਓ, ਖਤਮ ਕਰਨਾ, ਬਸ ਅਰਦਾਸ ਕੀਤੀ, ਅਰਦਾਸਾ ਸੋਧਿਆ। ਅਕਾਲ ਤਖ਼ਤ ਦੇ ਸਨਮੁਖ ਹੋ ਕੇ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਧਿਆਉਂਦੇ ਹੈ, ਅਰਦਾਸਾਂ ਕਰਦੇ ਹੈ। ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰਦੇ ਹੈ, ਬਾਜਾਂ ਵਾਲਾ ਲਾਜ ਰੱਖੀ, ਤੇਰੇ ਛੋਟੇ ਸਾਹਿਬਜ਼ਾਦੇ ਉਹਨਾਂ ਦੀ ਸ਼ਹਾਦਤ ਦਾ ਬਦਲਾ ਲੈਣਾ, ਜੈਨ ਖਾਂ ਨੂੰ ਖਤਮ ਕਰਕੇ ਉੱਥੇ ਫਤਿਹ ਦੇ ਝੰਡੇ ਕੱਢਣੇ ਹੈ, ਕੇਸਰੀ ਨਿਸ਼ਾਨ ਲਹਿਰਾਉਣਾ ਕੇਸਰੀ, ਔਰ ਖਾਲਸਾ ਰਾਜ ਫਿਰ ਸਥਾਪਿਤ ਕਰਨਾ। ਇਹ ਖਾਲਸੇ ਨੇ ਅਰਦਾਸਾਂ ਸੋਧ ਕੇ ਅਕਾਲ ਤਖ਼ਤ ਤੋਂ ਬੋਲੇ ਸੋਹਣਿਆ, ਸਤ ਸ੍ਰੀ ਅਕਾਲ ਦੇ ਜਕਾਰੇ ਲਾਉਂਦੇ ਹੋਏ ਤੁਰ ਪਏ ਆ ਉੱਥੋਂ। ਕਾਫਲਾ ਥੋੜਾ, ਗਿਣਤੀ ਥੋੜੀ, ਜਜ਼ਬੇ ਵੱਡੇ ਹੈ, ਹੌਸਲੇ ਬਹੁਤ ਵੱਡੇ ਹੈ ਕਿ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰੇ ਲਾਜ ਰੱਖਣਗੇ, ਤੁਰ ਪਏ ਆ ਖਾਲਸਾ। ਸਰਦਾਰ ਜੱਸਾ ਸਿੰਘ ਆਲੂ ਵਾਲੀਆਂ ਅਗਵਾਈ ਕਰ ਰਿਹਾ ਇਹ ਖਾਲਸਾ ਫੌਜ ਦੀ, ਜਦੋਂ ਜਾ ਰਹੇ ਨਾ, ਜਾ ਰਹੇ ਹੈ, ਸਤਲੁਜ ਦਰਿਆ ਪਾਰ ਕਰ ਲਿਆ, ਉਧਰੋਂ ਚੱਲੇ ਹੈ, ਸਤਲੁਜ ਦਰਿਆ ਪਾਰ ਕਰ ਲਿਆ। ਜਦੋਂ ਸਤਲੁਜ ਦਰਿਆ ਪਾਰ ਕਰ ਲਿਆ ਨਾ, ਸਰਦਾਰ ਜੱਸਾ ਸਿੰਘ ਆਲੂ ਵਾਲੀਆ ਕਹਿੰਦਾ ਪੰਥ ਖਾਲਸੇ ਨੂੰ, ਸਾਰਿਆਂ ਨੂੰ, ਕਹਿੰਦੇ ਖਾਲਸਾ ਜੀ ਪ੍ਰੋਗਰਾਮ ਵਿੱਚ ਤਬਦੀਲੀ ਆ ਗਈ ਹੈ, ਤੇ ਸਾਰੇ ਸੂਰਮਿਆਂ ਦੇ ਹੱਥ ਕਿਰਪਾਨਾਂ ਦੇ ਮੁੱਠਿਆਂ ਤੇ ਜਾ ਵੜੇ, ਵੀ ਇਹ ਕੀ ਹੋ ਗਿਆ ਜੱਸਾ ਸਿੰਘ ਨੂੰ, ਇਹ ਕੋਈ ਬਦਲ ਤਾਂ ਨਹੀਂ ਗਿਆ, ਇਹਦੇ ਮਨ 'ਚ ਕੀ ਆ ਗਿਆ, ਕੁਛ ਹੋਰ ਤਾਂ ਨਹੀਂ ਆ ਗਿਆ। ਭਾਈ ਥਰਾਜ ਸਿੰਘ ਕਹਿੰਦਾ ਜੱਸਾ ਸਿੰਘ ਦੇਖੀ ਕਿਤੇ, ਉਹ ਅਰਦਾਸਾਂ ਸੋਧ ਕੇ ਤੁਰੇ ਹੈ, ਅਕਾਲ ਤਖ਼ਤ ਦੇ ਮੁਬਾਰਕ ਚਰਨਾਂ 'ਚ ਮੀਰੀ ਪੀਰ ਦੇ ਮਾਲਕਾਂ ਨੂੰ ਧਿਆਇਆ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰੇ ਚਰਨਾਂ 'ਚ ਅਰਦਾਸਾਂ ਸੋਧ ਕੇ ਤੁਰੇ ਹੈ, ਹੁਣ ਤੂੰ ਕਹਿੰਦਾ ਪ੍ਰੋਗਰਾਮ 'ਚ ਤਬਦੀਲੀ ਹੈ, ਕੀ ਗੱਲ ਹੈ, ਤੇਰਾ ਮਨ ਬਦਲ ਗਿਆ ਕਿ ਪਿੱਛੇ ਮੁੜਨਾ, ਕੀ ਗੱਲ ਹੈ ਤੈਨੂੰ, ਸਤਲੁਜ ਦਰਿਆ ਪਾਰ ਕੀਤਾ ਹੈ, ਹੁਣੇ ਤੇਰੇ ਮਨ 'ਚ ਤਬਦੀਲੀ ਆਉਣੀ ਸੀ, ਕੀ ਤਬਦੀਲੀ ਹੈ, ਦੇਖੀ ਕਿਤੇ ਬਦਲ ਨਾ ਜਾਈ, ਕਿਤੇ ਸਿੰਘਾਂ ਨੂੰ ਛੱਡ ਨਾ ਜਾਈ ਵਿਚਕਾਰ। ਸਰਦਾਰ ਜੱਸਾ ਸਿੰਘ ਆਲੂ ਵਾਲੀਆ ਕਹਿੰਦਾ ਪੰਥ ਖਾਲਸਾ ਜੀ ਤਬਦੀਲੀ ਇਹ ਨਹੀਂ ਹੈ ਕਿ ਮੁੜ ਜਾਵਾਂਗੇ, ਮੁੜਨਾ ਨਹੀਂ ਹੈ, ਹੁਣ ਤਾਂ ਸਿਰ ਤੇ ਕਫਨ ਬੰਨ ਕੇ ਤੁਰੇ ਹਾਂ, ਸ਼ਹੀਦ ਹੋਵਾਂਗੇ ਤਾਂ ਗੁਰੂ ਨੂੰ ਮਿਲਾਂਗੇ, ਜੈ ਜੈ ਕਰ ਦੋਨੇ ਪਾਸੇ, ਇੱਥੇ ਵੀ ਤੇ ਉੱਥੇ ਵੀ। ਤਬਦੀਲੀ ਇਹ ਆਈ ਹੈ ਵੀ ਮੈਂ ਇਉਂ ਕਹਿੰਦਾ ਤਿੰਨ ਸ਼ਹਿਰ ਢਾ ਕੇ ਚੱਲੀਏ, ਪਹਿਲਾਂ ਸਫਾਇਆ ਕਰ ਦਈਏ, ਇੱਕ ਤਾਂ ਮਰੇਲਕੋਟਲਾ, ਇੱਕ ਖੇੜੀ, ਇੱਕ ਮਰਿੰਡਾ, ਤਿੰਨੇ ਢਾਵਾਂਗੇ, ਲੁੱਟਾਂਗੇ ਮਾਲ, ਖਜ਼ਾਨਾ, ਧਨ ਦੌਲਤ ਚਾਹੀਦੀ ਹੈ, ਹਥਿਆਰ ਜ਼ਬਤ ਕਰਾਂਗੇ ਇਹਨਾਂ ਦੇ। ਮਰੇਲਕੋਟਲੇ ਦਾ ਨਵਾਬ ਭੀਖਣ ਖਾਂ, ਉਹ ਦੁਸ਼ ਨੇ ਕੀ ਕੀਤਾ, ਦਰਿੰਦਗੀ ਦੀਆਂ ਹੱਦਾਂ ਹੀ ਪਾਰ ਕਰ ਗਿਆ, ਵੱਡੇ ਘੱਲੂ ਘਾਰੇ ਵਿੱਚ ਸਿੱਖ ਔਰਤਾਂ, ਗਰਭਵਤੀ ਔਰਤਾਂ, ਬੱਚੇ ਲੈ ਕੇ, ਬਾਜਰੇ ਦੀ ਖੇਤੀ ਆ, ਬਾਜਰਾ ਲੱਗਿਆ ਹੋਇਆ ਉਹਦੇ ਵਿੱਚ ਵੜ ਗਈਆਂ ਔਰਤਾਂ। ਇਸੇ ਦੁਸ਼ਟ ਮਰੇਲਕੋਟਲੇ ਦਾ ਨਵਾਬ ਭੀਖਣ ਖਾਂ, ਇਹਨੇ ਆਪਣੇ ਆਕਾ ਅਬਦਾਲੀ ਨੂੰ ਖੁਸ਼ ਕਰਨ ਦੀ ਖਾਤਰ, ਉਹ ਦੁਸ਼ਟ ਨੇ ਉਹ ਖੇਤ ਨੂੰ ਅੱਗ ਲਵਾਤੀ ਹੈ, ਬਾਜਰੇ ਦੇ ਖੇਤ ਨੂੰ ਜਿੱਥੇ ਸਿੱਖ ਬੀਬੀਆਂ ਨੇ ਪਨਾਹ ਲਈ ਹੈ, ਉਹ ਜਾਂਦੇ ਸੜ ਗਏ ਉੱਥੇ, ਕਹਿੰਦੇ ਆਹ ਕਾਰਾ ਕੀਤਾ ਉਹਨੇ, ਖਤਮ ਕਰ ਦੇਣਾ ਉਹਨੂੰ, ਲੁੱਟਾਂਗੇ। ਔਰ ਫਿਰ ਖੇੜੀ ਗੰਗੂ ਦਾ ਪਰਿਵਾਰ ਉੱਥੇ ਹੋਣਾ, ਤੇ ਮਰਿੰਡੇ ਜਾਨੀ ਖਾਂ ਤੇ ਮਾਨੀ ਖਾਂ, ਇਹਨੇ ਸਤਿਗੁਰਾਂ ਦੇ ਪਰਿਵਾਰ ਨੂੰ ਪਕੜਾਇਆ, ਮਾਂ ਨੂੰ ਤੇ ਬੱਚਿਆਂ ਨੂੰ। ਇਹ ਤਿੰਨੇ ਸ਼ਹਿਰ, ਇਹ ਤਿੰਨੇ ਪਿੰਡ, ਇਹ ਤਿੰਨੇ ਨਗਰ ਲੁੱਟਾਂਗੇ, ਔਰ ਨਾਲੇ ਹਥਿਆਰ ਆਉਣਗੇ, ਧਨ ਦੌਲਤ ਆਊਗੀ, ਆਪਣੇ ਕਾਫਲੇ 'ਚ ਵਾਧਾ ਹੋਊਗਾ। ਉਹ ਤਾਂ ਤੈਅ ਹੈ ਵੀ ਜਿਹੜਾ ਸਰਹੰਦ ਹੈ ਉਹ ਉਜਾੜਨੀ ਹੈ, ਢਾਉਣੀ ਹੈ, ਢਾਉਣੀ ਉਜਾੜਨੀ ਨਹੀਂ, ਢਾਉਣੀ, ਖਤਮ ਕਰ ਦੇਣਾ ਉਹਨੂੰ, ਉਹ ਤਾਂ ਤੈਅ ਹੈ। ਖੁਸ਼ ਹੋ ਗਏ, ਜਕਾਰੇ ਲਾਏ, ਕਹਿੰਦੇ ਜੱਸਾ ਸਿੰਘ ਅਸੀਂ ਤਾਂ ਘਬਰਾ ਗਏ ਸੀਗੇ,
ਬਈ ਇਹ ਸਤਲੁਜ ਪਾਰ ਕਰਕੇ ਤੇਰੇ ਮਨ ਚ ਤਬਦੀਲੀ ਆ ਗਈ ਹੈ। ਜੇ ਤਬਦੀਲੀ ਆਉਣੀ ਸੀ ਤਾਂ ਉੱਥੇ ਹੀ ਕਰਨੀ ਸੀ। ਲੈ ਹੁਣ ਪਿਆਰੇ ਖਾਲਸੇ ਸੁਣਿਓ ਕਾਵਿ ਰਚਨਾ। ਪਹਿਲਾਂ ਸਿੰਘਾਂ ਨੇ ਧਾਵਾ ਬੋਲਿਆ, ਮਰੇਲ ਕੋਟਲੇ ਲੁੱਟਿਆ, ਜਿਹੜਾ ਨਵਾਬ ਆ ਭੀਖਣ ਖਾ ਉਹਨੂੰ ਖਤਮ ਕਰਤਾ ਉਹਨੂੰ, ਉਹਦਾ ਜਿਹੜਾ ਤਹਿਖਾਨਾ ਸੀ ਉੱਥੇ ਗਏ ਤਹਿਖਾਨੇ ਵਿੱਚੋਂ। ਪੰਡਾਂ ਬੰਨੀਆਂ ਪਈਆਂ ਸੋਨੇ ਦੀਆਂ, ਹੀਰੇ ਮੋਤੀ ਧਨ ਦੌਲਤ, ਸਿੱਖ ਦੇਖਦੇ ਇੰਨੀਆਂ ਪੰਡਾਂ, ਸਹਿ ਜੱਸਾ ਸਿੰਘ ਜੀ ਆ ਜਾਂਦੇ ਹੈ। ਜੇ ਤਾਂ ਅੱਜ ਵਾਂਗੂ ਲੀਡਰ ਹੁੰਦੇ ਆ, ਅੱਜ ਵਾਂਗੂ ਆਗੂ ਹੁੰਦੇ, ਉਹਨਾਂ ਕਹਿੰਦਾ ਚੱਕੋ ਇੱਕ ਪੰਡ ਚੱਕੋ, ਰਫੂ ਚੱਕਰ ਹੋ ਜਾਓ, ਉੱਥੇ ਮੁੜਦੇ ਆ, ਆਪਣਾ ਪਰਿਵਾਰ ਪਾ ਲਾਂਗੇ। ਜਿਵੇਂ ਹੁਣ ਬਦਲ ਜਾਂਦੇ ਆ ਨਾ ਪੈਸੇ, ਜੋ ਕੋਈ ਮੋਟੀਆਂ ਰਕਮਾਂ ਚੜ੍ਹਦੀਆਂ ਬਦਲ ਜਾਂਦੇ ਆ। ਜੇ ਤਾਂ ਆਗੂ ਉਹੋ ਜਿਹਾ ਹੁੰਦਾ, ਸਾਨੂੰ ਲੀਡਰਸ਼ਿਪ ਸਹੀ ਮਿਲੀ ਨਹੀਂ ਹੈ, ਦੁਬਧਾ ਵਾਲੀ ਮਿਲੀ ਆ, ਦੁਬਧਾ ਹੀ ਪਾਈ ਗਏ ਆ। ਪਰ ਸੱਚ ਸਾਹਮਣੇ ਆਉਂਦਾ, ਸੱਚ ਸਾਹਮਣੇ ਆ ਜਾਂਦਾ। ਸਰਦਾਰ ਜੱਸਾ ਸਿੰਘ ਸਿੱਖਾਂ ਕੋਲ ਆ ਕੇ, ਸਿੱਖੋ ਉਹ ਆਉਂਦੇ ਨਹੀਂ, ਬਾਹਰ ਅੰਦਰ ਹੀ ਖੜੇ ਹੋ। ਉਹ ਕਹਿੰਦਾ ਸਰਦਾਰ ਸਾਹਿਬ ਆ ਕੇ ਦੇਖ ਲਓ, ਆ ਦੇਖੋ ਕਿੰਨਾ ਮਾਲ ਪਿਆ, ਧਨ ਦੌਲਤ ਢੇਰ ਲੱਗੇ, ਪੰਡਾਂ ਬੰਨੀਆਂ ਪਈਆਂ, ਇਹਦਾ ਕੀ ਕਰਨਾ, ਇਹ ਕਿਵੇਂ ਚੱਕ ਕੇ ਲਿਜਾਵਾਂਗੇ। ਸਰਦਾਰ ਜੱਸਾ ਸਿੰਘ ਆਲੂ ਵਾਲੀ ਕਹਿੰਦਾ ਲਿਜਾਣਾ ਕਿੱਥੇ ਹੈ, ਇਹਨੇ ਕਿਹੜਾ ਕਮਾਈ ਕੀਤੀ ਹੈ, ਜਿਹਨੂੰ ਮਾਰਿਆ ਭੀਖਣ ਖਾਂ ਨੂੰ, ਮੇਰੇ ਕੋਲ ਨਵਾਬ ਨੂੰ, ਇਹਨੇ ਕਿਹੜਾ ਕਮਾਈ ਕੀਤੀ ਹੈ, ਗਰੀਬ ਲੁੱਟੇ ਹੈ, ਇਹਨਾਂ ਵਿੱਚ ਵੰਡ ਦਿਓ, ਗਰੀਬਾਂ ਦੇ ਵਿੱਚ ਵੰਡ ਦਿਓ, ਜਿਹਨਾਂ ਲਿਜਾ ਸਕਦੇ ਹਾਂ ਆਪਾਂ ਲੈ ਜਾਂਦੇ ਹਾਂ, ਨਾਲ ਆਪਣਾ ਖਰਚਾ ਹੋਊਗਾ, ਹਥਿਆਰ ਸਾਰੇ ਜ਼ਬਤ ਕਰ ਲਏ। ਲਾਉਣ ਸੁਣੋ, ਸਰਦਾਰ ਜੱਸਾ ਸਿੰਘ ਆਲੂਵਾਲੀ ਦੀ ਅਗਵਾਈ ਵਿੱਚ ਜਿਵੇਂ ਉਹ ਦਲ ਖਾਲਸਾ, ਪੰਥ ਖਾਲਸਾ, ਬਾਜਾਂ ਵਾਲੇ ਗੁਰੂ ਦੇ ਸ਼ੇਰ, ਇਹ ਤਿੰਨੇ ਸ਼ਹਿਰ ਮੇਲਕੋਟਲਾ, ਖੇੜੀ, ਮਰਿੰਡਾ, ਦੇਖਾਂ ਭਲਾ ਵੀ ਇਹ ਇਉਂ ਤਬਾਹ ਕਰਦੇ ਹੈ।

ਸ਼ਹਿਰ ਆ ਮਰੇਲ ਕੋਟਲਾ, ਸਾੜ ਫੂ ਕਰਤੀ ਲੁੱਟ ਲਿਆ, ਧਨ ਗਰੀਬਾਂ ਚ ਬਣਤਾ ਏ, ਭੀਖਣ ਖਾ ਮਾਰਤਾ, ਫਿਰ ਖੇੜੀ ਆਉਂਦੇ ਆ, ਪੰਥ ਖਾਲਸਾ ਚੜਿਆ ਆਉਂਦਾ, ਖੇੜੀ ਉਜਾੜਦੇ ਆ, ਉਹ ਗੰਗੂ ਦੇ ਪਰਿਵਾਰ ਨੂੰ ਖਤਮ ਕਰਦੇ ਆ, ਸਫਾਇਆ ਕਰਦੇ ਆ ਉਹਦੇ ਪਰਿਵਾਰ ਦਾ, ਫਿਰ ਮਰਿੰਡੇ ਜਾਂਦੇ ਆ। ਬੁੱਢੇ ਹੋਏ ਸੀਗੇ ਜਾਨੀ ਖਾਂ ਤੇ ਮਾਨੀ ਖਾਂ, ਜਿਹਨਾਂ ਨੇ ਰਿਪੋਰਟ ਦਿੱਤੀ ਸੀਗੀ, ਮੁਖਬਰੀ ਕੀਤੀ ਸੀਗੀ। ਕਈ ਵਾਰੀ ਪਤਾ ਨਹੀਂ ਲੱਗਦਾ ਗਿਆ ਬੰਦਾ ਬੁੱਢੇ ਬਾਰੇ ਸਿਰ 'ਚ ਖੇਹ ਪਵਾ ਲੈਂਦਾ, ਖਾਕ ਪਵਾ ਲੈਂਦਾ, ਬੁੱਢੇ ਬਾਰੇ ਬੜੀ ਬਗਦੋਈ ਹੁੰਦੀ ਹੈ। ਉਹ ਜਿਵੇਂ ਉਹਨੂੰ ਬਾਪੂ ਆਸਾ ਰਾਮ ਹੈ, ਦੇਖੋ ਕਹਿੰਦਾ ਕਿ ਰੱਬ ਵਾਂਗੂ ਮੰਨਦੇ ਸੀਗੇ, ਬੁੱਢੇ ਹੋਏ ਚਿੱਟਾ ਉਹਦਾ ਦਾੜਾ, ਚਿੱਟੇ ਉਹਦੇ ਬਸਰ ਪਾਉਂਦੇ, ਲੋਕ ਮੰਨਦੇ ਸੀ ਰੱਬ ਅਖੀਰ 'ਤੇ ਆ ਕੇ ਕਿਵੇਂ ਖੇਹ ਪਵਾ ਲਈ, ਹੁਣ ਅੰਦਰ ਬੈਠਾ ਦੋਵੇਂ ਪਿਓ ਪੁੱਤ ਅੰਦਰ ਬੈਠੇ ਹੈ। ਕਈ ਸਾਰੀ ਉਮਰ ਚੰਗੇ ਕੰਮ ਕਰਨਗੇ, ਅਖੀਰ 'ਤੇ ਆ ਕੇ ਖੇਹ ਪਵਾ ਲੈਂਦੇ ਖੇਹ। ਆ ਬੁੱਢੇ ਹੋਏ ਹੋਏ ਹੈ ਜਾਨੀ ਖਾਂ ਤੇ ਮਾਨੀ ਖਾਂ, ਲੱਭ ਕੇ ਲੁਕੇ ਸੀਗੇ, ਲੱਭੇ ਆ ਸਿੰਘਾਂ ਨੇ, ਖਤਮ ਕੀਤਾ ਇਹਨਾਂ ਨੂੰ, ਖਤਮ ਤਿੰਨੇ ਖਤਮ ਕਰਤੇ ਆ। ਇਹ ਜਿਹੜੇ ਨਗਰ ਸੀਗੇ ਉਜਾੜ ਤੇ ਆ, ਸਾੜ ਫੂ ਕਰਤੀ ਹੈ। ਕਿਸੇ ਨੇ ਆ ਕੇ ਦੱਸਿਆ ਇਹ ਲਕਸ਼ਮੀ ਨਾਰਾਇਣ ਨਾ ਦੀਵਾਨ ਆ, ਉਹਦਾ ਜੈਨ ਖਾਂ ਦਾ ਦੀਵਾਨ ਲਕਸ਼ਮੀ ਨਾਰਾਇਣ ਬੈਠਾ ਕੁਰਾਲੀ, ਸੱਜਾ ਹੱਥ ਹੈ ਜੈਨ ਖਾਂ ਦਾ। ਸਿੰਘਾਂ ਨੂੰ ਰਿਪੋਰਟ ਦਿੱਤੀ ਕਿਸੇ ਨੇ, ਕਹਿੰਦੇ ਜੇ ਲਕਸ਼ਮੀ ਨਾਰਾਇਣ ਖਤਮ ਕਰਤਾ ਨਾ ਦੀਵਾਨ ਉਹਦਾ, ਲੈ ਅੱਧਾ ਕੰਮ ਜਿੱਤ ਲਿਆ, ਅੱਧਾ ਜਿੱਤ ਲਾਂਗੇ ਆਪਾਂ ਜੈਨ ਖਾਂ ਨੂੰ। ਕਹਿੰਦੇ ਚਲੋ ਕੁਰਾਲੀ, ਸਿੰਘ ਮਰਿੰਡੇ ਤੋਂ ਕੁਰਾਲੀ ਵੱਲ ਜਾਂਦੇ ਆ, ਵੀ ਹੀਰਾ ਘੱਤਦੇ ਆ, ਪਤਾ ਲੱਗ ਜਾਂਦਾ ਲਕਸ਼ਮੀ ਨਾਰਾਇਣ ਨੂੰ ਉਹ ਦੀਵਾਨ ਆ। ਆਪਣੀ ਜਾਨ ਬਚਾ ਕੇ ਘੋੜੇ ਤੇ ਸਵਾਰ ਹੋ ਕੇ ਸਰਹੰਦ ਪਹੁੰਚਦਾ ਜੈਨ ਖਾਂ ਦੇ ਕੋਲੇ। ਇਦੋਂ ਸਿੰਘਾਂ ਦੀਆਂ ਫੌਜਾਂ ਆ ਗਈਆਂ, ਘੇਰਾ ਪਾ ਲਿਆ, ਕਹਿੰਦੇ ਮੋਰਚੇਬੰਦੀ ਕਰੋ। ਦੀਵਾਨ ਲਕਸ਼ਮੀ ਨਾਰਾਇਣ ਜਾ ਕੇ ਕਹਿੰਦਾ ਜੈਨ ਖਾਂ ਸਿੰਘ ਆ ਗਏ ਆ ਚੜ੍ਹ ਕੇ, ਦਲ ਖਾਲਸਾ ਆ ਗਿਆ ਏ, ਮਸਾਂ ਜਾਨ ਬਚਾ ਕੇ ਆਇਆ ਏ, ਖਬਰਾਂ ਮਿਲੀਆਂ ਮਰਿੰਡੇ ਵਾਲਾ ਮਾਰਤਾ ਉਹ ਨਵਾਬ ਭੀਖਣ ਖਾਂ, ਖੇੜੀ ਲੁੱਟੀ ਹੈ, ਔਰ ਮਰਿੰਡਾ ਜਾਨੀ ਖਾਂ ਮਾਨੀ ਖਾਂ ਖਤਮ ਕਰਤੇ ਹੈ, ਆ ਮੋਰਚੇ ਲਾਈ ਬੈਠੇ ਹੈ, ਆ ਕੇ ਬਹਿ ਗਏ ਹੈ, ਕਹਿੰਦੇ ਲੁੱਟਣਾਂਗੇ, ਖਤਮ ਕਰਾਂਗੇ, ਛਾਤੀ 'ਚ ਗੋਲੀ ਮਾਰਾਂਗੇ, ਉਜਾੜ ਕੇ ਨਾ ਢਾ ਕੇ ਇਹਦਾ ਕਿਲਾ, ਇਹਦੇ ਅਹੰਕਾਰ ਦਾ ਕਿਲਾ ਢਾ ਕੇ ਇੱਥੇ ਕੇਸਰੀ ਨਿਸ਼ਾਨ ਕੱਢਾਂਗੇ, ਔਰ ਇਹਦਾ ਨਾਂ ਰੱਖਾਂਗੇ ਫਤਿਹਗੜ੍ਹ ਸਾਹਿਬ, ਛੋਟੇ ਸਾਹਿਬਜ਼ਾਦੇ ਬਾਜਾਂ ਵਾਲੇ ਗੁਰੂ ਦੇ, ਔਰ ਸਾਡੀ ਦਾਦੀ ਮਾਂ ਮਾਤਾ ਗੁਜਰ ਕੌਰ ਉਹਨਾਂ ਦੀ ਸ਼ਹਾਦਤ ਦਾ ਬਦਲਾ ਲਵਾਂਗੇ। ਜੈਨ ਖਾਂ ਕਰ ਹੀ ਲਾ ਗਈ, ਉਹ ਅਬਦਾਲੀ ਨੇ ਨਹੀਂ ਹੁਣ ਆਉਣਾ, ਹੁਣ ਤਾਂ ਕੋੜ ਹੋਇਆ ਬਿਮਾਰ ਪਿਆ, ਉਹ ਤਾਂ ਮਰਨ ਕੰਡੇ ਪਿਆ ਏ, ਉਹ ਕਹਿੰਦਾ ਚਲਿਆ ਗਿਆ, ਉਹਨੇ ਨਹੀਂ ਆਉਣਾ। ਉਹਦੀ ਸ਼ਹਿ ਬਗਾਨੀ ਸ਼ਹਿ ਤੇ ਮੁੱਛਾਂ ਨਹੀਂ ਬਣਾਉਣੀਆਂ ਚਾਹੀਦੀਆਂ, ਕੋਈ ਪੰਪ ਦੇ ਦਿੰਦਾ ਪੰਪ, ਅਲਾ ਚੜ੍ਹ ਜਾਂਦਾ ਪੰਪ ਵਾਲਾ, ਜਿਹੜਾ ਭਰਿਆ ਉਹਨਾਂ ਹੋਵੇ ਫਟ ਜਾਂਦਾ। ਕਹਿੰਦਾ ਬੜੇ ਆਪਾਂ ਕੀਤੇ ਹੈ ਉਹਦੀ ਸ਼ਹਿ ਤੇ, ਬੜਾ ਨੁਕਸਾਨ ਕੀਤਾ ਸਿੰਘਾਂ ਦਾ, ਹੁਣ ਸਿੰਘ ਆ ਗਿਆ, ਘੇਰਾ ਪਾ ਲਿਆ, ਕਰ ਹੀਲਾ। ਜੈਨ ਖਾਂ ਤਾੜੀ ਮਾਰ ਕੇ ਹੱਸਦਾ, ਕਹਿੰਦਾ ਖੱਬੇ ਹੱਸਦਾ ਖੇਲ ਹੈ ਤਾਂ ਮੇਰਾ। ਲਕਸ਼ਮੀ ਨਾਰਾਇਣ ਕਹਿੰਦਾ ਕੀ ਕਰੇਗਾ, ਕਹਿੰਦਾ ਮੈਂ ਕੀ ਕਰਨਾ, ਮੈਂ ਫੁੱਟ ਪਾਊਂਗਾ, ਉਹ ਸਿੱਖ ਤਾਂ ਤੱਤੇ ਵਾਲੇ ਹੈ, ਤੱਤੇ ਵਾਲੇ ਹੈ, ਮੈਂ ਇਹੋ ਜਿਹਾ ਕੰਮ ਕਰਦਾ ਜੇ ਸ਼ਾਮਾਂ ਤੱਕ ਇਹਨਾਂ ਦੀਆਂ ਪੱਗਾਂ ਨਾ ਲਵਾਈਆਂ, ਇੱਕ ਦੂਜੇ ਦੀਆਂ ਪੱਗਾਂ ਇਹੀ ਲਾਉਣੀ, ਇੱਕ ਦੂਜੇ ਦੀਆਂ ਪੱਗਾਂ, ਬਸ ਮਾੜੀ ਚੰਗਿਆਰੀ ਛੱਡਣ ਦੀ ਲੋੜ ਹੈ। ਕੋਈ ਵੀ ਸਿਆਸੀ ਧਿਰ ਹੈ, ਕੁਝ ਧੜੇਬੰਦੀ ਪਾ ਦਿਓ, ਇਹੋ ਜਿਹੇ ਦੂਜੀ ਧਿਰ ਵਾਲੇ ਇਹੋ ਜਿਹੇ ਬੰਦੇ ਛੱਡਣਗੇ, ਧੜੇਬੰਦੀ ਕਰ ਦੇਣਗੇ, ਫਿਰ ਪੈਸਾ ਸੁੱਟਣਗੇ, ਆਪਦੇ ਨਾਲ ਜੋੜਨਗੇ, ਜਿਹੜੇ ਦੁੱਧ ਮਲਾਈ ਰਹੇ ਵਧੀਆ ਹੁੰਦੇ ਆ ਉਹਨਾਂ ਦੀ ਬਗਦੋਈ, ਜੇ ਬਗਦੋਈ ਕਰਦਾ ਹੋਊਗਾ ਮੁੜ ਕੇ ਉੱਧਰ ਆ ਜਾਂਦਾ, ਫਿਰ ਉਹ ਦੁੱਧ ਧੋਤਾ ਬਣ ਜਾਂਦਾ। ਕਹਿੰਦਾ ਆਹੀ ਕੰਮ ਹੈ, ਸਿੱਖਾਂ 'ਚ ਫੁੱਟ ਪਾ ਦਿਓ, ਦੇਖੀ ਆਪਸ ਵਿੱਚ ਲੜ ਲੜ ਕੇ ਮਰ ਜਾਣਗੇ, ਉਹ ਮੇਰੇ ਕੋਲ ਤਾਂ ਪਹੁੰਚਣਾ ਹੀ ਨਹੀਂ ਇਹਨਾਂ ਨੇ, ਜਿਹੜੇ ਮਾੜੇ ਮੋਟੇ ਰਹਿ ਗਏ ਆ ਉਹਨਾਂ ਨੂੰ ਮੈਂ ਖਤਮ ਕਰੂੰਗਾ, ਮੈਂ ਇਹੋ ਜਿਹੇ ਸ਼ਬਦ ਲਿਖੂੰਗਾ, ਪਿਆਰ ਦੇ ਸ਼ਬਦ ਲਿਖੂੰਗਾ, ਉਹਦੇ ਵਿੱਚ ਜਿਹੜੀ ਬੋ ਆਊਗੀ ਬੋ ਉਹ ਦੂਜੀ ਹੋਊਗੀ, ਹੰਕਾਰ ਵਾਲੀ, ਇਹਨਾਂ ਨੂੰ ਨਾਸ਼ ਕਰਨ ਵਾਲੀ। ਲਓ ਹੁਣ ਇਹ ਕਲਮ ਚੱਕਦਾ, ਸਿਆਹੀ ਕਲੇ ਪਈ ਹੁੰਦੀ ਹੈ ਕਾਗਜ਼ ਤੇ, ਇੱਕ ਪ੍ਰੇਮ ਪਰ ਖਤ ਲਿਖਦਾ ਹੈ, ਖਤ ਲਿਖ

ਦਾ ਜੱਸਾ ਸਿੰਘ ਆਲੂਵਾਲੀਏ ਨੂੰ ਖਤ ਲੈ ਕੇ ਜਦੋਂ ਭੇਜਦਾ ਏ, ਉਹ ਸਰਦਾਰ ਨਾਨੂ ਸਿੰਘ ਗਰੇਵਾਲ ਦੇ ਹੱਥ ਲੱਗਦਾ ਏ ਤੇ ਸਰਦਾਰ ਨਾਨੂ ਸਿੰਘ ਗਰੇਵਾਲ ਉਹ ਖਤ ਸਰਦਾਰ ਜੱਸਾ ਸਿੰਘ ਆਲੂਵਾਲੇ ਨੂੰ ਫੜਾਉਂਦਾ ਔਰ ਆਲੂਵਾਲੀਆ ਕਹਿੰਦਾ, ਪੰਥ ਖਾਲਸਾ ਜੀ ਆ ਚਿੱਠੀ ਆਈ ਹੈ। ਤੇ ਸਰਦਾਰ ਜੱਸਾ ਸਿੰਘ ਸਾਰੇ ਪੰਥ ਨੂੰ ਚਿੱਠੀ ਪੜ੍ਹ ਕੇ ਇਹ ਕਿਉਂ ਸੁਣਾਉਂਦਾ।

ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਜੈਨ ਖਾਨ ਦੀ ਚਿੱਠੀ ਪੰਥ ਖਾਲਸੇ ਨੂੰ ਪੜ੍ਹ ਕੇ ਸੁਣਾਈ ਹੈ। ਆ ਚਿੱਠੀ ਆਈ ਹੈ, ਲਾਲਚ ਦਿੰਦਾ ਆਪਾਂ ਨੂੰ, ਕਹਿੰਦਾ ਸਮਝੌਤਾ ਕਰੋ, ਅਹੁਦੇ ਲੈ ਲਓ। ਅੱਗੇ ਤੁਹਾਨੂੰ ਪਤਾ ਨਹੀਂ ਲੱਗਿਆ 35,000 ਇੱਕੋ ਦਿਨ ਖਤਮ ਕੀਤਾ, ਤੁਹਾਡਾ ਬੀਨਾਸ ਕੀਤਾ, ਪਤਾ ਨਹੀਂ ਕਿੱਥੋਂ ਉੱਠ ਕੇ ਤੁਸੀਂ ਆ ਜਾਂਦੇ ਹੋ। ਕਹਿੰਦਾ ਉਹ ਕੁਝ ਨਹੀਂ ਰੱਖਿਆ ਵੈਰ ਵਧਾ ਕੇ, ਸਮਝੌਤਾ ਕਰੋ ਮੇਰੇ ਨਾਲ। ਲਓ ਸਮਝੌਤੇ ਦੀਆਂ ਗੱਲਾਂ ਕਰਦਾ, ਦੋ ਰਚਨਾਵਾਂ ਰਹਿੰਦੀਆਂ, ਕੱਲ ਨੂੰ ਬੋਲਣ ਦਾ ਯਤਨ ਕਰਾਂਗੇ। ਇਤਿਹਾਸ ਗਹਿਰਾ ਤੇ ਡੂੰਘਾ, ਇੰਨਾ ਕੁਛ ਕਹਿੰਦੇ ਖਿਮਾ ਦੇ ਜਾ ਚੁੱਕਾ ਹਾਂ। ਬੇਅੰਤ ਸੰਗਤਾਂ ਨੇ ਮਾਰੂ ਪਸੀਸ ਬਖਸ਼ਿਆ, ਗੁਰੂ ਸਾਹਿਬ ਨੂੰ ਚੜ੍ਹਦੀ ਕਲਾ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ।

में कोई न जाने तुमरा अंत ऊचे ते ऊचा। सगल समगरी तुमरे सूत्र तारी तुम ते हो ऐसु, तुमरी गत मित तुम ही जानी नानक दास। एक ओंकार वाहिगुरु जी की फतेह। श्री भगवती जी सहाय वार। श्री भगवती जी की पातशाही दसवीं। प्रथम भगवती सिमर कै गुरु नानक लई ध्याए। फिर अंगद गुर ते अमरदास रामदासे हुई सहाय। अर्जन हर गोबिंद नौ सिमरों श्री हर राय। श्री हर कृष्ण ध्याइए जिस डिठे सब दुख जाए। तेग बहादुर सिमरै करनाउ नि दावे ताए। सब थाई हुए सहाय। दसवां पातशाह श्री गुरु गोबिंद सिंह साहब जी सब थाई हुए सहाय। दसा पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी। पंजा प्यारियां चौहां साहिबजादियां चालियां मुक्तियां हठियां जपियां तपियां जिन्हां नाम जपिया वंड छकिया। देख चलाई तेग वाही देख के अंडिठ कीता तिन्हां प्यारियां सच्यारियां दी कमाई दा ध्यान करके बोलो जी। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਆਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ। ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ। ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਗਰੀਬ ਨਵਾਜ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਢਾਡੀ ਵਾਰਾਂ ਇਤਿਹਾਸ ਰਾਹੀਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਅੰਮ੍ਰਿਤ ਵੇਲੇ ਦਾ ਜਾਗਣਾ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਐਸ ਵਕਤ ਆਪ ਜੀ ਦੇ ਹਜ਼ੂਰ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲ ਬੋਚ ਹੈ।

ਧੰਨ ਵਾਹਿਗੁਰੂ ਸਾਹਿਬ ਜੀ। ਸਤਿਗੁਰ ਕੀ ਜਿਸ ਨੂੰ ਮਾਤੇ ਆਵੇ,

ਇਹ ਬਾਣੀ ਜੋ ਜਿਉਂ ਜਾਣੈ ਤਿਸ ਅੰਤਰ ਰਵੈ ਹਰ ਨਾਮਾ।

0: सुख मांग मोको कर संतन की तूरे तुदिया।
1: ਸੰਗਤ ਮਧੁਰਾ

अकार अकाल मूरत अजूनी सैभं गुरप्रसाद दर्शन देह जीवां गुर तेरा पूरन कर्म होहे प्रभ मेरा यह बेनंती सुन प्रभ मेरे दे नाम करे अपने चेरे अपनी शरण रा प्रभ दाते गुर प्रसाद किन बिरले जाते सुनो बिनो प्रभ मेरे मीता चरण कमल वसे मेरे चीता नानक एक करे अरदास विसर नाही पूर्ण गुणतास दर्शन प्यासी दिन सरात चितवन निर्नीत खोल कपट गुर मेलिया नानक हर संग मीत सो कहो टल गुरु सेविया सुभाए दर्शन परस्यां गुरु का जन्म मरण दुख जाए हुए सिफत कसम दी नूर अरसों कुरसों चटी है तोद डिठे सचे पातशाह मल जन्म जन्म दी कटी है सजन सचा पातशाह सिर शाह देशाह जिस पास बैठे हां सोही है सबना दावे सा जिस पास बैठे हां सोही है सबना दावे सा सतनाम धन वाहिगुरु जी जैत श्री महला चौथा जिन हर हिरदे नाम न बसियो तिन मात की जे हर बांजा तिन सुनी देह फिरे बिन नाम ओ खब खब मुए करांजा जिन हर हिरदे नाम ना बसियो तिन मात की जे हर बांजा तिन सुनी देह फिरे बिन नाम ओ खब खा मुए करांजा मेरे मन जाप राम नाम हर माजा हर हर किरपाल किरपा प्रभ तारी गुर ज्ञान दियो मन समझा रहा
ਹਰ ਕੀਰਤ ਕਲ ਜੁਗ ਪਾਦੇ ਉੱਤਮ ਹਰ ਪਾਈਐ ਸਤਿਗੁਰ ਮਾਜਾ ਹੋਂ ਬਲਹਾਰੀ ਸਤਿਗੁਰ ਆਪਣੇ ਜਿਨ ਗੋਬਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕਿਲਵੇ ਕਹਿ ਗਵਾਜਾ ਸਤਿਗੁਰ ਸ਼ਾਹ ਪਾਇਆ ਵਰਦਾਨਾ ਹਰ ਕੀ ਹੈ ਬਹੁ ਗੁਣ ਸਾਂਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲਿਖਾ ਸਮਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਚੌਥਾ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿੰਨ ਮਾਤ ਕੀਜੇ ਹਰ ਬਾਂਝਾ ਤਿੰਨ ਸੁਣੀ ਦੇਹੇ ਫਿਰੇ ਬਿਨ ਨਾਵੈ ਉਹ ਖਬ ਖਾ ਮੂਹੇ ਕਰਾਂਝਾ ਪਰਮ ਸਤਿਕਾਰ ਜੀ ਸਤਸੰਗ ਜੀ ਅੱਜ ਮਹਾਨ ਪਵਿੱਤਰ ਦਿਹਾੜਾ ਜਿਸ ਦਿਹਾੜੇ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 1604 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜਿਹੜਾ ਸੀ ਉਹ ਕੀਤਾ ਤੇ ਧੰਨ ਧੰਨ ਬਾਬਾ ਬੁੱਢਾ ਜੀ ਨੂੰ ਗੁਰੂ ਮਹਾਰਾਜ ਦੀ ਗ੍ਰੰਥੀ ਦੀ ਸੇਵਾ ਬਖਸ਼ਿਸ਼ ਕੀਤੀ ਜਿੱਥੇ ਅੱਜ ਪਹਿਲਾ ਪ੍ਰਕਾਸ਼ ਦਿਹਾੜਾ ਉੱਥੇ ਜੋ ਸੇਵਾ ਸਤਿਗੁਰ ਨੇ ਸਾਡੇ ਦਾਸਾਂ ਨੂੰ ਬਖਸ਼ੀ ਹੈ ਬਾਬਾ ਬੁੱਢਾ ਜੀ ਦੀ ਬਖਸ਼ਿਸ਼ ਅੱਜ ਪਹਿਲਾ ਪ੍ਰਕਾਸ਼ ਦਿਹਾੜਿਆ ਹੈ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਕਿਰਪਾ ਕਰੇ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਦ੍ਰਿੜ ਹੋ ਸਕੇ ਅਤੇ ਨਾਲ ਨਾਲ ਅਸੀਂ ਇਸ ਬਖਸ਼ਿਸ਼ ਦੇ ਨਾਲ ਪਾਤਰ ਬਣਦੇ ਹੋਈਏ ਇਹ ਬਚਨ ਹਿਰਦੇ ਵਿੱਚ ਜ਼ਰੂਰ ਦ੍ਰਿੜ ਕਰੀਏ ਕਿ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮੰਨੈ ਪ੍ਰਤਖ ਗੁਰੂ ਨਿਸਤਾਰੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਥੇ ਅੱਜ ਪ੍ਰਕਾਸ਼ ਦਿਹਾੜਾ ਅਤੇ ਗੁਰੂ ਮਹਾਰਾਜ ਦੇ ਤਿੰਨ ਪਵਿੱਤਰ ਦਿਹਾੜੇ ਜਿਹੜੇ ਨੇ ਉਹ ਮਨਾਏ ਜਾਂਦੇ ਨੇ ਇੱਕ ਪ੍ਰਕਾਸ਼ ਦਿਹਾੜਾ ਦੂਸਰਾ ਸੰਪੂਰਨਤਾ ਦਾ ਦਿਹਾੜਾ ਜੋ ਤਕਰੀਬਨ 1705 ਦੇ 6 ਦੇ ਲਗਭਗ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਿੱਤਰ ਸਰੂਪ ਬਾਬਾ ਦੀਪ ਸਿੰਘ ਜੀ ਹੁਣਾਂ ਪਾਸੋਂ ਲਿਖਵਾਏ ਸਨ ਅਤੇ ਜਿੱਥੇ ਉਹਨਾਂ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਜਿਹੜੀ ਸੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਅਤੇ ਇਸ ਨੂੰ
ਸੰਪੂਰਨਤਾ ਦਾ ਦਿਹਾੜਾ ਕਿਹਾ ਜਾਂਦਾ। ਔਰ ਤੀਸਰਾ ਜਦੋਂ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੰਦੇੜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਗੱਦੀ ਬਖਸ਼ਿਸ਼ ਕਰਕੇ ਅਤੇ ਸਾਨੂੰ ਇਹ ਹੁਕਮ ਕੀਤਾ ਸੀ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮਿਲੇ। ਤੋ ਗੁਰੂ ਮਹਾਰਾਜ ਦੇ ਤਿੰਨ ਪਾਵਨ ਪਿੱਤਰ ਤਿੰਨ ਦਿਹਾੜੇ ਜਿਹੜੇ ਨੇ ਉਹ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਸਮੁੱਚੇ ਸਿੱਖ ਜਗਤ ਵਿੱਚ ਮਨਾਏ ਜਾਂਦੇ ਨੇ। ਚੌਥਾ ਦਿਹਾੜਾ ਜਿਹੜਾ ਗੁਰਮੁਖ ਪਿਆਰੋ ਸਾਰੇ ਗੁਰੂ ਸਾਹਿਬਾਨਾਂ ਦਾ ਅਸੀਂ ਪ੍ਰਕਾਸ਼ ਦਿਹਾੜਾ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਗੁਰਗੱਦੀ ਦਿਵਸ, ਅਤੇ ਤੀਸਰਾ ਦਿਹਾੜਾ ਜੋ ਹੈ ਜੋਤੀ ਜੋਤ ਜਿਹੜਾ ਉਹ ਮਨਾਇਆ ਜਾਂਦਾ। ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਚੌਥਾ ਦਿਹਾੜਾ ਕਦੀ ਵੀ ਨਹੀਂ, ਕਿਉਂਕਿ ਗੁਰੂ ਮਹਾਰਾਜ ਪ੍ਰਤੱਖ ਗੁਰੂ ਸ਼ਬਦ ਰੂਪ ਵਿੱਚ ਗੱਦੀ 'ਤੇ ਬਿਰਾਜਮਾਨ ਨੇ। ਸੋ ਜਿੱਥੇ ਆਪਾਂ ਅੱਜ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਮਨਾ ਰਹੇ ਹਾਂ, ਉੱਥੇ ਦਾਸ ਬੇਨਤੀ ਜ਼ਰੂਰ ਕਰਦਾ ਕਿ ਹਰ ਇੱਕ ਸਿੱਖ ਦਾ ਆਪਣਾ ਪਾਠ, ਸਹਿਜ ਪਾਠ ਆਰੰਭ ਹੋਣਾ ਚਾਹੀਦਾ। ਹਰ ਇੱਕ ਸਿੱਖ ਆਪਣਾ ਸਹਿਜ ਪਾਠ ਆਰੰਭ ਕਰੇ, ਭਾਵੇਂ ਇੱਕ ਅੰਗ, ਦੋ ਅੰਗ, ਇੱਕ ਪੱਤਰਾ, ਦੋ ਪੱਤਰੇ, ਜਿੰਨੇ ਵੀ ਤੁਸੀਂ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਬੈਠ ਕੇ ਗੁਰੂ ਦੀ ਗੋਦ ਵਿੱਚ ਗੁਰੂ ਦੀ ਬਾਣੀ ਪੜ੍ਹ ਸਕਦੇ ਜੇ, ਆਪਾਂ ਇਸ ਚੀਜ਼ ਨੂੰ ਪ੍ਰਚਲਿਤ ਕਰੀਏ। ਕਿਉਂਕਿ ਅੱਜ ਖਿਮਾ ਕਰਨਾ ਆਪਣੀ ਯੂਥ ਜਿਹੜੀ ਹੈ, ਔਰ ਖੁਸ਼ ਯੂਥ ਕੀ ਆਪਾਂ ਖੁਦ ਵੀ ਆਪਾਂ ਇਸ ਪਾਸੇ ਨਹੀਂ ਆਉਣ ਦਾ ਯਤਨ ਕਰਦੇ। ਮੇਰੀ ਬੇਨਤੀ ਹੈ ਵਹਿਮ ਭਰਮ ਭੁਲੇਖੇ ਛੱਡੋ, ਘਰਾਂ ਵਿੱਚ ਪੋਥੀਆਂ ਰੱਖੋ। ਹਰ ਇੱਕ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਜ਼ਰੂਰ ਹੋਣੀਆਂ ਚਾਹੀਦੀਆਂ, ਤਾਂ ਕਿ ਬੱਚਾ ਪੁੱਛੇ ਤੁਹਾਨੂੰ ਕਿ ਇਹ ਪੋਥੀ ਕਿਹੜੀ ਆ। ਔਰ ਹਰ ਇੱਕ ਸਿੱਖ ਕੋਸ਼ਿਸ਼ ਕਰੋ ਜਿੱਥੇ ਤੁਸੀਂ ਨਿਤਨੇਮ, ਔਰ ਹਰ ਇੱਕ ਸਿੱਖ ਨਿਤਨੇਮ ਕਰੇ, ਜਿੱਥੇ ਨਿਤਨੇਮ ਦੀ ਬਖਸ਼ਿਸ਼ ਹੈ ਸਾਡੇ 'ਤੇ, ਉੱਥੇ ਗੁਰੂ ਦੀ ਸਹਿਜ ਪਾਠ ਵੀ ਸਾਡਾ ਨਿਤਨੇਮ ਆ। ਇਹ ਵੀ ਸਾਨੂੰ ਸਭ ਨੂੰ ਹੁਕਮ ਹੈ ਕਿ ਹਰ ਇੱਕ ਸਿੱਖ ਨੇ ਰੋਜ਼ ਗੁਰੂ ਦੇ ਦਰਸ਼ਨ ਕਰਨੇ ਨੇ, ਅਤੇ ਗੁਰੂ ਦੇ ਦਰਸ਼ਨ ਜਿਹੜੇ ਅਸੀਂ ਇੱਦਾਂ ਕਰਦੇ ਹਾਂ, ਇਹਦੇ ਬਾਰੇ ਸਤਿਗੁਰੂ ਨੇ ਸਤਿਗੁਰੂ ਨੂੰ ਸਭ ਕੋ ਲੋਚਦਾ ਚੇਤਾ ਜਗ ਸੰਸਾਰ ਡਿੱਠਿਆ ਮੁਕਤ ਨਾ ਵੀ ਜਿੱਚਰ ਸ਼ਬਦ ਨਾ ਕਰੇ ਵਿਚਾਰ। ਸਾਨੂੰ ਹੁਕਮ ਹੈ ਗੁਰਮ ਪਿਆਰੋ, ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਂ ਸਮਾਵੇ, ਇਹ ਬਾਣੀ ਜੋ ਜਿਉਂ ਜਾਣੇ। ਮਹਾਰਾਜ ਕਹਿੰਦੇ ਗੁਰਮ ਪਿਆਰਿਓ ਇਹ ਜਿਉਂ ਜਾਣੀ ਹੈ। ਗੁਰੂ ਕਿਰਪਾ ਕਰੇ, ਹਰ ਗੁਰੂ ਪਿਆਰਿਆਂ ਨੂੰ ਬਹੁਤ ਬਹੁਤ ਵਧਾਈਆਂ, ਔਰ ਕੋਸ਼ਿਸ਼ ਕਰੋ ਕਿ ਘਰਾਂ ਵਿੱਚ ਪੋਥੀਆਂ ਹੋਣ ਅਤੇ ਹਰ ਇੱਕ ਸਿੱਖ ਦਾ ਆਪਣਾ ਪਾਠ ਘਰ ਵਿੱਚ ਆਰੰਭ ਹੋਵੇ, ਪਰਿਵਾਰ ਰਲ ਮਿਲ ਕੇ ਕਰੇ। ਸੋ ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀ ਕਲਾ ਬਖਸ਼ਣ, ਬਹੁਤ ਬਹੁਤ ਵਧਾਈਆਂ। ਆਓ ਜੋ ਸਹਿਜ ਪਾਠ ਆਰੰਭ ਨੇ ਅੱਜ, ਇਹਨਾਂ ਦੀ ਵੀ ਸੰਪੂਰਨਤਾ ਹੋ ਜਾਣੀ ਆ। ਅਗਲਾ ਪਾਠ ਆਪਾਂ ਆਰੰਭ ਕਰਨਾ ਅੱਜ ਹੀ, ਗੁਰੂ ਕਿਰਪਾ ਕਰੇ। ਜਿਵੇਂ ਆਪਾਂ ਰੋਜ਼ ਨਿਤਨੇਮ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦਾ ਕਰਦੇ ਹਾਂ, ਇਸੇ ਤਰ੍ਹਾਂ ਆਪਣਾ ਨਿਤਨੇਮ ਵੀ ਆਪਾਂ ਬਣਾਈਏ, ਤਾਂ ਕਿ ਅਸੀਂ ਵੀ ਗੁਰੂ ਦੇ ਨਾਲ ਬੈਠ ਕੇ ਗੁਰੂ ਦੀ ਬਾਣੀ ਰਾਹੀਂ ਗੱਲਾਂ ਕਰ ਸਕੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਭਿਆਗਤੇ ਨਾ ਆਖੀਐ ਜਿਨ ਕਹਿ ਮਨ ਮੈਂ ਭਰਮ, ਤਿਨ ਕਹਿ ਦਿੱਤੈ ਨਾਨਕਾ ਤੇ ਹੋ ਜੇ ਹਾ ਧਰਮ। ਅਭੈ ਅਭੈ ਨਿਰੰਜਨ ਪਰਮ ਪਰ ਤਾਕਾ ਭੀਖ ਹੋਏ, ਤਿਸਕਾ ਪੂਜਨ ਨਾਨਕਾ ਵਿਰਲਾ ਪਾਏ ਕੋਏ। ਹੋਵਾਂ ਪੰਡਿਤ ਜੋਤ ਕੀ ਵੇਦ ਪੜਾ ਮੁਖਚਾਰ, ਨਵਾਂ ਖੰਡਾ ਵੇ ਜਾਣੀਆਂ ਆਪਣੇ ਚਾਜ ਵਿਚਾਰ। ਬ੍ਰਾਹਮਣ ਕਹਿ ਲਈ ਘਾਤ ਕੰਜਕਾ, ਅੰਚਾਰੀ ਕਾ ਧਾਨ, ਫਿੜਕ ਫਿੜਕਾਂ ਕੋਟ ਬਦੀਆਂ ਸਦਾ ਸਦਾ ਬਹਮਾਨ।
ਪਾਏ ਤੇ ਜਾਏ ਵਿਸਰ ਨਾਨਕਾ ਇੱਕ ਨਾਮ ਸਭ ਬੁੱਧੀ ਜਾਲੀ ਹੈ ਕਰਹੇ ਤਤ ਗਿਆਨ ਮਾਥੇ ਜੋ ਤੁਰ ਲਿਖਿਆ ਸੋ ਮਿਲ ਨਾ ਸਕੇ ਕੋਏ ਨਾਨਕ ਜੋ ਲਿਖਿਆ ਸੋ ਵਰਦਾ ਸੋ ਬੂਝੈ ਜਿਸ ਨੂੰ ਨਦਰ ਹੋਏ ਜਿਨੀ ਨਾਮ ਵਿਸਾਰਿਆ ਕੂੜੇ ਲਾਲਚ ਲੱਗ ਤੰਦਾ ਮਾਇਆ ਮੋਹਣੀ ਅੰਤਰ ਤਿਸ਼ਨਾ ਅੱਗ ਜਿੰਨਾ ਵੇਲਣਾ ਤੂੰ ਬੜੀ ਮਾਇਆ ਠੱਗੇ ਠੱਗ ਮਨ ਮਬਾਨ ਚਲਾਈਐ ਨਾ ਮਿਲਹੀ ਬਖ ਸਗ ਆਪ ਲਾਏ ਭੁਲੀਐ ਆਪੇ ਮੇਲ ਮਲਾਏ ਨਾਨਕ ਗੁਰਮੁਖ ਛੁੱਟੀਐ ਜੇ ਚੱਲੇ ਸਤਿਗੁਰ ਪਾਏ ਸਲਾਈ ਸਲਾਣਾ ਵੀ ਸੱਚਾ ਸਲਾਹ ਨਾਨਕ ਸੱਚਾ ਇੱਕ ਦਰ ਬੀਬਾ ਪਰ ਹਰਿਆ ਨਾਨਕ ਜਹਿ ਜਹਿ ਮੈਂ ਫਿਰੋ ਤਹਿ ਤਹਿ ਸਾਚਾ ਸੋਏ ਜਹਿ ਦੇਖਾਂ ਤਾਂ ਇੱਕ ਹੈ ਗੁਰਮੁਖ ਪ੍ਰਗਟ ਹੋਏ ਦੋ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕ ਹੋ ਕਰਤੇ ਖੱਪ ਮੋਏ ਖੂਨ ਲੱਖ ਅਸੰਖ ਸਤਿਗੁਰ ਮਿਲ ਸੋਬਰ ਸੱਚ ਸ਼ਬਦ ਅਲੰਘ ਜਿਨ੍ਹਾਂ ਸਤਿਗੁਰ ਕਮਨ ਸੇਵਿਆ ਤਿੰਨ ਜਨ ਲਾਗੋ ਪਾਏ ਗੁਰ ਸ਼ਬਦੀ ਹਰ ਮਨ ਵਸ ਮਾਇਆ ਕੀ ਭੁੱਖ ਜਾਏ ਸੇ ਜਨ ਨਿਰਮਲ ਉਜਲੈ ਜੇ ਕਬੂਰ ਮੰਗ ਨਾਮ ਸਮਾਏ ਨਾਨਕ ਹੋਰ ਪਾਤ ਸ਼ਾਈਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜਿਉਂ ਪੁਰਖੇ ਕਰ ਭਗਤੀ ਨਾਰ ਹੈ ਅਦਲੋਚੇ ਭਗਤੀ ਪਾਏ ਬੋਰਾ ਸਾਲਣੇ ਸਵਾਰ ਦੀ ਖਟਾ ਮੀਠੇ ਪਾਏ ਤਿਉਂ ਬਾਣੀ ਭਗਤ ਸਲਾਹ ਹੁੰਦੈ ਹਰ ਨਾਮੇ ਚਿਤ ਲਾਏ ਮਨ ਤਨ ਤਨ ਆਗੇ ਰਾਖਿਆ ਸਿਰ ਵਿੱਚ ਆ ਗੁਰ ਆਗੇ ਜਾਏ ਪੈ ਭਗਤੀ ਬਦ ਬੋ ਲੋਚ ਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਪ੍ਰਵੇ ਪ੍ਰਵਾਹ ਹੈ ਕਿਤ ਖਾਦੇ ਤਿਪਤਾਏ ਸਤਿਗੁਰ ਕੇ ਪਾਣੇ ਜੋ ਚਲੈ ਤਪਤਾ ਸੇ ਹਰ ਗੁਣ ਗਾਏ ਧੰਨ ਧੰਨ ਗੱਲ ਜੋ ਨਾਨਕਾ ਜੇ ਚੱਲੇ ਸਤਿਗੁਰ ਪਾਏ ਸਤਿਗੁਰੂ ਨਾ ਸੇਵੇ ਆਓ ਸ਼ਬਦ ਨਾ ਰੱਖਿਓ ਰਤਾਰ ਤਿਗਤ ਨਾ ਕਾ ਜੀਵਿਆ ਕੇ ਤਾਏ ਸੰਸਾਰ ਗੁਰਮਤੀ ਬਹੁ ਮਨ ਪਵੈ ਤਾਂ ਹਰ ਲੱਗੇ ਪਿਆਰ ਨਾ ਮਿਲੈ ਤੁਰ ਲਿਖਿਆ ਜਾਂ ਨਾਨਕ ਪਾਰ ਉਤਾਰ ਮਾਇਆ ਮੋਹ ਜਗ ਪਰਮਿਆ ਕਰ ਮੂਸੇ ਖਬਰ ਨਾ ਹੋਏ ਕਾਮ ਕ੍ਰੋਧ ਮਨ ਹਿਰਲਿਆ ਮਨ ਅੰਧਾ ਲੋਏ ਗਿਆਨ ਖੜ ਪੈਂਦੋ ਸੰਘਾਰੇ ਗੁਰਮ ਜਾਗੇ ਸੋਏ ਨਾਮ ਰਤਨ ਪਰਗਾਸਿਆ ਮਨ ਤਾਂ ਨਿਮਲ ਹੋਏ ਨਾਮ ਹੀ ਨਗਟੇ ਫਿਰੈ ਬਿਨਾਵੇਂ ਬੈਰ ਹੋਏ ਨਾਨ ਜੋ ਤੁਰ ਕਰਤੇ ਲਿਖਿਆ ਸੋ ਮੇੜ ਨਾ ਸਕੇ ਕੋਏ ਗੁਰਮੁਖਾਰ ਤਨ ਖੱਟਿਆ ਗੁਰ ਕੇ ਸ਼ਬਦ ਵਿਚਾਰ ਨਾਮ ਬਦਾਰ ਪਾਇਆ ਅਤੁੱਟ ਬਰੇ ਭੰਡਾਰ ਹਰ ਗੁਣ ਬਾਣੀ ਉਚਰੈ ਅੰਤ ਨਾ ਪਰਵਾਰ ਨਾਨਕ ਸਭ ਕਾਰਨ ਕਰਤਾ ਕਰੇ ਵੇਖੇ ਸਜਣੋ ਹਾਰ ਗੁਰਮੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ ਤਿੱਥੇ ਉਂਗ ਨ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ ਨਾਨਕ ਦੁਖ ਸੋ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ ਇੱਕ ਉਪਜੈ ਇੱਕ ਬਿਨ ਸਜਾਏ ਹੁਕਮੇ ਆਵੇ ਜਾਏ ਜੰਮਣ ਮਨ ਨਾ ਚੁੱਕੇ ਰੰਗ ਲੱਗਾ ਦੂਜੇ ਪਾਏ ਬੰਧਨ ਬੰਦ ਪੁਆਈ ਨਾ ਕਰਣਾ ਕਿਉਂ ਨਾ ਜਾਏ ਜਿਨ ਕੋ ਕਿਰਪਾ ਧਾਰਿਓ ਤਿੰਨ ਸਤਿਗੁਰ ਮਿਲਿਆ ਹਾਏ ਸਤਿਗੁਰ ਮਿਲੇ ਉੱਟੀ ਪਈ ਮਰ ਜੀਵਿਆ ਸਹਿ ਸਬਾਏ ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ ਮਨ ਮੋਹ ਚੰਚਲ ਮਤ ਹੈ ਅੰਤਰ ਬਹੁ ਚਿਤਰਾਈ ਕੀਤਾ ਕਰਤਿਆ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ ਪੁੰਨ ਦਾਨ ਜੋ ਬੀਜਦੈ ਸਭ ਧਰਮ ਰਾਏ ਕਹਿ ਜਾਈ ਬਿਨ ਸਤਿਗੁਰੂ ਜਮਕਾਲ ਨਾ ਛੋਡੀ ਦੂਜੇ ਪਾਏ ਖਵਾਈ
ਜੋਬਨ ਜਾਂਦਾ ਨਜ਼ਰ ਨਾ ਆਵੇ, ਜੋ ਬਨ ਜਾਂਦਾ ਨਜ਼ਰ ਨਾ ਆਵੇ, ਜਰ ਪਹੁੰਚੇ ਮਰ ਜਾਈ, ਪੁੱਤ ਕਲਤ ਮੋਹਿਤ ਹੈ, ਅੰਤ ਬੇਲੀ ਕੋ ਨਾ ਸਿਖਾਏ, ਸਤਿਗੁਰ ਸੇਵੈ ਸੋ ਸੋ ਪਾਏ, ਨੌ ਵਸੇ ਮਨ ਆਈ, ਨਾਨਕ ਸੇ ਵੱਡੇ ਵੱਡ ਪਾਗੀ, ਜੇ ਗੁਰਮਨ ਨਾਮ ਸਮਾਈ, ਮਨ ਮੋਹ ਨਾਮ ਨਾ ਚੇਤਣੀ, ਬਿਨ ਨਾਮੈ ਦੁਖ ਰੋਏ, ਆਤਮਾ ਰਾਮ ਨਾ ਪੂਜਣੀ, ਦੂਜੇ ਕਿਉਂ ਹੋਏ, ਹਮੇ ਅੰਤਰ ਮੈਲ ਹੈ, ਸ਼ਬਦ ਨਾ ਕਾਢੇ ਤੋਏ, ਨਾਨਕ ਬਿਨ ਨਾਮੇ ਮੈਲਿਆ ਮੂਏ, ਜਨਮ ਪਦਾਰਥ ਖੋਏ, ਮਨ ਮੋਹ ਬੋਲੇ ਅੰਦਲੈ, ਤਿਸਮੈ ਅਗਨੀ ਕਾ ਵਾਸ, ਬਾਣੀ ਸੁਰਤ ਨਾ ਬੋਜਨੀ, ਸ਼ਬਦ ਨਾ ਕਰੇ ਪ੍ਰਗਾਸ, ਉਹਨਾ ਆਪਣੀ ਅੰਦਰ ਸੁਧ ਨਹੀਂ, ਗੁਰਬਈ ਨਾ ਕਰੇ ਵਿਸਾਸ, ਗਿਆਨੀਆਂ ਅੰਦਰ ਗੁਰ ਸ਼ਬਦ ਹੈ, ਨੇਤਾ ਲਿਵ ਸਦਾ ਵਿਗਾਸ, ਹਰ ਗਿਆਨੀਆਂ ਕੀ ਰੱਖਦਾ ਹੋ ਸਦ ਬਲ ਹਰੀ ਤਾਸ, ਗੁਰਮਹ ਜੋ ਹਰ ਸਿਮੰਦ, ਜਰ ਨਾਨਕ ਤਾ ਕਾ ਦਾਸ, ਮਾਇਆ ਭੰਗ ਸਰਬ ਹੈ, ਜਾ ਕੇ ਰਿਹਾ ਬਹਿਮਾਏ, ਬੇਕਾਮਾ ਨਰ ਨਾਮ ਹੈ, ਗੁਰ ਗਰ ਸ਼ਬਦ ਮੋਹ ਪਾਏ, ਜਿਨ ਗੋ ਪੂਰਬ ਲਿਖਿਆ ਦਿਨ ਸਗੁਣ ਮਿਲਿਆ ਆਏ, ਮੇਰੇ ਸਤਗੁਰ ਨਿਰਮਲ ਹੋਇਆ, ਬਿਜਾਉਮੇ ਗਿਆ ਬਲਾਏ, ਗੁਰਮੁਖਾਂ ਕੇ ਮੁਖ ਉਜਲੈ, ਅਰਦਰ ਗਏ ਸੋਭਾ ਪਾਏ, ਜਨ ਨਾਨ ਸਦਾ ਕੁਰਬਾਨ ਤੇ ਜੋ ਚਾਲੇ ਸਤਿਗੁਰ ਪਾਏ, ਸਤਿਗੁਰ ਪੁਨ ਨਿਰਵੈਰ ਹੈ, ਨਿਤ ਹਿਰਦੇ ਹਰ ਲਿਵ ਲਾਏ, ਨਿਰਵੈਰੇ ਨਾਲ ਵੈਰ ਚਾਹੁੰਦਾ, ਆਪਣੇ ਘਰ ਲੋਕੀ ਲਾਏ, ਅੰਤਰ ਕ੍ਰੋਧ ਅਹੰਕਾਰ ਹੈ, ਅੰਦਰ ਜਲੇ ਸਦਾ ਦੋ ਪਾਏ, ਕੂੜ ਬੋਲ ਬੋਲ ਨਿਤ ਭੌਂਕ ਦੇ, ਬੇਖਾ ਦੇ ਦੂਜੇ ਪਾਏ, ਬੇਕਾਇਆ ਬੇਖ ਮਾਇਆ ਕਾਰਨ ਪਰਮ ਦੇ, ਫਿਰ ਕਰ ਕਰ ਪਤ ਗਵਾਏ, ਬੇਸੂਆ ਕੇਰੇ ਪੂਤ ਜਿਉ, ਪਿਤਾ ਨਾਮ ਤਿਸ ਜਾਏ, ਹਰ ਹਰ ਨਾਮ ਨਾ ਚੇਤਨੀ, ਕਰਦੇ ਆਪ ਖਵਾਏ, ਹਰ ਗੁਰਮੁਖ ਕਿਰਪਾ ਤਾਰੀ ਅੰਨ, ਜਨ ਵਿਛੜੇ ਆ ਮਲਾਏ, ਜਨ ਨਾਨਕ ਤਿਸ ਬਲਹਾਰਣੇ, ਜੋ ਸਤਿਗੁਰ ਲਾਗੇ ਪਾਏ, ਨਾਮ ਲਗੇ ਸੇ ਉਭਰੈ, ਬਿਨ ਨਾਮੇ ਜਮ ਪਰ ਜਾਏ, ਨਾਨਕ ਬਿਨ ਨਾਮੇ ਸੁਖ ਨਹੀਂ, ਆਏ ਗਏ ਪਿਤਾਏ, ਚਿੰਤਾ ਤਾਵਤ ਰਹਿ ਗਏ, ਤਾਂ ਮਨ ਪਿਆ ਆਨੰਦ, ਗੁਰ ਪ੍ਰਸਾਦੀ ਬੂਝੀਐ, ਸਾ ਤਨ ਸੁਤੀਨ ਚਿੰਦ, ਜਿਨ ਗੋ ਪੂਰਬ ਲਿਖਿਆ ਤਿੰਨਾ ਭੇਟਿਆ ਗੁਰੂ ਗੋਬਿੰਦ, ਨਾਨਕ ਸਹਿਜੇ ਮੇਰੇ ਹਰ ਪਾਇਆ ਪਰਮਾਨੰਦ, ਸਤਿਗੁਰ ਸੇਵਨੇ ਆਪਣਾ ਗੁਰ ਸ਼ਬਦੀ ਵਿਚਾਰ, ਸਤਿਗੁਰ ਕਾ ਪਾਣਾ ਮਨ ਲੈਣ, ਹਰ ਨਾਮ ਰੱਖੇ ਔਰ ਤਾਰ, ਇੱਥੇ ਉੱਥੇ ਮੰਨੀਆਂ ਹਰ ਨਾਮ ਲਗੇ ਵਪਾਰ, ਗੁਰਮੁਖ ਸਮਝਾਵਤੇ ਤੇ ਸੱਚੇ ਦੱਸੇ ਸਾਚੇ ਦਰਬਾਰ, ਸੱਚਾ ਸੌਦਾ ਖਰਚ ਸੱਚ, ਅੰਤਰ ਭਿਰਮ ਪਿਆਰ, ਜਮਕਾਰ ਨੇੜ ਨ ਆਵਈ, ਆ ਬਖਸ਼ੇ ਕਰਤਾਰ, ਨਾਨਕ ਨਾਮ ਰਤੇ ਸੇ ਧਨਵੰਤ ਹੈਨ, ਨਿਰਤਨ ਹੋਰ ਸੰਸਾਰ, ਜਨ ਕੀ ਟੇ ਕਰਨਾ, ਹਰ ਬਿਨ ਨਾਮੇ ਠਵਰ ਨ ਠਾਉ, ਗੁਰਮਤੀ ਨਾਮ ਮਨ ਵਸੈ, ਸਹਿਜੇ ਸਹਿ ਸਮਾਉ, ਵਡਭਾਗੀ ਨਾਮ ਤੇ ਆਏ ਨੇ ਲਾਗਾ ਪਾਉ, ਜਨ ਨਾਨਕ ਮੰਗੇ ਤੂੜ ਤਿੰਨ, ਹੋ ਸਦ ਕੁਰਬਾਣੇ ਜਾਉ, ਲੱਖ ਚੁਰਾਸੀ ਮੇਦਨੀ ਤਿਹਨਾ ਜਲਤੀ ਕਰੇ ਪੁਕਾਰ, ਏ ਮੋਹ ਮਾਇਆ ਸਪਸਰਿਆ, ਨਾਲ ਚਲੇ ਨ ਅੰਤੀ ਵਾਰ, ਬਿਨਾਂ ਸ਼ਾਨ ਆਵੇ ਕਿਸ ਆਗੇ ਕਰੀ ਪੁਕਾਰ, ਵਡਭਾਗੀ ਸਤਿਗੁਰ ਪਾਇਆ, ਬੂਜਾ ਬ੍ਰਹਮ ਵਿਚਾਰ, ਤਿਹਨਾ ਸਭ ਬੁਝ ਗਏ, ਜਾ ਨਾਨਕ ਕਰ ਹੁਰਤਾਰ, ਅਸੀਂ ਖਤੇ ਬਹੁਤ ਕਮਾਉਂਦੇ, ਅੰਤ ਨ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲੇ, ਹੋ ਪਾਪੀ ਵਾਢੇ ਗੁਣ ਹੰਗਾਰ, ਹਰ ਜੋ ਲੇਖੇ ਵਾਰ ਨ ਆਵੇ, ਤੂੰ ਬਖਸ਼ ਮਿਲਾਉਣ ਹਾਰ,
ਗੁਰਦੁਰ ਠਿਆਰ ਬ੍ਰਾਹਮੇ ਲਿਆ ਸਭ ਕਿਲਵੇ ਘਟ ਵਕਾਰ ਜਿਨਾ ਹਰ ਹਰ ਨਾਮ ਤੇ ਆਇਆ ਜਨ ਨਾਨਕ ਤਿਨ ਜੈਕਾਰ ਵਿਛੜ ਵਿਛੜ ਜੋ ਮਿਲੈ ਸਤਿਗੁਰ ਕਹਿ ਪੈ ਪਾਏ ਜਨਮ ਮਰਨੇ ਚਿਲ ਪਾਏ ਗੁਰਮਨ ਨਾਮ ਤੇ ਆਏ ਗੁਰੂ ਸਾਧੂ ਸਿੰਘ ਮਿਲੈ ਹੀਰੇ ਰਤਨ ਲਬਨ ਨਾਨਕ ਲਾਲ ਮੋਲ ਕਾ ਗੁਰਮੁਖ ਖੋਜ ਲਹਿ ਮਨ ਮੁਖ ਨਾਮ ਨ ਚੇਤਿਓ ਤਿਗ ਜੀਵਨ ਤਿਗ ਵਾਸ ਜੇ ਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਵਸਿਓ ਗੁਣਤਾਸ ਇਹ ਮਨ ਸ਼ਬਦ ਨ ਭੇਦਿਓ ਕਿਉਂ ਹੋਵੇ ਕਰਵਾਸ ਮਨ ਮੁਖੀਆਂ ਦੋਹਾ ਗਣੀ ਆਵਣ ਜਾਣ ਮੋਯਾਸ ਗੁਰਮਨ ਨਾਮ ਸੁਹਾਗ ਹੈ ਮਸਤ ਮਣੀ ਲਿਖਿਆ ਹਰਾ ਨਾਮ ਉਤਾਰਿਆ ਹਰ ਹਿਰਦੇ ਕੰਮ ਪ੍ਰਗਾਸ ਸਤਿਗੁਰ ਸੇਵਨ ਆਪਣਾ ਹੋ ਸਤਿਬਰਹਾਰੀ ਤਾਜ ਨਾਨਕ ਤਿੰਨ ਮੁਖ ਉਜਲੈ ਜਿਨੇ ਅੰਤਰ ਨਾਮ ਪ੍ਰਗਾਸ ਸ਼ਬਦ ਮਰੈ ਸੋਈ ਜਨ ਸੀਜੈ ਬਿਨ ਸ਼ਬਦ ਮੁਕਤ ਨ ਹੋਈ ਭੇਖ ਕਰੇ ਬਹੁ ਕਰਮ ਵਗੁਤੈ ਪਾਏ ਦੂਜੈ ਪਰਜ ਵਗੋਈ ਨਾਨਕ ਬਿਨ ਸਤਿਗੁਰ ਨਾਮ ਨ ਪਾਈਐ ਜੇ ਸੋ ਲੋਚੇ ਕੋਈ ਹਰ ਕਰ ਨਾਮ ਵਾਤ ਵੜ ਉੱਚਾ ਉੱਚੇ ਉੱਚਾ ਹੋਈ ਅਪੜ ਕੋਈ ਨਾ ਸਕੈ ਜੇ ਸੋ ਲੋਚੇ ਕੋਈ ਮੁਖ ਸੰਜਮਸ਼ਾ ਨਾ ਹੋਵਈ ਕਰ ਪੇ ਪਵੇ ਸਭ ਕੋਈ ਗੁਰ ਕੀ ਪੌੜੀ ਜਾਏ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੇ ਕੋਏ ਨਾਨਕ ਸ਼ਬਦ ਮਰੇ ਮਨ ਮਾਨੀਐ ਸੱਚ ਸਾਚੀ ਸੋਏ ਮਾਇਆ ਮੋਹ ਦੁੱਖ ਸਾਗਰ ਹੈ ਬੇਖ ਦੋਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਮੇਰਾ ਮੇਰਾ ਕਰਦੇ ਪੁੱਛ ਮੂਹੇ ਮੇਰਾ ਮੇਰਾ ਕਰਦੇ ਪੱਛ ਮੂਹੇ ਹੋਮੇ ਕਰਤਵਿਹਾਏ ਮੇਰਾ ਮੇਰਾ ਕਰਦੇ ਪੱਚ ਮੂਹੇ ਹੋਮੇ ਕਰਤਵਿਹਾਏ ਮਨਮੁੱਖਾਂ ਨੂੰ ਮਨਮੁੱਖਾਂ ਰੁਹਾਰ ਨ ਪਾਰ ਹੈ ਅਧਵੇਰੇ ਲਿਪਟਾਏ ਜੋ ਤੋ ਲਿਖਿਆ ਸੋ ਕਮਾਵਣਾ ਕਰਨਾ ਕਹਿਣਾ ਜਾਏ ਗੁਰਮਤੀ ਗਿਆਨ ਰਤਨ ਮਨ ਵਸਾਏ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰ ਬੋਝੇ ਵਡਭਾਗੀ ਚੜੈ ਤੇ ਪੌਜਲ ਪਾਰ ਲੰਘਾਏ ਬਿਨ ਸਤਿਗੁਰ ਦਾ ਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹੇ ਔਰ ਤਾਰ ਤੇ ਨਾ ਬੁਝੇ ਤਿਪਤ ਹੋਏ ਹਰ ਕੇ ਨਾ ਪਿਆਰ ਤੇ ਨਾ ਬੁਝੇ ਤਿਪਤ ਹੋਏ ਹਰ ਕੇ ਨਾ ਪਿਆਰ ਨਾਨਕ ਗੁਰਮੁ ਪਾਈਐ ਹਰ ਆਪਣੀ ਕਿਰਪਾ ਤਾਰ ਬਿਨ ਸਬਦੇ ਜਗ ਬਰਲਿਆ ਕਹਿਣਾ ਕਹਿਣਾ ਜਾਏ ਹਰ ਕੈਸੇ ਉਭਰੈ ਸ਼ਬਦ ਰਹੇ ਲਿਵਲਾਏ ਨਾਨਕ ਕਰਤਾ ਸਭ ਕਿਛ ਜਾਣਦਾ ਜਿਨ ਰੱਖੀ ਬਣਤ ਬਣਾਏ ਹੋਮ ਜਗ ਸਭ ਤੀਰਥਾ ਪੜਪਣ ਥਵੇ ਪੁਰਾਣ ਬਿਮਾਇਆ ਮੋਨ ਮਿੱਟੀ ਵਿਚ ਹੋਮੇ ਆਵਣ ਜਾਣ ਸਤਿਗੁਰ ਮਿਲਿਆ ਮਲਿਓ ਤਰੀ ਅਜ ਪਿਆ ਪੁਰਸ ਜਾਣ ਜਿਨਾ ਹਰ ਪ੍ਰਭ ਸੇਵਿਆ ਜਨ ਨਾਨਕ ਸਤਿਗੁਰ ਬਾਣ ਮਾਇਆ ਮੋਹ ਬਹੁ ਚਿਤ ਵਧੈ ਬਹੁ ਆਸਾ ਲੋਭ ਵਿਕਾਰ ਮਨ ਮੁਖ ਅਸਥਿਰ ਨਾ ਥੀਐ ਮਰ ਬਿੰਸ ਜਾਏ ਖਿਨਵਾਰ ਵਡਭਾਗ ਹੋਵੈ ਸਤਿਗੁਰ ਮਿਲੈ ਹੋਮੈ ਤਾਜ ਵਿਕਾਰ ਹਰ ਨਾਮਾ ਜਪ ਸੋ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨ ਹੋਵੈ ਨਾਮ ਨ ਲੱਗੇ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕੈ ਹੇਤ ਪਿਆਰ ਲੋਭੀ ਕਾ ਵੈਸਾ ਨਾ ਕੀਜੈ ਜੇ ਕਾ ਪਾਰ ਵਸਾਏ ਅੰਤਕਾਰ ਤਿੱਥੇ ਤੂੰ ਹੈ ਜਿੱਥੇ ਹੱਥ ਨਾ ਪਾਏ ਮਨ ਮੋਸੇ ਤੀ ਸੰਗ ਕਰੈ ਮੂੰਹ ਕਾਲਕ ਦਾਗ ਲਗਾਏ ਮੂੰਹ ਲੋਭੀਆਂ ਮੂੰਹ ਕਾਲੇ ਤਿਨ ਲੋਭੀਆਂ ਜਾ ਸਿੰਘ ਜਨਮ ਗਵਾਏ ਸਾਧ ਸੰਗਤਰ ਮੇਲ ਪ੍ਰਭ ਹਰ ਨਾਮ ਵਸੇ ਮਨਾ
जन मन की मल उतरा जन नानक हर गुण गाय तोर हार प्राप करते लिखिया सो मेटन न जाए जियो पिंड सब तिसदा प्रतपाल करे हर राय चुगल निंदक भुखे रोल मुए इन हाथ ना कथाऊ पाए बाहर पाखंड सब कर्म कराए मन हृदय कवट कमाए बाहर पखंड सब कर्म करे मन हृदय कपट कमाए खेत शरीर जो बीजी है सो अंत खलोआया नानकी प्रभ बेनती हर पावे बख्श मलाए मन आवन जान ना सोजे दरबार माया मोह पलेटिया अंतर अज्ञान गुबार तब नर सुता जागया सिर डंड लगा भोपार गुरमुखा करा उपर हर चेतिया से पाइन मोह द्वार नानक आप ओ उदर सब कटाम बतर परवार शब्द मरे सो मुआ जा पै गुर प्रसादी हर रस द्रा पै हर दरगे को समझा पै बै शब्द मुआ है सब कोय मन महुआ अपना जन्म खोए हर नाम न चेते अंधो रोए नान करता करे सोए गुरम बुढ़े कदे नाई जिन्ना अंतर सुरत ज्ञान सदा सदा हर गुण रवाय अंतर सह त्यान ओ सदा आनंद बबेग रहे दो सो ए समान तिन आनंद ही को आया सब आत्म नाम पहचान मन मुख बालक बिरद समान है जिन्ना अंतर हर सुरत नाई वेजाऊ मैं कर्म कमांदा है सब धर्म राय कह जाए गुरमा अच्छे निर्मलाए गुर के सब सुभाए ओना मैल पतंग लगी जे चलन सतगुर पाए मन मौजूद न उतरै जे सो तौमण पाए नानक गुरम मेलियन गुर के अंग समाए बुरा करे सो के हासी जाए अपने रोआ पे ही दजाए मन मोह कमला रगड़े लू जाए गुरमोह ते सब के सू जाए नानक गुरम मानस लू जाए जिन्ना सतगुर पुरख न सेवे शब्द न कीतो विचार ओ मानस जून न आखियां पशु टोर गवार ओ न अंतर ज्ञान न ध्यान है आसमरी न प्यार मन मोह विकार मैं मर जमे वारो वार जीव ध्यान मिले सो जीव दे अज जीव उदार नानक गुरम सोण है ते सचे दरबार हर मंदिर हर साजिया हर वसे जे नाल गुरमति हर पाया माया मोह परजाल हर मंदिर वस्त अनेक है नाम ने नाम संभाल धन भवंती नानका जिन्ना गुरमुख लदा हर पाल वड़ पागी गढ़ मंदिर खोजिया हर हिरदे पाया नाल मन मोह दया दिस फिरै अति न लोभ कार माया मोह न चुकाई मर जमे वार वार सतगुर सेव सुख पाया अति न ताज वकार जन मन का दो गया जन नानक शब्द विचार हर हर नाम ते आए मन हर दरगह पावे मान किल वेह पाप सब कटिया मैं चुके घुमान गुरमा का विरसिया सब आत्म ब्रह्म पहचान हर हर हर हर कृपा धार प्रभ जन नानक जा पर नाम तन आसरी तनवंती जानिए पाई जां सतगुर की कार कमाए तन मन सौंपै जी सौ पाई दय हुकम भराओ जय बसावे बैसे पाई जय भेजे ता जाओ ए वर्तन और को नहीं पाई जे वर सच्चा नाओ सदा सच के गुण गावा पाई सदा सच है कह संग रहाओ पैनन गुण चंगे आई हां पाई अपने पद के साध आपे खाए तिसका क्या सलाइए पाई दर्शन को बल जाए सतगुर विच वड्डियां वड्याईयां पाई करम मिले तां पाए एक उमर न जानी पाई दूजे पाए फराए संगत टोई ना मिले पाई बैसन मिले न थाऊ
ਨਾਨਕ ਹੁਕਮ ਤੇ ਨਾਮ ਐਸੀ ਪਾਈ ਜਿਨ੍ਹਾਂ ਤੁਰੇ ਕਮਾਇਆ ਨਾਉ ਤਿੰਨ ਵਿਟੋਂ ਵਾਰਿਆ ਪਾਈ ਤਿੰਨ ਕੋ ਸਬਰ ਹਾਰੇ ਜਾਉ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਅਨਦਿਨ ਸੇਵਨ ਗੁਰ ਆਪਣਾ ਅਨਦਿਨ ਅਨਦ ਰਹਿ ਨਾਨਕ ਸੇਵੋ ਸੋਹਣੇ ਸੱਚੇ ਦਰ ਦੇ ਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਏ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੇ ਸਮਾਏ ਸੱਚੀ ਰਾਸੀ ਸਾਜ ਤਨ ਉਤੋ ਪਦਵੀ ਪਾਹੇ ਸਾਧ ਸੁਣੇ ਸੱਚ ਮੰਨ ਲੈਣ ਸੱਚੀ ਕਾਰ ਕਮਾਏ ਸੱਚੇ ਦਰਗਹਿ ਬੈਸਣਾ ਸੱਚੇ ਮਾਹੇ ਸਮਾਏ ਨਾਨਕ ਵਿਣ ਸਤਿਗੁਰ ਸੱਚ ਨ ਪਾਈਐ ਮਨ ਮੋਹ ਭੁਲੇ ਜਾਏ ਬਬੀਆ ਪ੍ਰਿਉ ਪ੍ਰਿਉ ਕਰੈ ਜਲ ਨਿਦ ਪ੍ਰੇਮ ਪਿਆਰ ਗੁਰ ਮਿਲੈ ਸੀਤਲ ਜਲ ਪਾਇਆ ਸਭ ਦੁਖ ਨਿਵਾਰਣ ਹਾਰ ਤੇ ਚੁਕੇ ਸਹਿਜ ਉਪਜੈ ਚੁਕੇ ਕੋ ਉਪਕਾਰ ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰਖੋਰ ਤਾਰ ਬਾਬੀਆ ਤੂੰ ਸੱਚਾ ਸੱਚੇ ਸਿਉ ਲਿਵ ਲਾਏ ਬੋਲਿਆ ਤੇਰਾ ਥਾਇ ਪਵੈ ਗੁਰਮੁਖ ਹੋਏ ਹਲਾਏ ਸ਼ਬਦ ਚਿੰਤ ਗੁਤਰੈ ਮਾਂ ਲੈ ਰਹਿ ਜਾਏ ਚਾਰੇ ਕੁੰਡਾ ਚੋਗ ਵਸਦਾ ਬੂੰਦ ਪਵੇ ਸਹਿ ਸੁਭਾਏ ਜਾਲੀ ਤੇ ਸਭ ਉਪਜਾਏ ਬਿਨ ਜਲ ਪਿਆਰ ਨਾ ਜਾਏ ਨਾਨਕ ਹਰ ਜਲ ਜਿਨ ਪੀਆ ਤੇ ਭੂ ਨ ਲਾਗੇ ਆਏ ਬਬੀਆ ਤੂੰ ਸਹਿਜ ਬੋਲ ਸੱਚੇ ਸ਼ਬਦ ਸੁਭਾਏ ਸਭ ਕੁਛ ਤੇਰੇ ਨਾਲ ਹੈ ਸਤਿਗੁਰ ਦੀ ਆਦਿ ਦਿਖਾਏ ਆਪ ਜਾਣੇ ਪ੍ਰੀਤਮ ਮਿਲੇ ਬੂਠਾ ਸ਼ਬਰ ਲਾਏ ਚਿਮ ਚਿਮ ਅੰਮ੍ਰਿਤ ਵਰਸਦਾ ਤਿਸਨਾ ਭੁੱਖ ਸਭ ਜਾਏ ਕੋ ਉਪਕਾਰ ਨ ਹੋ ਗਈ ਜੋਤੀ ਜੋਤ ਮਿਲਾਏ ਨਾਨਕ ਸੁਖ ਸਮ ਸੁਹਾਗਣੀ ਸੱਚੇ ਨਾਮ ਸਮਾਏ ਤੁਰੋਂ ਖਸਮ ਭੇਜਿਆ ਸੱਚੇ ਹੋਂ ਬੜਾਏ ਇੰਦ ਵਰਸੇ ਦਿਆ ਕਰ ਗੂੜੀ ਸ਼ਬਰ ਲਾਏ ਬਬੀਐ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਹ ਪਾਏ ਆਮਦਨ ਬਹੁਤ ਆਏ ਉਪਜੈ ਧਰਤੀ ਸੋਭਾ ਪਾਏ ਆਮਦਨ ਲੋਹ ਪਦ ਕਰੇ ਗੁਰ ਕੇ ਸ਼ਬਦ ਸਮਾਏ ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰੇ ਰਜਾਏ ਹਰ ਗੁਣ ਗਾਵੋ ਕਾਮਣੇ ਸੱਚੇ ਸ਼ਬਦ ਸਮਾਏ ਪੈ ਕਾ ਸਹਿ ਸ਼ਿੰਗਾਰ ਕਰੇ ਆਓ ਸੱਚ ਰਹੋ ਲਿਵ ਲਾਏ ਨਾਨਕ ਨਾਮੋ ਮਨ ਵਸੈ ਹਰ ਦਰ ਗਏ ਲੈ ਛੜਾਏ ਬਾਬੀ ਆ ਸਗਲੀ ਧਰਤੀ ਜੇ ਫਿਰੇ ਉੜ ਚੜੇ ਆਕਾਸ ਸਤਿਗੁਰ ਮਿਲਿਆ ਜਲ ਪਾਈ ਚੁਕੈ ਭੂਖ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਆਗੈ ਕੀਚੈ ਅਰਦਾਸ ਨਾਨਕ ਘੜ ਘੜੇ ਕੋ ਵਰਦਾ ਸ਼ਬਦ ਕਰੇ ਪ੍ਰਗਾਸ ਨਾਨਕ ਦੇ ਬਸੰਤ ਹੈ ਜੇ ਸਤਿਗੁਰ ਸੇਵ ਸੰਭਾਏ ਹਰ ਬੂਠਾ ਮਨ ਤਨ ਸਭ ਪਰਫੜੈ ਸਭ ਜਾਗ ਰਿਹਾ ਵਲ ਹੋਏ ਸ਼ਬਦ ਹੈ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨ ਵਿਸਰੈ ਜਿਨ ਸਿਰਿਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨ੍ਹਾਂ ਗੁਰ ਵਸਿਆ ਮਨ ਸੋਏ ਹਰ ਬੂਟੇ ਮਨ ਤਨ ਬਰਫੜੈ ਸਭ ਜਗ ਹਰਿਆ ਹੋਏ ਵਡੜੇ ਚਾਰ ਚਲੰਬੜ ਨਾ ਵੜਾ ਲਈ ਹੈ ਕੇਸ ਨਾ ਲਈ ਹੈ ਪਰਮੇਸ਼ਰ ਹੈ ਪੰਡਨ ਕਰ ਸਮਰੱਥ ਹਰ ਹਰ

ਕਰ ਕਰ ਤਹਿ ਵਿਚਾਰ, ਨਦ ਕਰੇ ਜੇ ਆਪਣੀ ਤਾਂ ਆਪੇ ਲੈ ਸਵਾਰ। ਨਾਨਕ ਗੁਰਮ ਜਿਨੀ ਤਿਆਇਆ ਆਏ ਸੇ ਪਰਵਾਨ, ਜੋਗ ਨ ਭਗਵੀ ਕੱਪੜੀ ਜੋਗ ਨ ਮੈਲੇ ਵੇਸ, ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ਼, ਚਾਰੇ ਕੁੰਡਾਂ ਜੇ ਪਵੈ ਬੇਦ ਪੜੇ ਜੋ ਚਾਰ, ਨਾਨਕ ਸਾਚਾ ਪੇਠੇ ਹਰ ਮਨ ਵਸੈ ਪਾਵੇ ਮੋਹ ਦਵਾਰ। ਨਾਨਕ ਵਰਤੇ ਖਸਮੰਕਾ ਮਤ ਫਿਰੇ ਪਵੀ ਫਿਰੇ ਚਲ ਚੇਤ, ਮਨ ਮਸੋਂ ਕਰ ਦੋਸਤੀ ਸੁੱਖ ਪੁੱਛੇ ਮਿਤ। ਗੁਰਮਸੋਂ ਕਰ ਦੋਸਤੀ ਸਤਿਗੁਰ ਸੋ ਲਾਏ ਚਿੱਤ, ਜੰਮਣ ਮਰਨ ਕਾ ਮੂਲ ਕੱਟੀ ਹੈ ਤਾਂ ਸੁਖ ਹੋਵੀ ਮਿਤ। ਗੁਰਮ ਸੋ ਕਰ ਦੋਸਤੀ ਸਤਿਗੁਰ ਸੋ ਲਾਏ ਚਿੱਤ, ਜੰਮਣ ਮਨ ਕਾ ਮੂਲ ਕੱਟੀ ਹੈ ਤਾਂ ਸੁਖ ਹੋਵੀ ਮਿਤ। ਪੁਲੇ ਆਪ ਸਮਝਾਏ ਸੀ ਜਾ ਕੋ ਨਾ ਕਰੇ, ਨਾਨਕ ਨਦਰੀ ਬਾਰੀ ਕਰਨ ਪਲਾਵ ਕਰੇ। ਸਲੋਕ ਮਹਲਾ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵੜ ਪਾ ਗਈਆਂ ਸੁਹਾਗਣੀ, ਜਿਨ੍ਹਾਂ ਗੁਰ ਮਿਲਿਆ ਹਰ ਰਾਏ ਅੰਤਰ ਜੋ ਪ੍ਰਗਾਸੀ ਆ, ਨਾਨਕ ਨਾਮ ਸੰਭਾਏ ਵਾਹ ਵਾਹ ਸਤਿਗੁਰ ਪੁਰਖ ਹੈ, ਜੇ ਸਾਜਾ ਤਾ ਸੋਏ ਜਿਤ ਮਿਲਿਆ ਤੇ ਖੁੱਤਰ ਹੈ, ਤਨ ਮਨ ਸੀਤਲ ਹੋਏ ਵਾਹ ਵਾਹ ਸਤਿਗੁਰ ਸਤਿਪੁਰਖ ਹੈ, ਜਿਹਨੋ ਸਮ ਸਭ ਕੋਏ ਵਾਹ ਵਾਹ ਸਦ ਨਿਰਵੈਰ ਹੈ, ਜਿਹ ਨਿੰਦਾ ਤੁਲ ਹੋਏ ਵਾਹ ਵਾਹ ਸਤਿਗੁਰ ਜਾਣ ਹੈ, ਜਿਸ ਅੰਦਰ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰ ਨਿਰੰਕਾਰ ਹੈ, ਜਿਸ ਅੰਤ ਨਾ ਪਾਰਾਵਾਰ ਵਾਹ ਵਾਹ ਸਤਿਗੁਰੂ ਹੈ, ਜਿਸ ਅੱਜ ਦੜਾਏ ਸੋਏ ਨਾਨਕ ਸਤਿਗੁਰ ਵਾਹ ਵਾਹ, ਜਿਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ, ਗੁਰਮੁਖ ਨਾਮ ਗੋਵਿੰਦ ਅੰਧ ਨਾਮ ਸਲਾਣਾ, ਜਪਿਆ ਮਨ ਆਨੰਦ ਵੜਪਾਗੀ ਹਰ ਪਾਇਆ, ਪੂਰਨ ਪਰਮਾਨੰਦ ਜਾਂ ਨਾਨਕ ਨਾਮ ਸਲਾਹਿਆ, ਬਹੁ ਨਮਨ ਤਨ ਭੰਗ ਮੂੰਹ ਪਰੀਆ ਸੋਨੇ ਹੋ, ਕਿਉ ਸੱਜਣ ਮਿਲੇ ਪਿਆਰਿਆ, ਹੋਂਟ ਡੇਂਦੀ ਤਿੰਨ ਸੱਜਣ ਸੱਚ ਸਵਾਰਿਆ, ਸਤਿਗੁਰ ਮੈਡਾ ਮਿਤ ਹੈ ਜੇ ਮਿਲੇ ਤਾਏ ਮਨ ਵਾਰਿਆ, ਦੇਂਦਾ ਮੂੰਹ ਪਿਰ ਦੱਸ ਹਰ ਸੱਜਣ ਸੱਜਣ ਹਾਰਿਆ, ਨਾਨਕ ਹੋ ਫਿਰ ਪਾ ਲਈ ਆਪਣਾ ਸਤਿਗੁਰ ਨਾਲ ਦਿਖਾ ਲਿਆ, ਹੋਂ ਖੜੀ ਨਿਹਾਲੀ ਪੰਦ ਮਦ ਮੂੰਹ ਸੱਜਣੇ ਆਵੈ, ਕੋਈ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੈ, ਹੋਂ ਜਿਉ ਕਰੀ ਤੇ ਵਿਟੋ ਚੋ ਖੰਨੀ ਹੈ ਜੋ ਮੈਂ ਫਿਰ ਦਿਖਾਵੈ, ਨਾਨਕ ਕਰ ਦਿਆਲ ਤਾਂ ਗੁਰਪੂਰਾ ਮਿਲਾਵੇ, ਅੰਤਰ ਜੋ ਮੈਂ ਤਨ ਮਾਇਆ ਕੁੜੀ ਆਵੇ ਜਾਏ, ਸਤਿਗੁਰ ਕਾ ਫਰਮਾਇਆ ਮਨ ਨਾ ਸਕੇ ਦੋ ਤਰ ਤਰਿਆ ਨਾ ਜਾਏ, ਨਦਰੇ ਕਰੇ ਜਿਸ ਆਪਣੀ ਸੋ ਚੱਲੇ ਸਤਿਗੁਰ ਪਾਏ, ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇਸ਼ੈ ਸੋ ਫਲ ਪਾਏ, ਜਿਨੇ ਸਤਿਗੁਰ ਮੰਨਿਆ ਉਹ ਤਿੰਨਗੇ ਲਾਗੋਂ ਪਾਏ, ਨਾਨਕ ਦਾ ਕਾ ਦਾਸ ਹੈ ਜੇ ਅੰਦਰ ਲਿਵਲਾਏ, ਜਿੰਨਾ ਪ੍ਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ, ਨਾਨਕ ਮਿਲੈ ਸੁਭਾਏ ਗੁਰਮੁਖ ਇਹ ਮਨ ਰਹਿਸੀ ਹੈ, ਜਿੰਨਾ ਪ੍ਰੀ ਪਿਆਰ ਕਿਉਂ ਜੀਵਨ ਪਿਰ ਬਾਹਰ ਹੈ, ਜਾਂ ਸੋ ਦੇਖਣੇ ਆਪਣਾ ਨਾਨਕ ਤੀਵਨ ਬੀਹਰ ਹੈ, ਜਿੰਨਾ ਗੁਰਮੁਖ ਅੰਦਰ ਨਿਆ ਤੈ ਪ੍ਰੀਤਮ ਸੱਚੇ ਲਾਇਆ, ਰਾਤੀ ਅਤੇ ਡਿਉ ਨਾਨ ਪ੍ਰੇਮ ਸਮਾਇਆ, ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈ ਹੈ, ਆਨੰਦ ਰਹਿ ਆਨੰਦ ਨਾਨਕ ਸਹਿ ਸਮਾਈ ਹੈ, ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈ ਹੈ, ਕਬੂ ਨ ਹੋਵੇ ਭੰਗ ਨਾਨਕ ਹਰ ਗੁਣ ਗਾਈ ਹੈ, ਜਿਨਾ ਅੰਦਰ ਸੱਚਾ ਨਿਉ ਕਿਉਂ ਜੀਵਨ ਪ੍ਰੀ ਵੀ ਹੋਣੇ ਆ, ਗੁਰਮ ਮੇਲੇ ਆਪ ਨਾਨਕ ਚਿਰੀ ਵਿਛੁਨੇ ਆ, ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ।

ਕਰ ਨਾਨਕ ਲਿਓ ਮਲਾਏ ਮੈਂ ਜਾਚਕ ਦੀ ਜੇ ਨਾਮ ਹਾਰ ਗੁਰਮੁਖ ਹੱਸੇ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਹੀ ਭਗਤ ਹੋਵੈ ਗੁਰਮੁਖ ਸੋ ਕਰੇ ਵਿਚਾਰ ਗੁਰਮੁਖ ਮਨ ਪਾਵੇ ਪਾਰ ਜਿਨ੍ਹਾਂ ਅੰਦਰ ਨਾਮ ਰਦਾਨ ਹੈ ਗੁਰਬਾਣੀ ਵਿਚਾਰ ਤਿੰਨ ਕਹਿ ਮੁਗ ਸਦ ਉਜਲੈ ਤੇ ਸੱਚੇ ਦਰਬਾਰ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰਮਿਲੇ ਨਾ ਵਿਛੜੈ ਜੇ ਮੇਲੇ ਸਿਜਣਹਾਰ ਗੁਰਪੀਰਾਂ ਕੀ ਚਾ ਕਰੀ ਮਾਂ ਕਰੜੀ ਸੁਸਾਰ ਨਦਰ ਕਰੇ ਜਿਸ ਆਪਣੇ ਤਿਸ ਲਾਏ ਹਿਤ ਪਿਆਰ ਸਤਿਗੁਰੂ ਕੀ ਸੇਵੇ ਲੱਗਿਆ ਭਉ ਜਲ ਤਰੇ ਸੰਸਾਰ ਮਨ ਜਿੰਦਿਆ ਫਲ ਪਾਏ ਸੀ ਅੰਤਰ ਬੇ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੋ ਨਵਾਰ ਨਵਾਰ ਮਾਨ ਮੋਹ ਸੇਵਾ ਜੋ ਕਰੈ ਦੂਜੈ ਪਾਏ ਚਿਤ ਲਾਏ ਪੁੱਤ ਕਲਾ ਤਗਟੰਬ ਮਾਇਆ ਮੋਹ ਵਧਾਏ ਦਰਗੇ ਲੇਖਾ ਮੰਗੀਐ ਦਰਗੇ ਲੇਖਾ ਮੰਗੀਐ ਕੋਈ ਅੰਤ ਨਾ ਸਕੀ ਛੜਾਏ ਬੇਨਾਮ ਸਭ ਦੁੱਖ ਹੈ ਦੋ ਦਾਏ ਮੋਹ ਮਾਏ ਨਾਨਕ ਗੁਰਮਨ ਨਹੀਂ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਮਨੇ ਸਹਿ ਕੇਰਾ ਹੁਕਮੇ ਹੀ ਸੋ ਪਾਏ ਹੁਕਮੋ ਸੇਵੈ ਹੁਕਮ ਅਰਾਧੈ ਹੁਕਮੇ ਸਮੇਂ ਸੰਭਾਏ ਹੁਕਮ ਵਰਦ ਨੇਮ ਸੋ ਸੰਜਮ ਮਨ ਜਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੇ ਬੂਝੈ ਸਤਿਗੁਰ ਸੇਵੈ ਲਿਵ ਲਾਏ ਨਾਨਕ ਕਿਰਪਾ ਕਰੇ ਜਿਨ ਉੱਪਰ ਤਿੰਨਾ ਹੁਕਮੈ ਲੈ ਮਲਾਏ ਮਨ ਹੂੰ ਨਾ ਬੂਝੈ ਪਾਪੜੀ ਨੇ ਤਾਂ ਮੈਂ ਕਰਮ ਗੰਬਾਏ ਵਰਤ ਨੇਮ ਸੋ ਸੰਜਮ ਪੂਜਾ ਪਾਖੰਡ ਪਰਮ ਨਾ ਜਾਏ ਅੰਤਰੰਗ ਸੁਧ ਮਾਇਆ ਮੋਹ ਬੇਦੈ ਜਿਉ ਹਸਤੀ ਸ਼ਾਰ ਉਡਾਏ ਜਿਨੋ ਪਾਏ ਤੇ ਨਾ ਚੇਤੈ ਬਹਿ ਚੇਤੇ ਗੁਮ ਸੋ ਪਾਏ ਨਾਨਕ ਪਰਪੰਚ ਕੀਆ ਤੁਰ ਕਰਤੇ ਪੂਰਬ ਲਿਖਿਆ ਕੁਮਾਏ ਗੁਰਮਹ ਪ੍ਰਤੀਤ ਪਈ ਮਨ ਮੰਨਿਆ ਅੰਦਰ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜੈ ਸਤਿਗੁਰ ਕਾ ਦਰਸ਼ ਦੇਖੇ ਸਭ ਆਏ ਮੰਨੀਐ ਸਤਿਗੁਰ ਪਰਮ ਵਿਚਾਰੀ ਜਿਦ ਮਿਲਿਆ ਤੇ ਨਾ ਪੂ ਸਭ ਜਾਏ ਹਉ ਸਦਾ ਸਦਾ ਬਲਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮੰਗਲਾਏ ਨਾਨਕ ਕਰਮ ਪਾਇਆ ਦਿਨ ਸੱਚਾ ਜੋ ਗੁਰਚਰਣੀ ਲੱਗੇ ਆਏ ਜਿਨ ਪਰੀਆਂ ਸੁਨੇ ਹੋ ਸੇ ਸੱਜਣ ਮੈਂ ਨਾਲ ਅੰਤਰ ਬਾਰੋ ਵਿਰਾਂ ਬਿਹਰਦੇ ਰਾਂ ਸੰਭਾਲ ਜਿਨ੍ਹਾਂ ਇੱਕ ਮਨ ਇੱਕ ਚਿੱਤ ਆਇਆ ਸਤਿਗੁਰ ਸੋ ਚਿੱਤ ਲਾਏ ਤਿਨਕੀ ਦੁੱਖ ਭੁੱਖ ਮੈਂ ਵੱਡਾ ਰੋ ਗਿਆ ਨਿਰਦੋਹ ਪੈ ਲਿਵ ਲਾਏ ਗੁਣ ਗਾਵੇ ਗੁਣ ਉਚਰੈ ਗੁਣ ਮੈਂ ਸਵੇਂ ਸੰਭਾਏ ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ ਮਨ ਮੋਹ ਮਾਇਆ ਮੋਹ ਹੈ ਨਾਮ ਲੱਗੇ ਪਿਆਰ ਕੂੜ ਗਮਾਵੇ ਕੂੜ ਸੰਗਰੈ ਕੂੜ ਕਰੇ ਆਹਾਰ ਬੇਖ ਮਾਇਆ ਤਨ ਸੰਚ ਮਰੈ ਅੰਤ ਹੋਏ ਸਭ ਸ਼ਾਰ ਕਰਮ ਧਰਮ ਸੋ ਸੰਜਮ ਕਰੈ ਅੰਤਰ ਲੋ ਵਿਕਾਰ ਨਾਨਕ ਮਨ ਮੋਹ ਜੇ ਕਮਾਵੇ ਸੋ ਥਾਏ ਨਾ ਪਵੈ ਦਰਗੇ ਹੋਏ ਖਵਾਰ ਸਭਨਾ ਰਾਗਾਂ ਵਿੱਚ ਸੋ ਭਲਾ ਪਾਈ ਜਿਤ ਵਸਿਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗ ਨਾ ਦੇ ਬਾਹਰਾ ਇਨੀ ਹੁਕਮ ਨਾ ਬੂਝਿਆ ਜਾਏ ਨਾਨਕ ਹੁਮੇ ਬੂਝੇ ਤੇ ਨਾਰਾਜ਼ ਹੋਏ ਸਤਿਗੁਰ ਸੋ ਜੀ ਪਾਏ ਸਾਗੁਰ ਤਿਸ ਤੇ ਹੋਇਆ ਜਿਉਂ ਤਿਸੇ ਧੀਰ ਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅਮਰ ਕਹਿ ਕਹਾਏ ਗੁਰਮਤੀ ਨਾਮ ਨਿਰਮਲਾਓ ਨਿਰਮਲ ਨਾਮ ਤੇ ਆਏ ਅੰਮ੍ਰਿਤ ਬਾਣੀ ਤਤ ਹੈ ਗੁਰਮ ਵਸੇ ਮਨ ਆਏ ਹਿਰਦੇ ਕੰਨ ਪ੍ਰਗਾਸਿਆ ਜੋਤੀ ਜੋਤ ਮਲਾਏ ਨਾਨਕ ਸਤਿਗੁਰ ਤਿੰਨ ਕੋ ਮੇਲਿਆ ਜਿਨ ਤੁਰਮਤ ਭਾਵ ਲਿਖਾਏ ਅੰਦਰ ਤਿਸਦਾ ਅੱਗ ਹੈ ਮਨ ਮੋਹ ਭੁੱਖ ਨ ਜਾਏ ਮੋਹ ਕਟਾਮਸਾ ਕੂੜ ਹੈ ਕੂੜ ਰਿਆ ਲਪਟਾਏ ਅੰਦਰ ਚਿੰਤਾ ਚਿੰਤ ਵੈ ਚਿੰਤਾ ਬਧਾ ਜਾਏ ਜੰਮਣ ਮਰਨਾ ਚੁੱਕਿਆ ਹੋਮੇ ਕਰਮ ਘੁੰਮਾਏ ਗੁਰਸਿਰਣਾ ਹੀ ਉਭਰਾਏ ਨਾਨਕ ਲੈ ਛੜਾਏ ਸਤਿਗੁਰ ਪੁਰਖ ਧਿਆਇੰਦਾ ਸਤ ਸੰਗਤ ਸਤਿਗੁਰ ਪਾਏ ਸਤ ਸੰਗਤ ਸਤਿਗੁਰ ਸੇਵੰਦੇ ਹਰ ਮੇਲੇ ਗੁਰ ਮਿਲਾਏ ਇਹ ਭਉ ਜਲ ਜਗ ਸੰਸਾਰ ਹੈ
ਗੁਰ ਬੋਧ ਨਾਮ ਧਰਾਏ, ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਭਾਰ ਲੰਘਾਏ, ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗਤ ਪਾਏ, ਤੁਰ ਮਸਤਕ ਹਰ ਪ੍ਰਭ ਲਿਖਿਆ, ਜਨ ਨਾ ਗੁਰੂ ਨਾਨਕ ਮਿਲਿਆ ਆਏ, ਜਮ ਕੰਕਰ ਮਾਰ ਬਦਾਰਨ ਹਰ ਦਰਗਹਿ ਲੈ ਛਡਾਏ, ਗੁਰਸਿੱਖਾਂ ਨੂੰ ਸੁਭਾਸ ਹੈ, ਹਰ ਤੁਲਟਾ ਮੇਲ ਮਿਲਾਏ, ਗੁਰ ਪੂਰੇ ਹਰ ਨਾਮ ਦੜਾਇਆ, ਜਿਨ ਵਿੱਚੋਂ ਪਰਮ ਛਕਾਇਆ, ਰਾਮ ਨਾਮ ਆ ਕੀਰਤ ਗਾਏ, ਕਰ ਚਰਨ ਮਗ ਦਿਖਾਇਆ, ਹਉਮੈ ਮਾਰੇ ਲਿਵ ਲਾਗੇ, ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋ ਨ ਸਕੈ, ਸਚੇ ਨਾਮ ਸਮਾਇਆ, ਸਭ ਆਪਿਆ ਵਰਤੇ ਕਰਤਾ, ਜੋ ਪਾਵੇ ਸੋ ਨਾਏ ਲਾਇਆ, ਜਨ ਨਾਨ ਨਾਮ ਲੈ ਤਾਂ ਜੀਵੈ, ਬੇ ਨਾਵੇਂ ਖਿਨ ਮਰ ਜਾਇਆ, ਮਨ ਅੰਤਰ ਹੋਮੈ ਰੋਗ, ਪਰਮ ਪੂਲੇ ਹੋਮੈ ਸਾਗਰ ਦੁਰਜਣਾ, ਨਾਨਕ ਰੋਗ ਵਾਏ, ਮਿਲ ਸਤਿਗੁਰੂ ਸਾਧੂ ਸੱਜਣਾ, ਗੁਰਮਤੀ ਹਰ ਹਰ ਬੋਲੇ, ਹਰ ਪ੍ਰੇਮ ਗਸਾਈ ਦਿਨ ਸਰਾਤ, ਹਰ ਰਤੀ ਹਰ ਰੰਗ ਚੋਲੇ, ਹਰ ਜਾ ਸਭ ਉਹਨਾਂ ਲੱਭੈ, ਸਭ ਦੇਖਿਆ ਜਗ ਮੈਂ ਟੋਲੈ, ਨਰ ਨਾਨਕ ਹਰ ਕਾ ਦਾਸ ਹੈ, ਹਰ ਹਰ ਜੈਸਾ ਪੁਰਨ ਲੱਭੈ, ਸਭ ਦੇਖਿਆ ਜਦ ਮਿਟੋ ਲੈ, ਗੁਰ ਸਤਿਗੁਰ ਨਾਮ ਦੜਾਇਆ, ਮਨ ਅੰਤ ਨ ਕਾਹੂ ਡੋਲੈ, ਜਨ ਨਾਨਕ ਹਰ ਕਾ ਦਾਸ ਹੈ, ਗੁਰ ਸਤਿਗੁਰ ਕੇ ਗੁਲ ਗੋਲੇ, ਸਲੋਕ ਮਹਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਤੇ ਸਹਿਜੇ ਮੁਖ ਨਾ ਮੋੜਨ, ਜਿਨੀ ਜਾਤਾ ਸਾਈ, ਚੜ ਚੜ ਪਾਉਂਦੇ ਕੱਚੇ ਬਿਰਹੀ, ਜਿਨ੍ਹਾਂ ਕਾਰ ਆਈ, ਤਣੀ ਵਿਹੁਣਾ ਪਾੜ ਪਟੰਬਰ, ਪਾਹੀ ਸੇਤੀ ਜਾਲੈ, ਤੋੜੀ ਵਿੱਚ ਲਟੰਦੜੀ ਸੋਹਾ, ਨਾਨਕ ਤੈ ਸਹਿ ਨਾਲੈ, ਗੁਰ ਕੈ ਸ਼ਬਦ ਰਾਧੀ ਐ, ਨਾਮ ਰੰਗ ਬੈਰਾਗ, ਜੀਤੇ ਪੰਜ ਬਰਾਈਆ, ਨਾਮ ਸਭ ਮਰ ਹੋਏ ਰਾਗ, ਜਾਮੂ ਇੱਕ ਤਾਂ ਲੱਖ ਤੋਂ ਜਿੱਤੀ, ਪਿੰਨੜੇ ਦਰ ਕਿੱਤੜੇ, ਬਾਹਮਣ ਬਿਰਥਾ ਗਿਓ ਜਨਮ, ਜਿਨ ਕੀਤੋ ਸੋ ਵਿਸਰੈ, ਸੁਰ ਸੁਰਾ ਪੀ ਜੀ ਆਏ, ਕਵੋ ਨਾ ਫਿਕਾ ਹੋਏ, ਨਾਨਕ ਰਾਮ ਨਾਮ ਗੁਣ ਗਾਹੀ ਆਏ, ਦਰਗਹਿ ਨਿਰਮਲ ਸੋਏ, ਜੋਬਰਾ ਰੱਖੇ ਆਪ, ਤਿਨ ਕੋਈ ਨਾ ਮਾਰੀ, ਅੰਦਰ ਨਾਮ ਅਰਦਾਸ ਸਦਾ ਗੁਣ ਸਾਰੀ, ਏਕ ਟੇਕ ਅਗੰਮ ਮਨ ਤਨ ਪ੍ਰਥਾਰੀ, ਲੱਗਾ ਰੰਗ ਉਪਾਰ ਕੋ ਨਾ ਉਤਾਰੀ, ਗੁਰਮੁਹਾਰ ਗੁਣ ਗਾਏ ਸਹਿ ਸੋ ਸਾਰੀ, ਨਾਨਕ ਨਾਮ ਦਾਨ ਦੇਉ ਰਿਹਾਰੀ, ਕਰੇ ਸੁਚੰਗਾ ਮਾਣ ਦੋਈ ਗੰਤ ਲਾਏ, ਆਪਣੀ ਨਾ ਨਿਹਾਲਿਆ ਪੇ ਲਿਓ ਲਾਏ, ਜਨ ਦਿਓ ਮਤੀ ਅਵਦੇਹ ਵਿੱਚੋਂ ਭਰਮ ਜਾਏ, ਜੋ ਤੂੰ ਲਿਖਿਆ ਲੇਖ ਸੋਈ ਸਭ ਕਮਾਏ, ਸਭ ਕੋ ਤੇ ਦੇ ਵਸ ਦੂਜੀ ਨਾ ਹੈ।

ਤਿਆਹ ਨਸਾਇ ਨਾ ਜਨਮ ਪਧਾਰ ਜੀਤਾ ਨਾਨਕ ਧਰਮ ਐਸੇ ਜਵੈ ਕੀ ਤੋਪਨ ਮਨੀਤ ਗੁਪੜੀ ਗੁਧਾਇ ਮਿੱਠੀ ਗਣ ਕਮੰਤਰੀਆ ਨਾਨਕ ਸੇ ਉਭਰੈ ਜਿਨ੍ਹਾਂ ਪਾਮਤ ਆਏ ਸੁਤਰੇ ਸੁਸਵੰਨ ਜੋ ਰਤੇ ਸਹਿ ਆਪਣੇ ਪ੍ਰੇਮ ਵਿਸ਼ੋਆ ਧਣੀ ਸੋ ਅਠੇ ਪੈਰ ਲਵੰਨ ਸੁਤੜੈ ਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਗਨ ਜਿਰਸਨ ਹਮ ਉਚਾਰਣੇ ਮਿਰਗ

ਪਰ ਬ੍ਰਹਮ ਸਮਰਥ ਪੁਰਖ ਅਪਾਰ, ਜਿਸੇ ਉਦਾਰੇ ਨਾਨਕਾ, ਸੋ ਸਿਮਰੈ ਸਿਜਣਹਾਰ। ਦੂਜੀ ਛੋਟ ਕਵਾਟੜੀ, ਇੱਕ ਸਿਉ ਚਿਤ ਲਾਏ, ਦੂਜੇ ਪਾਵੀ ਨਾਨਕਾ ਬੈਲੜੀ ਜਾਏ।

ਬੋੜੀ ਨਾਨਕ ਜੀ ਉਪਾਇ ਕਲਿਕਨਾ ਵੈ ਧਰਮ ਬਹਾਲਿਆ ਉਥੇ ਸੱਚਾਈ ਸੱਚ ਨਿਬੜੈ ਚੁਣਵ ਕੱਢੇ ਜਜਮਾਲਿਆ ਥਾਉ ਨਾ ਪੈਨ ਕੂੜਿਆ ਮੁਕਾਲੈ ਦੂਜਗ ਚਾਲਿਆ ਤੇਰੇ ਨਰਤੇ ਸੇ ਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਨਾ ਵੈ

ਨਿੰਦਰ ਗਿਰਜੇ ਆਪਣੀ ਤਿੰਦਰੀ ਸਤਿਗੁਰ ਪਾਇਆ। ਇਹ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਿੜਦਾਤਾ ਕੋ ਨੀ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮੇਰਾ ਸੱਚ ਪੈ ਜਿਨ ਵਿੱਚੋਂ ਆਪ ਗਵਾਇਆ।

ਪੌੜੀ ਮੈਨੂੰ ਸਤਿਗੁਰ ਕਿਨੇ ਨਾ ਪਾਇਓ, ਮੈਨੂੰ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤਿਆ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ।

ਬੜੇ ਸੱਚੇ ਸਤ ਇਕ ਤੁਜਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸਤ ਤਤਨੀ ਸੱਚ ਕਮਾਇਆ ਸਤਿਗੁਰੂ ਮਿਲੇ ਸਚ ਪੈਜਨ ਕੇ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣੇ।

ਪੌੜੀ ਸਤਿਗੁਰ ਵਿੱਚੋਂ ਵਾਰਿਆ ਜਿਤ ਮਿਲਿਆ ਕਸਮ ਸੰਭਾਲਿਆ ਜਿਨ ਕੋ ਉਪਦੇਸ਼ ਗਿਆਨ ਜੰਦੀਆ ਇਨੇ ਨੇਤਰ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੇ ਬੋਇਥਾ।

ਨਾਨਕ ਕੂੜ ਰਿਹਾ ਭਰਪੂਰ ਮੱਥਾ ਟਿੱਕਾ ਤਿੜ ਦੁੱਤੀ ਕਖਾਈ ਹੱਥ ਸ਼੍ਰੀ ਜਗਤ ਕਸਾਈ ਨੀਲ ਵਸਤਰ ਪੈਰੋਂ ਪ੍ਰਵਾਨ ਮਲੇਸ਼ਤਾਂ ਲੈ ਪੁੱਜੇ ਪ੍ਰਾਣ।

ਪੌੜੀ ਸਭ ਕੋ ਆਪਣਾ ਸੁਣਾਈ ਸੋਚ ਨੂੰ ਕੱਢੀ ਹੈ ਕਿਤਾ ਪੋ ਆਪਣਾ ਪਹਿਲੇ ਕਰ ਸੰਡੀ ਹੈ ਜਾ ਰਹਿਣਾ ਨਹੀਂ ਹੈ ਤਾਂ ਜਾਗਤ ਕਾਤ ਕਰ ਬਣਦੀ ਹੈ ਮੰਦਾ ਕਿਸ ਨਾ ਕੀ ਪੜਖ ਰਹੇ ਹੋ ਬੁਝੀ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜੀਆ ਪਿੰਡ ਸਭ ਤੂੰ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਉਚੇ ਤੇ ਉਚਾ ਸਗਲ ਸਮਗਰੀ ਤੁਮਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਤੁਮਰੀ ਗਤ ਮਿਤ ਤੁਮੇ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕੇ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਇ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਅਗੌਤੀ ਸਿਮਰਖ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਆਉਣ ਦੇ ਆਵੇ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰਖਾਲਸੀ ਸਬੋਲੋ ਜੀ ਵਾਹਿ। ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਜੀ ਦੇ ਕੇਂਦਰ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲਸੀ ਸਬੋਲੋ ਜੀ ਵਾਹਿ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਸ ਸੀ ਦਿੱਤੇ ਬਾਂਦ ਬਾਂਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਸਹਾਰ ਦੇ ਸ਼ਹੀਦੋ ਸਿੱਖਿਤ ਕੇਸਾਂ ਸਵਾਸਾਂ ਸੰਗਨ ਬਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲਸੀ ਸਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲਸੀ ਸਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਆਵੇ ਚੇਤਾ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਰ ਰਾਜ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸੇ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਅਟਲ ਧਰਮ ਗਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੇ ਪਾਤਸ਼ਾਹ ਪਾਉਂਦੇ ਸਦਾ ਸਹਾਇ ਦੇ ਤਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨਿਉਟਿਆਂ ਦੀ ਉੜਨੇ ਆਸਰਨ ਦੇ ਆਸੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੇ ਪਾਤਸ਼ਾਹ ਜੀ ਆਪ ਦਾ ਕੋਟਾਨ ਕੋਟ ਸ਼ੁਕਰ ਆ ਵਿਨੇ ਪਾਰ ਬਖਸ਼ਿਸ਼ ਰਹਿਮਤ ਕਿਰਪਾ ਕੀਤੀ ਦਾਤਾ ਜੀ 1604 ਈਸਵੀ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਦੇ ਦਿਹਾੜੇ ਦਾਤਾ ਜੀ ਆਓ ਆਪ ਜੀ ਨੇ ਪ੍ਰਕਾਸ਼ ਹੋ ਕੇ ਸੰਗਤਾਂ ਨੂੰ ਸੁੰਦਰ ਦਰਸ਼ਨ ਦਾਰੇ ਬਸ ਕੇ ਆਪ ਦੇ ਚਰਨਾਂ ਨਾਲ ਜੋੜਿਆ ਸਰਬੱਤ ਸੰਗਤਾਂ ਦਾਤਾ ਜੀ ਆਪ ਦਾ ਪਹਿਲਾ ਪ੍ਰਕਾਸ਼ ਉਹ ਦਿਹਾੜਾ ਮਨਾਉਂਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੇ ਦਾਤਾ ਜੀ ਆਪ ਦੇ ਚਰਨ ਪ੍ਰਸੰਨ ਕਰਦਿਆਂ ਹੋਇਆਂ ਆਪ ਦੇ ਜ਼ੋਰ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣਦੇ ਪਾਠ ਉਪਰੰਤ ਦਾਤਾ ਜੀ ਉਹ ਆਸਕ ਹੀ ਵਾਰ ਦੇ ਕੀਰਤਨ ਦੀ ਸੇਵਾ ਹੋਈ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ
ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਮਿਹਰ ਕਰਨੀ, ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਭੇਟਾਵਾਂ ਆਪਣੇ ਦਰ 'ਤੇ ਪ੍ਰਵਾਨ ਕਰਨੀ ਆ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਦੇ ਕਾਰਜ ਰਾਸ ਕਰਨੇ, ਪੰਨ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਸਮੁੱਚੇ ਸੰਸਾਰ ਵਿੱਚ ਸੁੱਖ ਵਰਤਾਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਮਿਹਰ ਕਰੋ, ਰਹਿਮਤ ਕਰੋ ਦਾਤਾ ਜੀ, ਆਪਦੇ ਬਾਬ ਸਾਹਿਬ ਸਾਜੇ ਹੋਏ ਪੰਥ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਪੰਥ ਨੂੰ ਚੜ੍ਹਦੀ ਕਲਾ ਬਖਸ਼ੋ, ਪੰਥ ਵਿੱਚ ਏਕਤਾ ਇਤਫਾਕ ਅਤੇ ਪਿਆਰ ਦੀਆਂ ਦਾਤਾਂ ਪੰਥ ਨੂੰ ਆਪਣਾ ਦਰ ਕਰ ਬਖਸ਼ ਕੇ ਨਿਹਾਲ ਕਰਨਾ, ਅਤੇ ਮਿਹਰ ਕਰਨੀ ਦਾਤਾ ਜੀ, ਆਪਣੇ ਪਾਵਨ ਪਵਿੱਤਰ ਅਸਥਾਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸਮੋਹ ਸੰਗਤਾਂ ਨੂੰ, ਸੇਵਾਦਾਰਾਂ ਨੂੰ ਆਪ ਦੇ ਗੁਰਮਤ ਆਸ਼ੇ ਅਨੁਸਾਰ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਨਾ, ਮਿਹਰ ਕਰੋ ਦਾਤਾ ਜੀ, ਸਮੱਤ ਬਖਸ਼ੋ, ਆਪਣੇ ਚਰਨਾਂ ਨਾਲ ਜੋੜੋ ਤੇ ਬਖਸ਼ੇ ਹੁਕਮ ਨੂੰ ਦਾਤਾ ਜੀ। ਉਹ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਦੇ ਮਹਾਂਵਾਕ ਅਨੁਸਾਰ ਆਪਣੇ ਚਰਨਾਂ ਦਾ ਓਟ ਆਸਰਾ ਬਖਸ਼ਿਸ਼ ਕੇ ਆਪਣੀ ਬਾਣੀ ਤੇ ਬਾਣੇ ਨਾਲ ਜੋੜ ਕੇ ਆਉਣ ਵਾਲੇ ਸਮੇਂ ਦਾਤਾ ਜੀ ਪੰਥ ਨੂੰ ਚੜ੍ਹਦੀ ਕਲਾ ਬਖਸ਼ੋ, ਆਪਣੇ ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਇਸੇ ਤਰ੍ਹਾਂ ਆਪ ਦੇ ਦਰ ਘਰ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਨਾ, ਅੰਗ ਸੰਗ ਸਹੀ ਹੋ ਕੇ ਵਰਤਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ। ਹੇ ਅਕਾਲ ਪੁਰਖ ਜਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਜੀ, ਹਰ ਨਿਤਨੇਮ ਦੇ ਦਾਤਾ ਜੀ ਮੁਆਸੇ ਨੂੰ ਮੁੱਖ ਰੱਖਦਿਆਂ ਹੋਇਆਂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀਆਂ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਵੱਲੋਂ ਜੋ ਪਹਿਲੇ ਪਾਠ ਆਰੰਭ ਕੀਤੇ ਸੰਪੂਰਨ ਹੋਏ, ਅੱਜ ਦਾਤਾ ਜੀ ਸਰਬੱਤ ਦੇ ਭਲੇ ਲਈ ਪੰਥ ਦੀ ਚੜ੍ਹਦੀ ਕਲਾ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਅਤੇ ਆਪ ਦੇ ਇਹਨਾਂ ਅਸਥਾਨਾਂ ਦੀ ਚੜ੍ਹਦੀ ਕਲਾ ਲਈ ਦਾਤਾ ਜੀ ਸ਼ੁਕਰਾਨੇ ਵਜੋਂ ਨਿਤਨੇਮ ਅਨੁਸਾਰ ਇੱਕ ਹੋਰ ਸਹਿਜ ਪਾਠ ਆਰੰਭ ਕਰਨ ਦੀ ਬੇਨਤੀ ਆ। ਮਿਹਰ ਕਰੋ ਦਾਤਾ ਜੀ, ਆਗਿਆ ਬਖਸ਼ੋ, ਆਪਣੇ ਸੇਵਕਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਆਪਣੇ ਇਸ ਕਾਰਜ ਨੂੰ ਮਿਹਰ ਭਰਿਆ ਹੱਥ ਰੱਖ ਕੇ ਸੰਪੂਰਨ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ, ਸਮੂਹ ਸੇਵਾਦਾਰਾਂ ਅਤੇ ਦਾਤਾ ਜੀ ਸਵਯਾਂ ਦੇ ਹਿਰਦਿਆਂ ਵਿੱਚ ਵਸਾਉਣਾ, ਮਿਹਰ ਕਰਨੀ ਸੰਗਤਾਂ ਨੂੰ ਅਤੇ ਸੇਵਾਦਾਰਾਂ ਨੂੰ ਆਪ ਦੇ ਦਰ ਘਰ ਦੀ ਸੇਵਾ ਕਰਨ ਦਾ ਇਸੇ ਤਰ੍ਹਾਂ ਉਦਮ ਬਲ ਬਖਸ਼ਣਾ। ਸਮੋਹ ਦਾਤਾ ਜੀ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਸੇਵਾ ਆਪ ਲੈਣੀ, ਚੜ੍ਹਦੀਆਂ ਕਲਾ ਪ੍ਰੇਮ ਪਿਆਰ ਇਤਫਾਕ ਦੀਆਂ ਦਾਤਾਂ ਬਖਸ਼ਣੀਆਂ, ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾ ਦਾ ਬਖਸ਼ ਕੇ ਨਿਹਾਲ ਕਰਨਾ। ਦਾਤਾ ਜੀ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ਾਓ। ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ, ਖੁਆ ਰੋਏ ਸਭ ਮਿਲੇਗੀ।

ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ ਗੁਰਬਾਣੀ ਕਹੇ ਸੇਵਕ ਜਨ ਮੰਨ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬੇਲੋ ਵਿਚਾਰ ਸੀ

é necessário subai darshan parsyan guru ka janam maran dohjai satnam vaheguru sahib ji jait sri mahalla chautha ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀ ਜੇ ਹਰ ਬਾਂਝਾ ਤਿਨ ਸੁਨੀ ਦੇ ਫਿਰੇ ਬਿਨ ਨਾਵੈ ਓ ਖਬ ਖਬ ਮੂਹੈ ਕਰਾਂਜਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀ ਜੇ ਹਰ ਬਾਂਝਾ ਤਿਨ ਸੁਨੀ ਦੇ ਫਿਰੇ ਬਿਨ ਨਾਵੈ ਓ ਖਾਫ ਮੂਹੈ ਕਰਾਂਜਾ ਮੇਰੇ ਮਨ ਜਪ ਰਾਮ ਨਾਮ ਹਰ ਮਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਹਰ ਕੀਰਤ ਕਲਯੁਗ ਪਾਦੇ ਉੱਤਮ ਹਰ ਪਾਈਐ ਸਤਿਗੁਰ ਮਾਜਾ ਹਉ ਬਲਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕਿਲਵੇ ਗਏ ਗਵਾਜਾ ਸਤਿਗੁਰ ਸਾ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰਿ ਉਰ ਧਾਰਿਓ ਮਨ ਮਾਜਾ।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ ਕਿਉ ਓੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈਪੀ ਸੱਚ ਨਾਨਕੋ ਸੀ ਪੀ ਸੱਚ ਸੋਚੈ ਸੋਜਨਾ ਵਿਜੇ ਸੋਚੀ ਲਿਖਵਾਰ ਚੁਪੈ ਚੁਪਨਾ ਵਿਜੇ ਲਾਇਰਾਂ ਲਿਵਤਾਰ ਭੁੱਖਿਆ ਭੁਗਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲਾ ਕੋਇ ਤੈਨ ਚੱਲੇ ਨਾਲ ਕੇ ਵਿਚਾਰਾ ਹੋਈਐ ਕਿ ਕੂੜੇ ਟੁੱਟੇ ਪਾਲ ਕਮਰ ਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੇ ਹੋਣਾ ਘਰ ਉਮਨਾ ਕਿਹਾ ਜਾਏ ਹੁਕਮੇ ਹੋਣ ਜੀ ਹੁਕਮ ਮਿਲੇ ਵਡਿਆਈ ਇੱਕ ਹੁਕਮੇ ਹੋਣ ਜੀ ਬਹੁਕਮ ਲੇ ਵਡਿਆਏ ਹੁਕਮੇ ਉਤੋਂ ਨੀਜ ਹੁਕਮ ਲੇ ਦੋ ਸੋ ਪਾਈ ਹੈ ਇੱਕ ਨਾ ਹੁਕਮੇ ਬਖਸੀਸ ਇੱਕ ਹੁਕਮੇ ਸਦਾ ਭਾਈ ਹੁਕਮੇ ਅੰਦਰ ਸਾਹਿਬ ਕੋ ਬਾਹਰ ਹੁਕਮ ਨਾ ਕੋਏ ਨਾਨਕ ਮੈਂ ਜੇ ਬੁਝੇ ਤਾਂ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਣੀ ਨਿਸਾਣ ਗਾਵੇ ਗੁਣਡਿਆਈਆਂ ਚਾਰ ਗਾਵੇ ਕੋ ਵਿਦਿਆ ਵੇਖਾਂ ਵਿਚਾਰ ਗਾਵੇ ਕੋ ਸਾਜ ਕਰੇ ਤਨਗੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖਿਆ ਦਰਾ ਦੂਰ ਕਤਰਾ ਗਾਵੇ ਤੋੜ ਕਤ ਕਤ ਕਥੀ ਕੋਟੀ ਗੋੜ ਕੋਟ ਦੇਂਦਾ ਦਿਲਾਂ ਤੇ ਤਕ ਪਾਏ ਜੁਗਾ ਜਗੰਦਰ ਖਾਈ ਖਾਏ ਹੁਕਮਿਉ ਚਲਾਏ ਰਾਹੁ ਨਾਨਕ ਵਿਸੇ ਵੇ ਪ੍ਰਭਾ ਸਾਚਾ ਸਾਹਿਬ ਸਾਹਿਬ ਨਾ ਪਾਖਿਆ ਬਹੁ ਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾ ਤਾਰ ਫੇਰ ਕੇ ਅੱਗੇ ਰੱਖੀਏ ਜੇ ਦਿਸੇ ਦਰਬਾਰ ਮੂੰਹ ਕਹਿ ਬੋਲਣ ਬੋਲੀਏ ਜੇ ਸੁਣ ਤਾਰੇ ਪਿਆਰ ਅੰਮ੍ਰਿਤ ਵੇਲਾ ਸੱਚ ਨੂੰ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦੀ ਮੋਹਦਵਾਰ ਨਾਨਕੇ ਵੇ ਜਾਣੀਐ ਸਭ ਆਪੇ ਚਾਰ ਦਾ ਪਿਆ ਨਾ ਜਾ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜੇ ਸੇਵਾ ਦਿਨ ਪਾਇਆ ਮਾਨ ਨਾਨਕ ਗਾਵੇ ਗੁਣਦਾਨ ਗਾਵੇ ਸਿਮਰਖਿਆ ਪਾਓ ਦੁਪਰਾ ਸੁਕਰ ਲੈ ਜਾਏ ਗੁਰਮਨ ਆਦਿ ਗੁਰਮੁਹ ਵੇਦੰ ਗੁਰਮਰਿਆ ਸਮਾਈ ਗੋਰੀ ਸਿਰ ਗੁਰ ਗੋਰ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਜਾਈ ਗੁਰਾਇਕ ਦੇਹ ਬਜਾਈ ਸਭਨਾ ਜੀ ਹਾਂ ਕਾਇਕ ਦਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਸੰਗ ਜੀ, ਸਤਿਗੁਰ ਦੀ ਰਹਿਮਤ ਹੋਈ ਹੈ। ਅੰਮ੍ਰਿਤ ਵੇਲੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਆਸਾ ਦੀ ਵਾਰ ਦੇ ਕੀਰਤਨ ਨਿਤਨੇਮ ਸਰ ਬਾਣੀ ਦੇ ਪਾਠ ਸ਼ਰਨ ਕੀਤੇ ਨੇ, ਉਪਰੰਤ ਸਰਬੱਤ ਦੇ ਭਲੇ ਲਈ ਪੰਥ ਦੀ ਚੜ੍ਹਦੀ ਕਲਾ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਤੇ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਨੂੰ ਸਮਰਪਣ ਹੁੰਦਿਆਂ ਹੋਇਆਂ ਸਰਬੱਤ ਦੇ ਭਲੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ, ਉਪਰੰਤ ਜੋ ਨਿਤਨੇਮ ਹਰ ਰੋਜ਼ ਗੁਰਦੁਆਰਾ ਸਾਹਿਬ ਕੇ ਅੰਮ੍ਰਿਤ ਵੇਲੇ ਹੁੰਦਾ ਬਾਣੀ ਦਾ ਪਾਠ ਆਰੰਭ ਹੋਇਆ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਔਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਣ। ਕੋਸ਼ਿਸ਼ ਕਰੋ ਕਿ ਅੱਜ ਦੇ ਦਿਹਾੜੇ 'ਤੇ ਆਪਾਂ ਪ੍ਰਣ ਕਰੀਏ ਕਿ ਹਰ ਇੱਕ ਸਿੱਖ ਦੇ ਘਰ ਵਿੱਚ ਪੋਥੀਆਂ ਹੋਣ ਅਤੇ ਹਰ ਇੱਕ ਸਿੱਖ ਆਪਣਾ ਪਾਠ ਜਿਹੜਾ ਘਰਾਂ ਵਿੱਚ ਆਰੰਭ ਰੱਖੇ, ਤਾਂ ਕਿ ਆਉਣ ਵਾਲੇ ਬੱਚੇ ਵੀ ਤੁਹਾਡੇ ਨਾਲ ਜੁੜ ਕੇ ਇਸ ਬਾਣੀ ਦੇ ਨਾਲ ਜੁੜ ਜਾਣ। ਇਹੀ ਗੁਰਮੁਖ ਪਿਆਰਿਓ ਦਿਹਾੜੇ ਮਨਾਉਣ ਦਾ ਸਾਨੂੰ ਦਾ ਸਕਾਰਤ ਹੈ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ ਬਹੁਤ ਬਹੁਤ ਵਧਾਈਆਂ। ਸਰਵਣ ਕਰੋ ਅੱਜ ਦੇ ਮੁੱਖ ਵਾਕ ਦੀ ਕਥਾ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਨੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

टूट न आवे वध दू जाई कहो नानक जिस मस्तक लेख लिखाए सो एत खजाने।

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ

0: ਬਾਣੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪ ਇੱਕ ਜਗ੍ਹਾ ਤੇ ਇਕੱਤਰ ਕਰਕੇ ਆਦਿ ਬੀੜ ਦਾ ਨਿਰਮਾਣ ਕੀਤਾ। ਤੋ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਆਦਿ ਬੀੜ ਦਾ ਪਹਿਲਾ ਪ੍ਰਕਾਸ਼ ਜਿਹੜਾ ਹੈ ਉਹ ਅੱਜ ਦੇ ਦਿਨ 1 ਸਤੰਬਰ 1604 ਨੂੰ ਹੋਇਆ ਤੇ ਬਾਬਾ ਬੁੱਢਾ ਜੀ ਜਿਹੜੇ ਸਨ ਉਹ ਪਹਿਲੇ ਗ੍ਰੰਥੀ ਜਿਹੜੇ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮਹਾਰਾਜ ਦੀ ਤਾਬਿਆ ਬਹਿ ਕੇ ਹੁਕਮਨਾਮਾ ਸਾਹਿਬ ਲਿਆ, ਆਵਾਜ਼ਾਂ ਲਿਆ। ਤੋ ਆਵਾਜ਼ਾਂ ਜਿਹੜਾ ਹੈ ਉਹ ਆਪਾਂ ਆਮ ਇਤਿਹਾਸ ਵਿੱਚੋਂ ਪ੍ਰਚਲਿਤ ਸੁਣਦੇ ਹਾਂ ਵੀ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤੋ ਆਓ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਇੱਕ ਵਾਰ ਆਪਾਂ ਫਤਿਹ ਦੀ ਸਾਂਝ ਪਾਈਏ। ਕੋਈ ਰਸਨਾ ਵਾਂਝੀ ਨਾ ਰਹੇ, ਇੱਕੇ ਵਾਰੀ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਡੇ ਉੱਤੇ ਬੜਾ ਵੱਡਾ ਪਰਉਪਕਾਰ ਕੀਤਾ। ਉਹਨਾਂ ਨੇ ਆਪਣੇ ਤੋਂ ਪਹਿਲਾਂ 4 ਮਹਾਂਪੁਰਖਾਂ ਦੀ ਤੇ ਆਪਣੀ ਬਾਣੀ ਨੂੰ ਇਕੱਤਰ ਕੀਤਾ, 15 ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਜਿਹੜੀ ਹੈ ਉਹ ਸਤਿਗੁਰੂ ਮਹਾਰਾਜ ਨੇ ਇੱਕ ਥਾਂ ਉੱਤੇ ਇਕੱਤਰ ਕਰਕੇ ਬੜਾ ਵੱਡਾ ਕਾਰਜ ਜਿਹੜਾ ਹੈ ਉਹ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਨਿਭਾਇਆ ਹੈ। ਕਿਉਂਕਿ ਆਪਾਂ ਜਾਣਦੇ ਹਾਂ ਕੋਈ ਵੀ ਸਮਾਜ, ਦੁਨੀਆ, ਸੰਸਾਰ ਇੱਕ ਫਲਸਫੇ ਦੇ ਸਿਰ ਉੱਤੇ ਤਰੱਕੀ ਕਰਦਾ ਹੈ। ਤੋ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜਾਂ ਗੁਰੂ ਸਾਹਿਬ ਬੜੇ ਸਿਆਣੇ ਸਨ, ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਨੇ ਨਾ, ਉਹਨਾਂ ਨੇ ਬਾਣੀ ਦਾ ਉਚਾਰਨ ਕੀਤਾ ਤੇ ਉਸ ਬਾਣੀ ਨੂੰ ਆਪ ਸਾਂਭਿਆ, ਰਾਗਾਂ ਵਿੱਚ ਬਾਣੀ ਨੂੰ ਗਾਇਆ। ਜਪਜੀ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਉਹ ਲਿਖਤ ਹੈ ਜਿਹੜੀ ਸਾਡੇ ਨਿਤਨੇਮ ਦਾ ਹਿੱਸਾ ਹੈ। ਤੋ ਮਹਾਰਾਜ ਨੇ ਜਿਹੜੀ ਵੀ ਜੀਵਨ ਵਿੱਚ ਅਗਵਾਈ ਦਿੱਤੀ ਉਹਨੂੰ ਗੁਰਦੇਵ ਗੁਰੂ ਨਾਨਕ ਸਾਹਿਬ ਨੇ ਆਪਣੇ ਗਲ ਦੇ ਨਾਲ ਲਾ ਕੇ ਰੱਖਿਆ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜਦੋਂ ਧਰਮ ਪ੍ਰਚਾਰ ਦੀਆਂ ਫੇਰੀਆਂ ਤੇ ਜਾਂਦੇ ਨੇ ਤੇ ਜਿੱਥੇ ਜਿੱਥੇ ਉਹ ਮਹਾਂਪੁਰਖ ਜਿਹੜੇ ਇੱਕ ਰੱਬ ਦੀ, ਇੱਕ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਦੇ ਨੇ, ਜਿਨ੍ਹਾਂ ਨੇ ਵਕਤ ਵਿੱਚ ਜਿਹੜੇ ਧਾਰਮਿਕ ਲੋਕਾਂ ਵੱਲੋਂ ਫੈਲਾਏ ਕਰਮ ਕਾਂਡ ਤੇ ਪਖੰਡਵਾਦ ਦੀ ਗੱਲ ਕੀਤੀ, ਜਿਨ੍ਹਾਂ ਨੇ ਜ਼ਾਤਾਂ ਤੇ ਬਰਾਦਰੀਆਂ ਤੋਂ ਉੱਪਰ ਉੱਠ ਕੇ ਇੱਕ ਨਿਰੰਕਾਰ ਅਵਲ ਅੱਲਾ ਦਾ ਹੁਕਾ ਦਿੱਤਾ, ਮਹਾਰਾਜ ਨੇ ਉਹਨਾਂ ਦੀ ਬਾਣੀ ਨੂੰ ਵੀ ਸੰਭਾਲਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਕਾਲ ਵਿੱਚ ਇਹ ਕੰਮ ਸੰਪੂਰਨ ਕਰ ਲਿਆ। ਉਦਾਸੀਆਂ ਵਕਤ ਜਿਨ੍ਹਾਂ ਨੂੰ ਆਪਾਂ ਪ੍ਰਚਾਰ ਫੇਰੀਆਂ ਕਹਿੰਦੇ ਹਾਂ, ਉਸ ਵਕਤ ਮਹਾਰਾਜ ਨੇ ਬਾਬਾ ਕਬੀਰ ਸਾਹਿਬ, ਭਗਤ ਨਾਮਦੇਵ, ਸਧਨਾ ਸੈਣ, ਇਸੇ ਤਰੀਕੇ ਨਾਲ ਭਗਤ ਧੰਨਾ, ਹੋਰ ਜਿੰਨੇ ਇਹ ਮਹਾਂਪੁਰਖ ਸਨ, ਇਹਨਾਂ ਦੀ ਬਾਣੀ ਨੂੰ ਮਹਾਰਾਜ ਨੇ ਆਪ ਇਕੱਤਰ ਕੀਤਾ ਗੁਰੂ ਨਾਨਕ ਸਾਹਿਬ ਨੇ। ਤੇ ਜਿਸ ਵਕਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਂਦੇ ਨੇ ਤੇ ਉਹ ਸਮੁੱਚੀ ਬਾਣੀ ਆਪਣੀ ਤੇ ਭਗਤ ਸਾਹਿਬਾਨ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਸਾਰੀ ਦੀ ਸਾਰੀ ਬਾਣੀ ਜਿਹੜੀ ਸੀ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਝੋਲੀ ਵਿੱਚ ਪਾ ਕੇ ਜਾਂਦੇ ਨੇ। ਤੋ ਇਹ ਇੱਕ ਪਰੰਪਰਾ ਹੈ ਜਿਹੜੀ ਅੱਗੇ ਤੋਂ ਅੱਗੇ ਚੱਲੀ ਵੀ ਜਿਸ ਵਕਤ ਵੀ ਗੁਰੂ ਪਾਤਸ਼ਾਹ ਆਪਣੇ ਉੱਤਰਾਧਿਕਾਰੀ ਨੂੰ ਥਾਪਦੇ ਉਸ ਵਕਤ ਜਿਹੜੀ ਬਾਣੀ ਦੀ ਪੋਥੀ ਸੀ, ਜਿਹੜਾ ਉਹਨਾਂ ਦੇ ਕੋਲ ਬਾਣੀ ਦਾ ਸੰਗ੍ਰਹਿ ਸੀ, ਉਹ ਸਾਰੇ ਦਾ ਸਾਰਾ ਬਾਣੀ ਦਾ ਸੰਗ੍ਰਹਿ ਜਿਹੜਾ ਹੈ ਉਹ ਅਗਲੇ ਗੁਰੂ ਨੂੰ ਜਿਹੜਾ ਹੈ ਉਹ ਮਿਲ ਜਾਂਦਾ। ਤੋ ਮਹਾਰਾਜ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਝੋਲੀ ਦੇ ਵਿੱਚ ਉਹ ਬਾਣੀ ਦੀ ਪੋਥੀ ਪਾਈ। ਇਸੇ ਤਰੀਕੇ ਨਾਲ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੱਤੀ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜਿੰਨੀ ਬਾਣੀ ਆਪਣੀ ਹੈ ਚਾਹੇ ਉਹਨਾਂ ਦੇ ਸਲੋਕ ਨੇ ਉਹ ਗੁਰੂ ਅਮਰਦਾਸ ਮਹਾਰਾਜ ਦੇ ਹਵਾਲੇ ਕਰਦੇ ਨੇ। ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੂੰ ਇਹ ਬਖਸ਼ਿਸ਼ ਕਰਦੇ ਨੇ, ਗੁਰੂ ਰਾਮਦਾਸ ਮਹਾਰਾਜ ਅੱਗੇ ਗੁਰੂ ਅਰਜਨ ਸਾਹਿਬ ਨੂੰ ਉਹ ਸਮੁੱਚੀ ਦੀ ਸਮੁੱਚੀ ਬਾਣੀ ਜਿਹੜੀ ਹੈ ਉਹ ਦਿੰਦੇ ਨੇ। ਤੋ ਉਹਨਾਂ ਸਮਿਆਂ ਦੇ ਵਿੱਚ ਇਹ ਗੱਲ ਹੈ ਕਿ ਸਿੱਖ ਜਿਹੜੇ ਸੀ ਉਹ ਬਾਣੀ ਗਾਉਂਦੇ ਸੀ ਤੇ ਮਹਾਰਾਜ ਆਪ ਬਾਣੀ ਜਿਹੜੀ ਸੀ ਉਹ ਹੱਥੀਂ ਲਿਖਦੇ ਵੀ ਸਨ, ਪੋਥੀਆਂ ਤੇ ਲਿਖ ਕੇ ਸਿੱਖ ਜਿਹੜੇ ਸੀ ਉਹ ਸੇਵਾ ਵੀ ਕਰਦੇ ਹੁੰਦੇ ਸਨ। ਤੋ ਬਾਣੀ ਨੂੰ ਉਹਨਾਂ ਨੇ ਹਮੇਸ਼ਾ ਹੀ ਸੰਭਾਲ ਕੇ ਰੱਖਿਆ। ਤੁਸੀਂ ਵੇਖੋ ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਕਾਲ ਦੇ ਬਾਰੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਕੁਝ ਵੀ ਨਹੀਂ ਮਿਲਦਾ। ਵੀ ਜੇ ਤੁਸੀਂ ਇਹ ਆਖਣਾ ਹੋਵੇ ਵੀ ਅਸੀਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਜਨਮ ਤਰੀਕ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲੱਭਣੀ ਹੈ ਤੇ ਤੁਹਾਨੂੰ ਨਹੀਂ ਮਿਲੇਗੀ। ਕੋਈ ਹੋਰ ਜਿਹੜਾ ਇਤਿਹਾਸ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਲੱਭਣਾ ਹੈ ਤੇ ਬੜੀਆਂ ਅਹਿਮ ਜੀਆਂ ਥੋੜੀਆਂ ਜੀਆਂ ਘਟਨਾਵਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਵੀ ਸਮਝਾਉਣ ਦੀ ਮਾਤਰ ਆਇਆ ਹੈ। ਅਦਰਵਾਈਜ਼ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਹਿਸਟਰੀ ਨਹੀਂ ਹੈ, ਕੋਈ ਇਤਿਹਾਸ ਨਹੀਂ ਹੈ ਉਸ ਲੈਵਲ ਦਾ। ਉਹਨਾਂ ਨੇ ਬਾਬਰ ਦੇ ਹਮਲੇ ਦੀ ਗੱਲ ਜ਼ਰੂਰ ਕੀਤੀ ਹੈ ਜਿਹਨੂੰ ਆਪਾਂ ਬਾਬਰ ਬਾਣੀ ਕਹਿ ਦਿੰਦੇ ਹਾਂ, ਕਿਉਂਕਿ ਉਹ ਜਿਹੜਾ ਦ੍ਰਿਸ਼ ਸੀ ਉਹ ਸਮਾਂ ਸੀ ਗੁਰੂ ਨਾਨਕ ਸਾਹਿਬ ਨੇ ਆਪਣੇ ਅੱਖੀਂ ਵੇਖਿਆ ਤੇ ਮਹਾਰਾਜ ਨੇ ਬਹੁਤੀ ਹਿਸਟਰੀ ਨੂੰ ਇਤਿਹਾਸ ਨੂੰ ਤਰਜੀਹ ਜਿਹੜੀ ਹੈ ਇਸ ਗ੍ਰੰਥ ਵਿੱਚ ਜਾਂ ਆਪਣੀ ਬਾਣੀ ਦੇ ਵਿੱਚ ਨਹੀਂ ਦਿੱਤੀ, ਕਿਉਂਕਿ ਰਾਜੇ ਬਦਲਦੇ ਨੇ, ਰਾਜ ਬਦਲਦੇ ਨੇ, ਪਰ ਲੋਕਾਂ ਦੀ ਜਿਹੜੀ ਸਿਚੁਏਸ਼ਨ ਹੈ ਉਹ ਕਦੀ ਵੀ ਨਹੀਂ ਬਦਲਦੀ। ਇੱਕ ਰਾਜਾ ਲੈਂਦਾ ਹੈ ਦੂਜਾ ਆ ਜਾਂਦਾ ਹੈ, ਇੱਕ ਖਤਮ ਹੁੰਦਾ ਹੈ ਦੂਜਾ ਆ ਜਾਂਦਾ ਹੈ। ਜਿਵੇਂ ਕਈ ਵਾਰ ਅੱਜ ਵੀ ਸਾਨੂੰ ਇਹ ਲੱਗਦਾ ਹੈ ਵੀ ਪੋਲੀਟੀਕਲ ਜਿਹੜਾ ਬਦਲਾਅ ਹੈ, ਤੁਸੀਂ ਵੇਖੋ ਸਮਾਜ ਦੇ ਹਾਲਾਤ ਇੱਦਾਂ ਦੇ ਨੇ, ਇੱਕ ਪਾਰਟੀ ਚੇਂਜ ਹੁੰਦੀ ਹੈ, ਦੂਜੀ ਆਉਂਦੀ ਹੈ, ਦੂਜੀ ਬਦਲਦੀ ਹੈ, ਤੀਜੀ ਆਉਂਦੀ ਹੈ, ਪਰ ਲੋਕਾਂ ਦੇ ਜੀਵਨ ਵਿੱਚ ਕੋਈ ਉਸ ਪੱਧਰ ਦਾ ਵਿਕਾਸ ਨਹੀਂ ਹੁੰਦਾ, ਉਸ ਪੱਧਰ ਦੀ ਕੋਈ ਕਾਇਆ ਕਲਪ ਨਹੀਂ ਹੁੰਦੀ। ਤੋ ਜਿੰਨੇ ਵੀ ਰਾਜੇ ਨੇ, ਚਾਹੇ ਉਹ ਬਾਬਰ ਸੀ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ ਆਇਆ, ਤੋ ਬਾਬਰ ਤੋਂ ਬਾਅਦ ਜਿਹੜੇ ਉਹਦੇ ਅੱਗੇ ਉੱਤਰਾਧਿਕਾਰੀ ਬਣੇ, ਜੇ ਅਕਬਰ ਨੂੰ ਥੋੜ੍ਹਾ ਜਿਹਾ ਆਪਾਂ ਇਹਨਾਂ ਦੇ ਵਿੱਚੋਂ ਵੱਖ ਕਰ ਸਕਦੇ ਹਾਂ ਵੀ ਉਹ ਥੋੜ੍ਹੀ ਜਿਹੀ ਨੀਤੀ ਉਹਦੀ ਜਿਹੜੀ ਸੀ ਉਹ ਠੀਕ ਸੀ, ਪਰ ਅਕਬਰ ਤੋਂ ਇਲਾਵਾ ਜਿੰਨੇ ਬਾਦਸ਼ਾਹ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਆਏ ਉਹਨਾਂ ਦੇ ਹਾਲਾਤ ਕੁਝ ਵੱਖਰੇ ਨਹੀਂ ਸਨ। ਲੋਕਾਂ ਦਾ ਖੂਨ ਉਹਨਾਂ ਨੇ ਬਥੇਰਾ ਪੀਤਾ। ਤੋ ਮਹਾਰਾਜ ਨੇ ਬਾਣੀ ਦੇ ਵਿੱਚ ਇਹ ਤੇ ਗੱਲ ਆਖੀ ਹੈ ਵੀ ਤਖ਼ਤ ਰਾਜਾ ਸੋ ਬਹੇ ਜੇ ਤਖ਼ਤ ਹੈ ਲਾਇਕ ਹੋਏ, ਵੀ ਭਾਈ ਤਖ਼ਤ ਉੱਤੇ ਉਹ ਬਹਿਣਾ ਚਾਹੀਦਾ ਜਿਹੜਾ ਤਖ਼ਤ ਦੇ ਲਾਇਕ ਹੈ, ਜਿਹੜਾ ਆਪਣੇ ਲੋਕਾਂ ਦੀਆਂ ਜ਼ਿੰਮੇਵਾਰੀਆਂ ਦਾ ਖਿਆਲ ਰੱਖਦਾ ਹੈ। ਉਹਨਾਂ ਨੇ ਇਹ ਵੀ ਆਖਿਆ ਵੀ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਵੀ ਰੱਬ ਦੇ ਸਮਾਨ ਕੋਈ ਰਾਜਾ ਨਹੀਂ ਹੈ। ਤੋ ਮਹਾਰਾਜ ਦਾ ਜਿਹੜਾ ਮਿਸ਼ਨ ਸੀ ਉਹ ਲੋਕਾਂ ਦੇ ਅੰਦਰ ਦੀ ਕਾਇਆ ਕਲਪ ਦਾ ਸੀ ਵੀ ਲੋਕਾਂ ਦੇ ਅੰਦਰ ਵੀ ਉਦਾਂ ਦੇ ਵਿਚਾਰ ਹੋਣੇ ਚਾਹੀਦੇ ਨੇ। ਜਿੱਥੇ ਰਾਜੇ ਦੀਆਂ ਜ਼ਿੰਮੇਵਾਰੀਆਂ ਨੇ ਉੱਥੇ ਪ੍ਰਜਾ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਨੇ। ਜੇ ਪ੍ਰਜਾ ਨੂੰ ਗਿਆਨ ਨਹੀਂ ਹੈ, ਜੇ ਪ੍ਰਜਾ ਨਹੀਂ ਹੈ ਤੇ ਕੱਲਾ ਰਾਜਾ ਵੀ ਕੀ ਕਰੇਗਾ। ਤਾਂ ਦੋਵਾਂ ਚੀਜ਼ਾਂ ਦੇ ਅੰਦਰ ਤਬਦੀਲੀ ਜਿਹੜੀ ਹੈ ਉਹ ਵਾਪਰਨੀ ਚਾਹੀਦੀ ਹੈ। ਤੁਸੀਂ ਆਮ ਵੇਖੋ ਬੰਦਾ ਨਿੱਕੀ ਤੋਂ ਨਿੱਕੀ ਪਾਵਰ ਦਾ ਮਾਲਕ ਵੀ ਹੋਵੇ ਨਾ, ਛੋਟੀ ਤੋਂ ਛੋਟੀ ਉਹਦੇ ਕੋਲ ਪਾਵਰ ਵੀ ਹੋਵੇ ਕੋਈ, ਤੁਸੀਂ ਕਦੀ ਉਸ ਬੰਦੇ ਦਾ ਐਟੀਟਿਊਡ ਵੇਖੋ, ਉਹਦਾ ਸੁਭਾਅ ਵੇਖੋ ਜਿਹਨੂੰ ਤੁਸੀਂ ਛੋਟੀ ਜਿਹੀ ਜ਼ਿੰਮੇਵਾਰੀ ਦਿੱਤੀ ਹੈ, ਬਿਲਕੁਲ ਮਾਮੂਲੀ ਜੀ, ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜਿਹਨੂੰ ਤੁਸੀਂ ਵੱਡੀ ਜ਼ਿੰਮੇਵਾਰੀ ਦੇ ਦਿਓਗੇ ਜੇ ਉਸੇ ਬੰਦੇ ਨੂੰ ਤੇ ਉਹ ਕਿੱਦਾਂ ਦਾ ਹੋਵੇਗਾ। ਕਦੀ ਤੁਸੀਂ ਵੇਖ ਲਿਓ, ਜਿੰਨਾ ਚਿਰ ਬੰਦਾ ਪਾਵਰਲੈਸ ਹੈ ਨਾ ਉਹਦੇ ਕੋਈ ਪਾਵਰ ਨਹੀਂ ਹੈਗੀ, ਉਹਨਾਂ ਚਿਰ ਉਹ ਹੱਥ ਵੀ ਜੋੜੀ ਜਾਵੇਗਾ, ਸਾਰਾ ਕੁਝ ਕਰੇਗਾ। ਤੁਸੀਂ ਛੋਟੀ ਜਿਹੀ ਜ਼ਿੰਮੇਵਾਰੀ ਆਪਣੇ ਘਰਾਂ ਪਰਿਵਾਰਾਂ ਵਿੱਚ ਵੇਖ ਲਿਓ, ਤੁਸੀਂ ਆਪਣੇ ਬਿਜ਼ਨਸ ਵਿੱਚ ਵੇਖ ਲਿਓ, ਆਪਣੇ ਕਾਰੋਬਾਰਾਂ ਵਿੱਚ ਵੇਖ ਲਿਓ, ਫਿਰ ਬੰਦੇ ਦਾ ਜਿਹੜਾ ਐਟੀਟਿਊਡ ਹੈ, ਜਿਹੜਾ ਉਹਦਾ ਸੁਭਾਅ ਹੈ, ਉਹ ਐਟੋਮੈਟਿਕ ਚੇਂਜ ਹੋ ਜਾਂਦਾ। ਮਤਲਬ ਸਾਨੂੰ ਕਈ ਵਾਰ ਲੱਗਦਾ ਹੈ ਵੀ ਜੇ ਆਹ ਰਾਜਾ ਨਾ ਹੁੰਦਾ ਤੇ ਉਹਦੀ ਜਗ੍ਹਾ ਮੈਂ ਰਾਜਾ ਹੁੰਦਾ ਤੇ ਸ਼ਾਇਦ ਹੋ ਸਕਦਾ ਸੀ ਵੀ ਉਹਦੇ ਨਾਲੋਂ ਵੀ ਵੱਧ ਜਿਹੜਾ ਨੁਕਸਾਨ ਸੀ ਉਹ ਮੈਂ ਕਰਦਾ। ਤੋ ਜ਼ਿੰਮੇਵਾਰੀ ਜਿਹੜੀ ਹੈ ਉਹ ਛੋਟੀ ਤੋਂ ਛੋਟੀ ਹੋਵੇ ਭਾਵੇਂ ਵੱਡੀ ਤੋਂ ਵੱਡੀ ਹੋਵੇ, ਜੇ ਬੰਦੇ ਦੇ ਅੰਦਰ ਉਹ ਇਖਲਾਕ ਨਹੀਂ ਹੈਗਾ, ਉਹ ਗੁਣ ਨਹੀਂ ਨਾ ਹੈਗੇ, ਤੇ ਉਹ ਕਦੀ ਵੀ ਜਿਹੜਾ ਹੈ ਉਹ ਸਮਾਜ ਦਾ, ਦੁਨੀਆਂ ਦਾ, ਲੋਕਾਂ ਦਾ ਭਲਾ ਨਹੀਂ ਕਰ ਸਕਦਾ। ਇੱਦਾਂ ਹੀ ਲੁਕਾਈ ਦੀ ਗੱਲ ਵੀ ਹੈ, ਸੰਸਾਰ ਦੀ ਜਿਹੜਾ ਇਹ ਜਿਹੜੇ ਵਸਣ ਵਾਲੀ ਪਰਜਾ ਉਹਦੀ ਗੱਲ ਵੀ ਹੈ ਵੀ ਜੇ ਉਹ ਵੀ ਅਵੇਅਰ ਨਹੀਂ ਹੈਗੀ, ਜੇ ਉਹ ਵੀ ਜ਼ਿੰਮੇਵਾਰ ਨਹੀਂ ਹੈਗੀ, ਰਿਸਪੋਂਸੀਬਲ ਨਹੀਂ ਹੈਗੀ, ਤਾਂ ਤੁਸੀਂ ਵੇਖ ਲਓ ਉੱਥੇ ਹਾਲਾਤ ਕੋਈ ਬਹੁਤੇ ਵਧੀਆ ਥੋੜ੍ਹਾ ਹੁੰਦੇ। ਹੁਣ ਆ ਕਨੇਡਾ ਵਰਗੇ ਮੁਲਕ ਦੇ ਵਿੱਚ ਵੇਖੋ ਏਡਾ ਸੋਹਣਾ ਮੁਲਕ ਹੈ, ਕਾਨੂੰਨ ਏਡੇ ਵਧੀਆ ਨੇ, ਈਵਨ ਪੁਲਿਸ ਵੀ ਜਿਹੜੀ ਹੈ ਜਿਹੜੀ ਪੰਜਾਬ ਪੁਲਿਸ ਹੈ ਉਹ ਤੋਂ ਤਾਂ ਲੋਕ ਡਰਦੇ ਨੇ, ਪਰ ਇੱਥੋਂ ਵਾਲੀ ਪੁਲਿਸ ਦੇ ਮੂੰਹ ਦੇ ਉੱਤੇ ਵੀ ਲੋਕ ਗਾਲਾਂ ਕੱਢ ਜਾਂਦੇ ਨੇ। ਮੇਰੇ ਕਹਿਣ ਦਾ ਮਤਲਬ ਹੈ ਵੀ ਉਹ ਟੋਲਰੇਟ ਕਰਦੇ ਨੇ, ਉਹ ਸਹਿੰਦੇ ਨੇ ਗੱਲਾਂ ਨੂੰ, ਉਹਨਾਂ ਦੇ ਅੰਦਰ ਇਹ ਗੁਣ ਹੈ, ਸਹਿਣਸ਼ੀਲਤਾ ਹੈ ਵੀ ਤੁਸੀਂ ਬਰਦਾਸ਼ਤ ਕਰਨਾ ਹੈ। ਕਈ ਵਾਰ ਕੀ ਹੁੰਦਾ ਹੈ ਵੀ ਅਸੀਂ ਇਹੋ ਜਿਹੇ ਮੁਲਕਾਂ ਵਿੱਚ ਆਣ ਕੇ ਵੀ ਜਿਹੜੀਆਂ ਸਾਡੀਆਂ ਜਿਹੜੀ ਆਮ ਪਰਜਾ ਹੈ, ਆਪਾਂ ਕਹਿੰਦੇ ਬੰਦਾ ਪੀ ਆਰ ਹੋ ਗਿਆ, ਇੱਥੋਂ ਦਾ ਸਿਟੀਜਨ ਬਣ ਗਿਆ, ਪਰ ਜਿਹੜੀਆਂ ਉਹ ਆਦਤਾਂ ਅਤੇ ਸੁਭਾਅ ਚੁੱਕ ਕੇ ਲੈ ਆਇਆ ਸੀ ਉਹਨੂੰ ਥੋੜ੍ਹਾ ਬਦਲਿਆ ਉਹਨੇ, ਉਹ ਤਾਂ ਉੱਦਾਂ ਹੀ ਹੈ, ਉੱਥੇ ਕੋਈ ਫਰਕ ਨਹੀਂ ਪਿਆ। ਅਤੇ ਇੱਥੇ ਵੀ ਲੋਕ ਟੂਣੇ ਕਰਦੇ ਫਿਰਦੇ ਨੇ, ਤੁਸੀਂ ਆਮ ਵੇਖ ਲਓ ਚਰਸਤਿਆਂ ਦੇ ਵਿੱਚ, ਉਹ ਜਿਹੜੀਆਂ ਆਦਤਾਂ ਜਿਹੜੀਆਂ ਬੰਦਾ ਉੱਥੋਂ ਚੁੱਕ ਕੇ ਲੈ ਆਇਆ ਸੀ ਉਹ ਪੂਰੇ ਦੀਆਂ ਪੂਰੀਆਂ ਇੱਥੇ ਵੀ ਜਿਹੜਾ ਹੈ ਉਹ ਉੱਦਾਂ ਹੀ ਕਰ ਰਿਹਾ। ਤੋ ਜਿੱਥੇ ਇਕੱਲਾ ਰਾਜਾ ਚੰਗਾ ਹੋਵੇਗਾ, ਇੱਥੇ ਵੀ ਲੋਕ ਆ ਕ੍ਰੀਕ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਵੀ ਜਦੋਂ ਗੰਦਗੀ ਸੁੱਟਣ 'ਤੇ ਆਉਂਦੇ ਨੇ ਤਾਂ ਸੁੱਟ ਜਾਂਦੇ ਨੇ, ਆਪਣੇ ਹੀ ਲੋਕ ਨੇ ਸਾਰੇ। ਤੋ ਇਹ ਸਿਚੁਏਸ਼ਨ ਇੱਥੇ ਵੀ ਹੈ ਨਾ। ਤੋ ਇਕੱਲੇ ਰਾਜੇ ਦੇ ਬਦਲਿਆਂ ਕੀ ਹੋ ਜਾਵੇਗਾ, ਜਿਹੜੀ ਪਰਜਾ ਹੈ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਤਾਂ ਸਿਆਣਪ ਚਾਹੀਦੀ ਹੈ ਕਿ ਨਹੀਂ ਚਾਹੀਦੀ, ਉਹ ਵੀ ਤਾਂ ਸਿਆਣੇ ਹੋਣੇ ਚਾਹੀਦੇ ਨੇ ਕਿ ਨਹੀਂ ਹੋਣੇ ਚਾਹੀਦੇ। ਤੋ ਇੱਥੇ ਵੀ ਲੋਕਾਂ ਦੀ ਸਿਚੁਏਸ਼ਨ ਇੱਦਾਂ, ਕੋਈ ਰੋਡਾਂ ਦੇ ਕੰਢੇ ਉੱਤੇ ਟਾਇਰ ਸੁੱਟਦਾ ਫਿਰਦਾ, ਕਿਸੇ ਕੋਈ ਕਿਤੇ ਬੈੱਡ ਲਾ ਗਿਆ, ਕਿਤੇ ਕੋਈ ਚਾਦਰਾਂ ਲਾ ਗਿਆ, ਕਿਤੇ ਕੋਈ ਗੱਦੇ ਸੁੱਟ ਗਿਆ। ਤੁਸੀਂ ਵੇਖ ਲਓ ਆ ਇੱਧਰ ਨੂੰ ਤੁਰੇ ਜਾਈਏ ਅੱਗੇ ਆ ਥੋੜ੍ਹਾ ਜਿਹਾ ਇੱਥੋਂ ਲੰਘ ਕੇ ਅਤੇ ਸੜਕ ਦੇ ਕੰਢੇ ਕੀ ਕੁਝ ਪਿਆ, ਕਿੰਨੇ ਸੁੱਟਿਆ। ਤੋ ਦੋਵਾਂ ਦੀਆਂ ਜ਼ਿੰਮੇਵਾਰੀਆਂ ਮਹਾਰਾਜ ਨੇ ਤੈਅ ਕੀਤੀਆਂ। ਤੋ ਜਿੱਥੇ ਮਹਾਰਾਜ ਨੇ ਬਾਣੀ ਦੇ ਵਿੱਚ ਜਾਂ ਭਾਈ ਗੁਰਦਾਸ ਸਾਹਿਬ ਜਦੋਂ ਹਿਸਟਰੀ ਦੀ ਗੱਲ ਕਰਦੇ ਨੇ, ਉਹਨਾਂ ਨੇ ਇਹ ਗੱਲ ਆਖੀ ਨਾ ਵੀ ਰਾਜੇ ਜਿਹੜੇ ਨੇ ਉਹ ਪਾਪ ਕਮਾਉਂਦੇ ਨੇ, ਅਤੇ ਉਹਨਾਂ ਆਖਿਆ ਪਰਜਾ ਵੀ ਕੋਈ ਸਿੱਧੀ ਪੱਧਰੀ ਨਹੀਂ ਹੈਗੀ, ਪਰਜਾ ਦੀ ਗਿਆਨ ਬਿਨ ਕੂੜ ਕਸਤ ਮੁੱਖੋਂ ਅਲਾਏ, ਰਾਜੇ ਪਾਪ ਕਮਾਉਣ ਦੇ ਉਲਟੀ ਵਾੜ ਖੇਤ ਕੋ ਖਾਈ। ਰਾਜੇ ਜੇ ਪਾਪ ਕਮਾਉਂਦੇ ਨੇ ਉਹ ਜ਼ਿੰਮੇਵਾਰੀਆਂ ਤੋਂ ਭੱਜੇ ਨੇ, ਅਤੇ ਜਿਹੜੇ ਆ ਲੋਕ ਬਛਿੰਦੇ ਨੇ ਸਮਝ ਸਿਆਣਪ ਤਾਂ ਇਹਨਾਂ ਕੋਲ ਵੀ ਨਹੀਂ। ਹਾਂ, ਜਿਹੜਾ ਰਿਸਪੋਂਸੀਬਲ ਸ਼ਹਿਰੀ ਹੈ ਉਹ ਇਸ ਗੱਲ ਨੂੰ ਜਾਣਦਾ ਹੈ, ਇਸ ਗੱਲ ਨੂੰ ਸਮਝਦਾ ਹੈ ਵੀ ਜੇ ਕੋਈ ਗਲਤ ਕਰ ਰਿਹਾ ਹੈ। ਹੁਣ ਤਾਂ ਆਹ ਆਈਫੋਨ ਆ ਗਏ, ਦੂਜੇ ਤੀਜੇ ਫੋਨ ਆ ਗਏ, ਅਗਲੇ ਵੀਡੀਓ ਬਣਾ ਲੈਂਦੇ ਨੇ, ਜਿਹੜੇ ਜ਼ਿੰਮੇਵਾਰ ਨੇ ਉਹ ਕਹਿੰਦੇ ਨੇ ਆ ਵੇਖੋ ਕੀ ਕਰ ਰਿਹਾ। ਤੋ ਅਸੀਂ ਜਿਹੜੀ ਧਰਮ ਦੀ ਕਈ ਵਾਰ ਡੈਫੀਨੇਸ਼ਨ ਵੀ ਇਹ ਤੈਅ ਕਰਦੇ ਹਾਂ ਵੀ ਬੰਦਾ ਗੁਰਦੁਆਰੇ ਗਿਆ, ਪੂਜਾ ਪਾਠ ਕੀਤੀ, ਕੋਈ ਬਾਣੀ ਪੜ੍ਹੀ ਅਤੇ ਵਾਪਸ ਆ ਗਏ, ਨਹੀਂ। ਧਰਮ ਜਿਹੜਾ ਸਿੱਖੀ ਦਾ ਧਰਮ ਸਤਿਗੁਰ ਨੇ ਸਾਨੂੰ ਬਾਣੀ ਵਿੱਚ ਦਿੱਤਾ ਹੈ ਨਾ, ਉਹ ਧਰਮ ਕੋਈ ਇੰਡੀਵਿਜੁਅਲ ਨਹੀਂ ਹੈਗਾ ਇਕੱਲਾ ਵੀ ਮੈਂ ਕਿਤੇ ਬੈਠਾ ਅਤੇ ਮੈਂ ਪਾਠ ਕਰ ਰਿਹਾ, ਬਲਕਿ ਸਮਾਜ ਦੇ ਪ੍ਰਤੀ, ਲੋਕਾਂ ਦੇ ਪ੍ਰਤੀ ਵੀ ਮੇਰੀਆਂ ਕੋਈ ਜ਼ਿੰਮੇਵਾਰੀਆਂ ਨੇ। ਇਸ ਇਨਵਾਇਰਮੈਂਟ ਦੇ ਪ੍ਰਤੀ ਵੀ ਮੇਰੀ ਕੋਈ ਜ਼ਿੰਮੇਵਾਰੀ ਹੈ, ਬਾਹਰ ਦੇ ਪ੍ਰਤੀ ਵੀ ਮੇਰੀ ਕੋਈ ਜ਼ਿੰਮੇਵਾਰੀ ਹੈ। ਤੋ ਸਾਨੂੰ ਕੀ ਲੱਗਦਾ, ਅਸੀਂ ਧਰਮ ਨੂੰ ਇੱਦਾਂ ਸਮਝਦੇ ਹਾਂ ਵੀ ਮੈਂ ਗੁਰਦੁਆਰੇ ਗਿਆ ਸੀ ਜੀ, ਉੱਥੇ ਪਾਠ ਪੂਜਾ ਕਰ ਆਇਆ, ਦੈਟਸ ਆਲ, ਮੇਰਾ ਧਰਮ ਕੰਪਲੀਟ ਹੋ ਗਿਆ। ਤੋ ਸਿੱਖੀ ਕੋਈ ਜੋਗੀਆਂ ਵਾਲਾ ਧਰਮ ਨਹੀਂ ਹੈਗੀ, ਅਤੇ ਜੇ ਸਿੱਖੀ ਜੋਗੀਆਂ ਵਾਲਾ ਧਰਮ ਹੁੰਦੀ ਤਾਂ ਗੁਰੂ ਸਾਹਿਬ ਨੂੰ ਬਾਹਰ ਦੀ ਕੋਈ ਤਬਦੀਲੀ ਦੀ ਫਿਰ ਲੋੜ ਕੀ ਸੀ। ਮਹਾਰਾਜ ਨੇ, ਜੇ ਆਪਾਂ ਗੱਲ ਕਰੋ ਵੀ ਸਾਹਿਬਜ਼ਾਦਿਆਂ ਤੱਕ ਦੀ ਸ਼ਹਾਦਤ ਹੋ ਗਈ, ਉਹ ਕਿਸ ਕਰਕੇ ਹੋਈ? ਉਹ ਹੋਈ ਵੀ ਮਹਾਰਾਜ ਸਮਾਜ ਦੀ ਤਬਦੀਲੀ ਵੀ ਚਾਹੁੰਦੇ ਨੇ, ਲੋਕਾਂ ਦੀ ਕਾਇਆ ਕਲਪ ਵੀ ਕਰਨਾ ਚਾਹੁੰਦੇ ਨੇ, ਲੋਕਾਂ ਨੂੰ ਵੀ ਬਦਲਣਾ ਚਾਹੁੰਦੇ ਨੇ। ਅਤੇ ਜੇ ਉਹ ਇਕੱਲੀ ਇੱਦਾਂ ਦੀ ਹੁੰਦੀ ਵੀ ਠੀਕ ਹੈ ਪੂਜਾ ਪਾਠ ਕਰ ਲਓ, ਅਤੇ ਸਾਹਿਬਜ਼ਾਦੇ ਵੀ ਭੋਰੇ ਵਿੱਚ ਜਾ ਕੇ ਬੈਠੇ ਰਹਿੰਦੇ, ਗੁਰੂ ਗੋਬਿੰਦ ਸਿੰਘ ਵੀ ਬੈਠੇ ਰਹਿੰਦੇ, ਗੁਰੂ ਨਾਨਕ ਸਾਹਿਬ ਵੀ ਬੈਠੇ ਰਹਿੰਦੇ, ਵੀ ਇੱਕ ਜਗ੍ਹਾ ਉੱਤੇ ਜਾ ਕੇ ਤੁਸੀਂ ਮੰਤਰ ਮੁੰਤਰ ਪੜ੍ਹੀ ਜਾਓ, ਆਪਦੀ ਬਾਣੀ ਪੜ੍ਹੀ ਜਾਓ, ਬਸ ਠੀਕ ਹੈ, ਉਹਦੇ ਨਾਲ ਕਿਸੇ ਨੂੰ ਕੀ ਫਰਕ ਪੈਂਦਾ? ਸਮਝੋ ਬੇਨਤੀ ਨੂੰ। ਹੁਣ ਤੁਸੀਂ ਇੱਥੋਂ ਇੱਥੇ ਬੈਠੇ ਹੋ ਸਾਰੇ ਜਣੇ, ਮੰਨ ਲਓ ਜੇ ਮੈਂ ਧਰਮ ਇਹਨੂੰ ਸਮਝਾਂ ਵੀ ਮੈਂ ਮਾਈਕ 'ਤੇ ਬੋਲ ਕੇ ਕਿਸੇ ਨੂੰ ਕੁਝ ਕਹਿਣਾ ਨਹੀਂ ਹੈ, ਮੈਂ ਆਪਣੀ ਬਾਣੀ ਦੀ ਪੋਥੀ ਲੈਣੀ ਹੈ, ਗੁੜਕਾ ਲੈਣਾ ਹੈ, ਕਿਸੇ ਬੰਦ ਕਮਰੇ ਵਿੱਚ ਜਾ ਕੇ ਪਾਠ ਕਰਾਉਣਾ, ਜਪਜੀ ਸਾਹਿਬ ਦਾ ਪਾਠ ਆਵਾਂ, ਸੁਖਮਣੀ ਸਾਹਿਬ ਦਾ ਪਾਠ ਆਵਾਂ, ਇਹਦੇ ਨਾਲ ਕੀ ਕਿਸੇ ਨੂੰ ਕੋਈ ਫਰਕ ਪਵੇਗਾ ਕਿ ਕਿਸੇ ਰਾਜੇ ਨੂੰ ਇਹਦੇ ਨਾਲ ਪ੍ਰੋਬਲਮ ਹੋਵੇਗੀ? ਕਿਸੇ ਰਾਜੇ ਨੂੰ ਕੋਈ ਇਹਦੇ ਨਾਲ ਪ੍ਰੋਬਲਮ ਨਹੀਂ ਹੈ? ਕੀ ਤੁਹਾਨੂੰ ਇਹਦੇ ਨਾਲ ਕੋਈ ਪ੍ਰੋਬਲਮ ਹੋਵੇਗੀ? ਤੁਹਾਨੂੰ ਵੀ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ? ਵੀ ਠੀਕ ਹੈ, ਅਗਲਾ ਆਪਦੇ ਘਰੇ ਬੈਠਾ ਹੈ, ਬਾਣੀ ਪੜ੍ਹੀ ਜਾ ਰਿਹਾ, ਕੀ ਫਰਕ ਪੈਂਦਾ? ਪ੍ਰੋਬਲਮ ਉੱਥੇ ਕ੍ਰੀਏਟ ਹੋਵੇਗੀ ਜਿੱਥੇ ਸਮਾਜ ਦੇ ਵਿੱਚ ਤੁਸੀਂ ਆਓਗੇ, ਜਿੱਥੇ ਬਾਣੀ ਦਾ ਸੁਨੇਹਾ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਆਓਗੇ, ਉੱਥੇ ਪ੍ਰੋਬਲਮ ਕ੍ਰੀਏਟ ਹੋਵੇਗੀ। ਤੋ ਸਿੱਖੀ ਜਿਹੜੀ ਹੈ ਉਹ ਇੰਡੀਵਿਜੁਅਲ ਧਰਮ ਨਹੀਂ ਹੈਗੀ। ਅਸੀਂ ਇਹਨੂੰ ਕਈ ਵਾਰ ਇੱਦਾਂ ਸਮਝ ਲੈਂਦੇ ਵੀ ਠੀਕ ਹੈ ਜੀ, ਆਪਣੀ ਭਜਨ ਬੰਦਗੀ ਕਰੋ, ਆਪਾਂ ਕਿਸੇ ਤੋਂ ਕੌਣ ਨਿਰਪ ਹੋਏ ਹਮੇ ਕਿਆ ਹਾਨੀ। ਉਹ ਜਿਵੇਂ ਤੁਲਸੀਦਾਸ ਨੇ ਆਖਿਆ ਸੀ, ਉਹਨੇ ਕਿਹਾ ਕੋਈ ਰਾਜਾ ਬਣੇ ਸਾਨੂੰ ਇਹਦੇ ਨਾਲ ਕੀ ਫਰਕ ਪੈਂਦਾ, ਸਮਾਜ ਜੋ ਮਰਜ਼ੀ ਪਿਆ ਕਰੇ ਸਾਨੂੰ ਇਹਦੇ ਨਾਲ ਕੋਈ ਫਰਕ ਪੈਂਦਾ? ਜੇ ਅਸੀਂ ਇਸ ਥੋਟ ਦੇ ਮਾਲਕ ਹਾਂ ਤੇ ਚੇਤਾ ਰੱਖੋ ਤੁਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਤੱਤੀ ਤਵੀ ਦੇ ਉੱਤੇ ਏਦਾਂ ਕਹਿ ਲਓ ਵੀ ਉਹਨਾਂ ਦੀ ਬੇਦਬੀ ਕਰ ਰਹੇ ਹੋ ਤੁਸੀਂ। ਕਵਨ ਨਿਰਭਉਯ ਮੈਂ ਕਿਹਾ ਨਹੀਂ ਵੀ ਕੋਈ ਜੋ ਮਰਜ਼ੀ ਕਰੀ ਜਾਵੇ ਸਾਨੂੰ ਕੀ ਫਰਕ ਪੈਂਦਾ ਇਹਦੇ ਨਾਲ। ਜੇ ਤੁਸੀਂ ਇਸ ਥੋਟ ਦੇ ਮਾਲਕ ਹੋ ਵੀ ਆਪਾਂ ਤੇ ਭਾਈ ਗੁਰਦੁਆਰੇ ਜਾਈਦਾ, ਆਪਾਂ ਤੇ ਆਪਣੇ ਘਰੇ ਇੱਕ ਅੱਧਾ ਸੁਖਮਣੀ ਸਾਹਿਬ ਦਾ ਪਾਠ ਕਰ ਲਈਦਾ, ਦੈਟਸ ਆਲ, ਇਹ ਕੋਈ ਧਰਮ ਨਹੀਂ ਜਾਏਗਾ। ਤਾਂ ਉਹ ਸ਼ਖਸੀ ਠੀਕ ਹੈ, ਉਹ ਇੱਕ ਤੁਹਾਡਾ ਪਲੱਸ ਪੁਆਇੰਟ ਹੋ ਸਕਦਾ ਹੈ ਵੀ ਸ਼ਖਸੀ ਤੌਰ ਤੇ ਤੁਸੀਂ ਬਾਣੀ ਪੜ੍ਹਦੇ ਹੋ, ਪਰ ਆਖਰ ਉਸ ਬਾਣੀ ਨੇ ਇੰਪਲੀਮੈਂਟ ਸਮਾਜ ਵਿੱਚ ਆਉਣਾ, ਆਖਰ ਉਸ ਬਾਣੀ ਨੇ ਇੰਪਲੀਮੈਂਟ ਮੇਰੇ ਬਿਹੇਵੀਅਰ ਵਿੱਚ ਹੋਣਾ ਜਿਹੜਾ ਮੈਂ ਦੁਨੀਆਂ ਦੇ ਵਿੱਚ ਲੈ ਕੇ ਜਾਣਾ। ਤੋ ਇੱਕ ਤੇ ਇਹ ਗੱਲ ਸਾਨੂੰ ਸਾਰਿਆਂ ਨੂੰ ਪੱਕਿਆਂ ਕਰਨ ਦੀ ਲੋੜ ਹੈ ਵੀ ਸਿੱਖੀ ਜਿਹੜੀ ਹੈ ਉਹ ਮਜ਼ਹਬ ਉਹ ਮਤ ਨਹੀਂ ਹੈਗੀ ਵੀ ਜਿੱਥੇ ਮੰਤਰ ਦਿੱਤਾ ਜਾਂਦਾ ਹੈ ਤੇ ਤੁਸੀਂ ਕਿਸੇ ਅੰਦਰ ਭੋਰੇ ਵਿੱਚ ਬਹਿ ਕੇ ਕਿਤੇ ਲੁਕ ਕੇ ਬਹਿ ਕੇ ਬਾਣੀ ਦਾ ਪਾਠ ਕਰ ਲਓ, ਨਹੀਂ। ਸਿੱਖੀ ਜਿਹੜੀ ਹੈ ਉਹ ਸਮਾਜ ਪ੍ਰਤੀ, ਰਾਜਨੀਤੀ ਪ੍ਰਤੀ, ਧਰਮ ਪ੍ਰਤੀ ਤੁਹਾਡੀਆਂ ਜ਼ਿੰਮੇਵਾਰੀਆਂ ਨੂੰ ਤੈਅ ਕਰਦੀ ਹੈ। ਜਿਵੇਂ ਇੱਕ ਬੱਚਾ ਸਕੂਲ ਵਿੱਚ ਜਾਂਦਾ ਹੈ ਤੇ ਸਕੂਲ ਚੋਂ ਸਿੱਖ ਕੇ ਬਾਹਰ ਉਹ ਲੋਕਾਂ ਨੂੰ ਸਮਝਾਉਂਦਾ ਵੀ ਹੈ, ਘਰੇ ਆਣ ਕੇ ਵੀ ਗੱਲ ਕਰਦਾ, ਯਾਰਾਂ ਦੋਸਤਾਂ ਵਿੱਚ ਵੀ ਗੱਲ ਕਰਦਾ, ਤੇ ਉਹ ਜੇ ਉਹ ਉਹਨੂੰ ਜੋਬ ਮਿਲ ਗਈ, ਮੰਨ ਲਓ ਹੋਸਪਿਟਲ ਵਿੱਚ ਲੱਗ ਗਿਆ, ਕੋਈ ਹੋਰ ਕਿਸੇ ਫੋਰਸ ਵਿੱਚ ਲੱਗ ਗਿਆ, ਉੱਥੇ ਜਾ ਕੇ ਵੀ ਉਹ ਆਪਣੇ ਗਿਆਨ ਨੂੰ ਜਿਹੜਾ ਹੈ ਉਹ ਲੋਕਾਂ ਸਾਹਮਣੇ ਰੱਖਦਾ। ਬਿਲਕੁਲ ਇਸੇ ਤਰੀਕੇ ਨਾਲ ਅਸੀਂ ਧਰਮ ਮੰਦਿਰ ਦੇ ਵਿੱਚੋਂ, ਗੁਰਦੁਆਰੇ ਵਿੱਚੋਂ ਗੁਰੂ ਸਾਹਿਬ ਦੀ ਸਿੱਖਿਆ ਨੂੰ ਸੁਣਦੇ ਹਾਂ, ਤੇ ਬਾਹਰ ਜੇ ਕੋਈ ਏਦਾਂ ਦਾ ਖਲਾਰਾ ਵੀ ਪਾਉਂਦਾ ਹੈ ਤੇ ਬੰਦਾ ਉੱਥੇ ਵੀ ਜ਼ਿੰਮੇਵਾਰ, ਮਤਲਬ ਜ਼ਿੰਮੇਵਾਰ ਸ਼ਹਿਰੀ ਵੀ ਅਸੀਂ ਨਾਲ ਦੀ ਨਾਲ ਹੈਗੇ ਹਾਂ। ਤੋ ਗੁਰੂ ਕਿਰਪਾ ਕਰੇ, ਸਤਿਗੁਰ ਨੇ ਬੜੀ ਪਿਆਰੀ ਗੱਲ ਸਾਡੇ ਉੱਤੇ ਪਰਉਪਕਾਰ ਵਾਲੀ ਕੀਤੀ। ਜਿੰਨੇ ਉਹ ਕ੍ਰਾਂਤੀਕਾਰੀ ਭਗਤ ਸਨ ਜਿਨ੍ਹਾਂ ਨੇ ਸਮੇਂ ਦੀ ਆਵਾਜ਼ ਚੁੱਕੀ, ਬਾਬਾ ਕਬੀਰ ਸਾਹਿਬ ਨੇ ਤੇ ਬੜੇ ਸਖ਼ਤ ਸ਼ਬਦਾਂ ਵਿੱਚ ਆਵਾਜ਼ ਚੁੱਕੀ, ਤੇ ਬਾਬਾ ਕਬੀਰ ਸਾਹਿਬ ਨੂੰ ਅਸੀਂ ਅੱਜ ਬਰਾਬਰ ਤੇ ਨਮਸਕਾਰ ਕਰ ਰਹੇ ਹਾਂ। ਜਿਨ੍ਹਾਂ ਨੇ ਇੱਕ ਜਿਹੜੀ ਸੁਪਰਮੈਸੀ ਜਿਹੜੀ ਬ੍ਰਾਹਮਣ ਦੀ ਸੀ ਉਹਨੂੰ ਵੀ ਤੋੜਿਆ। ਤੋ ਬ੍ਰਾਹਮਣ ਮੈਂ ਇੱਥੇ ਕਿਸੇ ਜ਼ਾਤ ਦੀ ਗੱਲ ਨਹੀਂ ਕਰ ਰਿਹਾ, ਸਾਰੇ ਮੇਰੇ ਲਈ ਸਤਿਕਾਰਯੋਗ ਨੇ। ਬ੍ਰਾਹਮਣ ਦਾ ਅਰਥ ਇੱਥੇ ਇਹ ਹੈ ਵੀ ਜਿਹੜਾ ਬੰਦਾ ਆਪਣੇ ਆਪ ਨੂੰ ਸਭ ਤੋਂ ਸੁਪੀਰੀਅਰ ਮੰਨ ਕੇ ਬੈਠਾ ਹੋਇਆ ਵੀ ਬਾਕੀ ਤੇ ਸਾਰੇ ਨੀਵੇਂ ਨੇ, ਉਹਨੂੰ ਬ੍ਰਾਹਮਣ ਕਿਹਾ ਗਿਆ। ਤੋ ਕਬੀਰ ਸਾਹਿਬ ਨੇ ਉਹਦੀ ਜਿਹੜੀ ਸੁਪਰਮੈਸੀ ਸੀ ਵੀ ਜੋ ਆਪਣੇ ਆਪ ਨੂੰ ਉੱਤਮ ਸਮਝਦਾ ਉਹਨੂੰ ਵੀ ਸਵਾਲ ਕੀਤੇ ਵੀ ਜੋ ਤੂੰ ਬ੍ਰਾਹਮਣ, ਬ੍ਰਾਹਮਣੀ ਜਾਇਆ ਤੋਂ ਆਣ ਬਾਟ ਕਾਹੇ ਨਹੀਂ ਆਇਆ। ਆਖਿਆ ਜੇ ਤੂੰ ਆਪਣੇ ਆਪ ਨੂੰ ਉੱਤਮ ਇਸ ਕਰਕੇ ਸਮਝਦਾ ਵੀ ਮੇਰਾ ਤੇ ਜਨਮ ਬ੍ਰਾਹਮਣ ਦੇ ਘਰ ਵਿੱਚ ਹੋਇਆ ਹੈ, ਤੇ ਉਹਨਾਂ ਆਖਿਆ ਫਿਰ ਤੇਰਾ ਵੀ ਜਨਮ ਉਦਾਂ ਹੋਇਆ, ਮੇਰਾ ਵੀ ਉਦਾਂ ਹੋਇਆ, ਤੇਰੀਆਂ ਰਗਾਂ ਵਿੱਚ ਵੀ ਲਹੂ ਹੈ, ਮੇਰੀਆਂ ਰਗਾਂ ਵਿੱਚ ਵੀ ਲਹੂ ਹੈ, ਫਰਕ ਆਪਣਾ ਕੀ ਹੈ, ਕੋਈ ਫਰਕ ਨਹੀਂ ਹੈ। ਹਾਂ ਜੇ ਤੂੰ ਇਹ ਆਖੇ ਵੀ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ, ਜੇ ਤੂੰ ਸੱਚੀ ਰੱਬ ਨੂੰ ਚੇਤੇ ਕਰਦਾ ਹੈ ਨਾ, ਤੇਰੇ ਵਿੱਚ ਰੱਬ ਵਾਲੇ ਗੁਣ ਨੇ, ਤੇ ਫਿਰ ਤੂੰ ਜ਼ਰੂਰ ਬ੍ਰਾਹਮਣ ਹੈ, ਉਸ ਬ੍ਰਾਹਮਣ ਨੂੰ ਤੇ ਮੈਂ ਵੀ ਨਮਸਕਾਰ ਕਰਦਾ। ਪਰ ਜੇ ਤੂੰ ਇਹ ਆਖੇ ਵੀ ਨਹੀਂ ਮੈਂ ਫਲਾਨੇ ਘਰ ਦੇ ਵਿੱਚ ਜਨਮ ਲੈ ਲਿਆ ਇਸ ਕਰਕੇ ਮੈਂ ਬ੍ਰਾਹਮਣ ਹੋ ਗਿਆ, ਤੋ ਬਾਬਾ ਜੀ ਕਹਿੰਦੇ ਨਹੀਂ ਮੈਂ ਫਿਰ ਐਸੇ ਬ੍ਰਾਹਮਣ ਨੂੰ ਨਹੀਂ ਮੰਨਦਾ, ਇੱਦਾਂ ਫਿਰ ਸਾਰੇ ਬ੍ਰਾਹਮਣ ਨੇ, ਸਾਰੇ ਇੱਕੋ ਜਿਹੇ ਨੇ, ਕੋਈ ਫਰਕ ਨਹੀਂ ਹੈ ਕਿਸੇ ਵਿੱਚ। ਤੋ ਉਹਨਾਂ ਭਗਤਾਂ ਦੀ ਬਾਣੀ, ਸ਼ੇਖ ਫਰੀਦ ਸਾਹਿਬ ਦੀ ਬਾਣੀ ਮੁਸਲਮਾਨ ਨੇ, ਸੂਫੀ ਫਕੀਰ ਨੇ, ਉਹਨਾਂ ਦੀ ਬਾਣੀ ਮਹਾਰਾਜ ਨੇ ਇਕੱਤਰ ਕੀਤੀ, ਆਪ ਪਾਕਪਟਨ ਦੀ ਧਰਤੀ 'ਤੇ ਜਾ ਕੇ ਸ਼ੇਖ ਬ੍ਰਹਮ ਦੇ ਕੋਲੋਂ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਨੇ ਉਹ ਬਾਣੀ ਲੈ ਕੇ ਆਏ। ਇਸੇ ਤਰੀਕੇ ਨਾਲ ਸਧਨਾ ਜੀ ਦੀ ਬਾਣੀ, ਉਹ ਕੰਮ ਕਸਾਈ ਦਾ ਕਰਦੇ ਨੇ, ਬੱਕਰੇ ਵੱਢਦੇ ਨੇ, ਉਹਨਾਂ ਦੀ ਬਾਣੀ ਹੈ। ਰਵਿਦਾਸ ਮਹਾਰਾਜ ਦੀ ਬਾਣੀ ਹੈ, ਰਵਿਦਾਸ ਜੀ ਜਿਹੜੇ ਨੇ ਉਹ ਚਮਿਆਰ ਦਾ ਕੰਮ ਕਰਦੇ ਨੇ, ਚੰਮ ਦਾ ਕੰਮ ਕਰਦੇ ਨੇ। ਤੋ ਉਹਨਾਂ ਦੀ ਬਾਣੀ ਨੂੰ ਵੀ ਮਹਾਰਾਜ ਨੇ ਇੱਕ ਥਾਂ ਉੱਤੇ, ਮੰਨੋ ਵੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇੱਕ ਗੁਲਦਸਤਾ ਬਣਾ ਦਿੱਤਾ, ਜਿਵੇਂ ਗੁਲਦਸਤਾ ਹੋਵੇ ਜਿਹਦੇ ਵਿੱਚ ਵੰਨ ਸੁਵੰਨੇ ਫੁੱਲ ਹੁੰਦੇ ਨੇ, ਕੋਈ ਕਿਸੇ ਰੰਗ ਦਾ, ਕੋਈ ਕਿਸੇ ਰੰਗ ਦਾ, ਕੋਈ ਕਿਸੇ ਰੰਗ ਦਾ। ਤੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸਾ ਗੁਲਦਸਤਾ ਨੇ ਜਿਹਦੇ ਵਿੱਚ ਰੰਗ ਬਿਰੰਗੇ ਫੁੱਲ ਨੇ, ਇੱਥੇ ਚਮਿਆਰ ਵੀ ਹੈ, ਇੱਥੇ ਨਾਈ ਵੀ ਹੈ, ਇੱਥੇ ਕਸਾਈ ਵੀ ਹੈ, ਇੱਥੇ ਕੋਈ ਜੱਟ ਵੀ ਹੈ। ਤੋ ਸਾਰੇ ਜਿਹੜੇ ਨੇ ਉਹਨਾਂ ਨੂੰ ਇਕੱਤਰ ਕਰ ਦਿੱਤਾ, ਇੱਕ ਥਾਂ ਉੱਤੇ ਕਰ ਦਿੱਤਾ। ਤੋ ਬਾਬਾ ਜੀ ਨੇ ਇਹ ਗ੍ਰੰਥ ਜਿਹੜਾ ਹੈ ਉਹ ਸਾਡੀ ਝੋਲੀ ਦੇ ਵਿੱਚ ਪਾਇਆ, ਤੇ ਅੱਜ ਦੇ ਦਿਨ ਮਹਾਰਾਜ ਨੇ ਇਹਦਾ ਜਿਹੜਾ ਹੈ ਉਹ ਪ੍ਰਕਾਸ਼ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕਰਕੇ, ਆਦਿ ਬੀੜ ਨੂੰ ਆਪਾਂ ਕਹਿੰਦੇ ਹਾਂ, ਜਿਹੜੀ ਮਗਰੋਂ ਜਦੋਂ ਗੁਰੂ ਕਲਗੀਧਰ ਮਹਾਰਾਜ ਐਲਾਨ ਕਰਦੇ ਨੇ ਨੰਦੇੜ ਸਾਹਿਬ ਦੀ ਧਰਤੀ ਦੇ ਉੱਤੇ ਉਹ ਅਕਤੂਬਰ ਦੇ ਵਿੱਚ ਦਿਹਾੜਾ ਆਵੇਗਾ, ਜਿਹਨੂੰ ਆਪਾਂ ਇੱਦਾਂ ਇੱਕ ਪ੍ਰਚਲਿਤ ਬੋਲ ਪੜ੍ਹਦੇ ਹਾਂ ਵੀ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੋਂ ਇਸ ਤੋਂ ਪਹਿਲਾਂ ਜਿਹੜਾ ਸੀ ਉਹ ਜਿਹੜਾ ਗ੍ਰੰਥ ਲਈ ਸ਼ਬਦ ਵਰਤਿਆ ਜਾਂਦਾ ਸੀ ਉਹ ਆਦਿ ਬੀੜ ਸੀ, ਆਦਿ ਬੀੜ ਤੋਂ ਬੀੜ ਸ਼ਬਦ ਵਰਤਿਆ ਜਾਂਦਾ ਸੀ। ਵੈਸੇ ਪੋਥੀਆਂ ਵੀ ਕਿਹਾ ਗਿਆ, ਪੋਥੀਆਂ, ਪੋਥੀ ਪਰਮੇਸ਼ਰ ਕਾ ਥਾਨ ਮਹਾਰਾਜ ਦੀ ਬਾਣੀ ਵਿੱਚ ਆਉਂਦਾ, ਆਖਿਆ ਪੋਥੀ ਜਿਹੜੀ ਹੈ ਇਹ ਪਰਮੇਸ਼ਰ ਦਾ ਥਾਂ ਹੈ, ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ ਤੋਂ 1 ਸਪਤੰਬਰ ਨੂੰ ਮਹਾਰਾਜ ਨੇ ਪਹਿਲਾ ਪ੍ਰਕਾਸ਼ ਜਿਹੜਾ ਹੈ ਉਹ ਦਰਬਾਰ ਸਾਹਿਬ ਦੇ ਵਿੱਚ ਅੱਜ ਦੇ ਦਿਨ ਕੀਤਾ। ਤੋ ਇਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਅੱਜ ਦਾ ਜਿਹੜਾ ਪਾਵਨ ਮੁਖਵਾਕ ਹੈ ਆਪਾਂ ਥੋੜ੍ਹਾ ਜਿਹਾ ਇਹਨੂੰ ਵਿਚਾਰ ਲਈਏ। ਜੈਸਰੀ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਨੇ, ਮੇਰੇ ਮਨ ਹੇ ਮੇਰੇ ਮਨ ਜਪ ਰਾਮ ਨਾਮ, ਆਖਿਆ ਉਸ ਰਮੇ ਹੋਏ ਰੱਬ ਦਾ ਨਾਂ ਜਪਿਆ ਕਰ ਹਰ ਮਾਝਾ। ਮਹਾਰਾਜ ਉਹ ਰੱਬ ਰਹਿੰਦਾ ਕਿੱਥੇ? ਆਖਿਆ ਉਹਦਾ ਨਾਮ ਜਪ ਜਿਹੜਾ ਤੇਰੇ ਅੰਦਰ ਹੀ ਬੈਠਾ, ਤੂੰ ਕਿਸੇ ਉਹਦਾ ਨਾਮ ਨਹੀਂ ਜਪਣਾ ਜਿਹੜਾ ਬਾਹਰ ਹੈ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਮਾਝਾ ਕਹਿੰਦੇ ਨੇ ਜੀ ਵਿੱਚ, ਜਿਵੇਂ ਆਪਾਂ ਇੱਕ ਕਹਿੰਦੇ ਹਾਂ ਇਲਾਕਾ ਹੈ ਮਾਝਾ ਪੰਜਾਬ ਦੇ ਵਿੱਚ, ਉਹ ਦਰਿਆਵਾਂ ਦੇ ਵਿਚਲੇ ਇਲਾਕੇ ਨੂੰ ਮਾਝਾ ਕਹਿੰਦੇ ਨੇ। ਤੋ ਆਖਿਆ ਹੇ ਮੇਰੇ ਮਨ ਉਸ ਰੱਬ ਦੇ ਨਾਮ ਨੂੰ ਜਪਿਆ ਕਰ, ਉਹਨੂੰ ਸੁਰਤ ਵਿੱਚ ਰੱਖਿਆ ਕਰ ਜਿਹੜਾ ਤੇਰੇ ਵਿੱਚ ਹੈ ਮਾਝਾ। 3 ਸੁੰਜੀ ਅਗਲਾ ਬਚਨ ਹੈ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ। ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਵੀ ਗੁਰੂ ਦੁਆਰਾ ਉਸ ਰੱਬ ਦਾ ਗਿਆਨ ਮੈਨੂੰ ਮਿਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਵਿਚਾਰਿਆ, ਉਸ ਅਕਾਲ ਪੁਰਖ ਦਾ ਗਿਆਨ ਸਾਨੂੰ ਮਿਲਦਾ ਹੈ। ਈਵਨ ਮੈਂ ਕਹਿੰਦਾ ਹੁੰਦਾ ਵੀ ਤੁਸੀਂ 1 ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੀ ਪੜ੍ਹ ਲਓ ਨਾ, ਚੰਗੀ ਤਰ੍ਹਾਂ ਸਮਝ ਲਓ ਤੇ ਕਿੱਡਾ ਵੱਡਾ ਗਿਆਨ ਇਸੇ ਚੀਜ਼ ਵਿੱਚ ਹੀ ਪਿਆ। 1 ਓਂਕਾਰ ਵੀ ਉਹ ਪਰਮੇਸ਼ਰ ਇੱਕੋ ਹੀ ਆ, ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈਗਾ। ਸਤਨਾਮ ਉਸ ਦੀ ਵੀ ਹੋਂਦ ਵਾਲਾ ਹੈ, ਸਦਾ ਰਹਿਣ ਵਾਲਾ ਹੈ, ਕਰਤਾ ਪੁਰਖ ਉਹ ਕ੍ਰੀਏਟਰ ਹੈ ਤੇ ਆਪਣੀ ਕ੍ਰੀਏਸ਼ਨ ਦੇ ਵਿੱਚ ਵਸਿਆ ਹੋਇਆ। ਕਰਤਾ ਪੁਰਖ ਨਿਰਭਉ, ਉਹ ਭਉ ਤੋਂ ਰਹਿਤ ਹੈ, ਫੀਅਰਲੈਸ ਹੈ, ਉਹਨੂੰ ਡਰ ਕੋਈ ਨਹੀਂ, ਰੱਬ ਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ। ਨਿਰਵੈਰ, ਉਹ ਹੇਟਲੈਸ ਹੈ, ਉਹਦਾ ਕਿਸੇ ਨਾਲ ਵੈਰ ਨਹੀਂ, ਕੋਈ ਨਫ਼ਰਤ ਨਹੀਂ। ਤੋ ਇਹ ਜਿਹੜੇ ਨੇ ਇਹ ਰੱਬੀ ਗੁਣ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਜਿਹੜਾ ਹੈ ਉਹ ਧਾਰਨ ਕਰਨਾ, ਇਹਨੂੰ ਕਹਿੰਦੇ ਨੇ ਗੁਰੂ ਦੇ ਗਿਆਨ ਨੂੰ ਸਮਝ ਕੇ ਜੀਵਨ ਵਿੱਚ ਰੱਬ ਨੂੰ ਗਾਉਣਾ। ਤੋ ਮਹਾਰਾਜ ਨੇ ਆਖਿਆ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ। ਗੁਰੂ ਨੇ ਕੀ ਕੀਤਾ ਵੀ ਮੇਰੇ ਮਨ ਨੂੰ ਗਿਆਨ ਦੇ ਕੇ ਸਮਝਾ ਦਿੱਤਾ ਜਿਹੜਾ ਮਨ ਡੋਲਦਾ ਫਿਰਦਾ ਸੀ। ਸਮਝਾਇਆ ਕੀ ਵੀ ਹੇ ਮੇਰੇ ਮਨ ਭਟਕਣਾ ਛੱਡ, ਉਸ ਰੱਬ ਦਾ ਨਾਮ ਜਪ ਜਿਹੜਾ ਤੇਰੇ ਅੰਦਰ ਹੈ, ਜਿਹੜਾ ਤੇਰੇ ਵਿੱਚ ਹੈ। ਪਹਿਲਾ ਬਚਨ ਮਹਾਰਾਜ ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਨੇ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਰੱਬ ਦਾ ਨਾਂ ਨਹੀਂ, ਉਹਦੇ ਗੁਣ ਨਹੀਂ, ਤਿੰਨ ਮਾਤ ਕੀ ਜੈ ਹਰ ਬਾਂਝਾ, ਆਖਿਆ ਉਹਨਾਂ ਦੀ ਮਾਂ ਬਾਂਝ ਹੋ ਜਾਵੇ। ਹੁਣ ਇਹ ਸਮਾਜਿਕ ਤੌਰ ਉੱਤੇ ਵੀ ਕਈ ਵਾਰ ਨਾ ਕਿਸੇ ਮਾਂ ਦਾ ਪੁੱਤ ਵਿਗੜ ਜਾਵੇ ਨਾ, ਤੇ ਉਹਦੇ ਸੁਭਾਵਕ ਇੱਕ ਮੂੰਹੋਂ ਬੋਲ ਨਿਕਲਦਾ ਵੀ ਜਿੱਦਾਂ ਤੂੰ, ਤੈਨੂੰ ਬੜੀਆਂ ਦੁਆਵਾਂ ਮੰਗ ਕੇ ਲਿਆ ਸੀ, ਪਰ ਇਦੋਂ ਕੰਮੋਂ ਜਿਹੜੀ ਹੁਣ ਤੇਰੀ ਸਿਚੁਏਸ਼ਨ ਹੈ, ਜਿਹੜੇ ਤੇਰੇ ਹਾਲਾਤ ਨੇ, ਜੋ ਤੂੰ ਸਾਡੀ ਜ਼ਿੰਦਗੀ ਨੂੰ ਨਰਕ ਬਣਾਇਆ ਹੋਇਆ, ਇਦੋਂ ਕੰਮੋਂ ਤੇ ਮੈਂ ਬਾਂਝ ਹੀ ਰਹਿ ਜਾਂਦੀ ਤੇ ਚੰਗੀ ਸੀ। ਤੋ ਇੱਥੋਂ ਤੱਕ ਕਈ ਵਾਰਾਂ ਬੰਦੇ ਦੇ ਧੁਰ ਤੋਂ ਇਹ ਸ਼ਬਦ ਜਿਹੜੇ ਨੇ ਉਹ ਨਿਕਲਦੇ ਨੇ। ਤੋ ਇਹ ਸਾਡੇ ਸਮਾਜ ਵਿੱਚ ਐਸੀ ਬਿਰਤੀ ਵੀ ਹੈ, ਪਰ ਇਹਦੇ ਇੱਕ ਅਰਥ ਸਾਨੂੰ ਇੱਦਾਂ ਵੀ ਸਮਝਣ ਦੀ ਲੋੜ ਹੈ ਵੀ ਮਾਤ ਮਾਤ ਬਾਣੀ ਦੇ ਵਿੱਚ ਨਾ ਇਸ ਮਤ ਨੂੰ ਵੀ ਕਿਹਾ ਗਿਆ, ਤੇ ਜਿਹੜੀ ਮਤ ਬਾਂਝ ਹੋ ਜਾਵੇ, ਬਾਂਝ ਜਿਵੇਂ ਕੋਈ ਭੈਣ ਕੋਈ ਬੀਬੀ ਜਿਹੜੀ ਹੈ ਜਿਹਦੇ ਘਰ ਵਿੱਚ ਔਲਾਦ ਨਾ ਹੋਵੇ ਤੇ ਉਹਨੂੰ ਸਮਾਜ ਇੱਕ ਨਾਂ ਦਿੰਦਾ ਹੈ ਵੀ ਵਿਚਾਰੀ ਬਾਂਝ ਹੈ। ਹੁਣ ਸਤਿਗੁਰ ਦੀ ਬਾਣੀ ਨੇ ਆਖਿਆ ਨਹੀਂ, ਕੋਈ ਗੱਲ ਨਹੀਂ, ਉਹਦੇ ਘਰੇ ਔਲਾਦ ਨਹੀਂ, ਠੀਕ ਹੈ। ਬੜੇ ਦੁਨੀਆਂ ਉੱਤੇ ਐਸੇ, ਹੁਣ ਤੁਸੀਂ ਨਾ ਜੇ ਗੁਰੂ ਨਾਨਕ ਸਾਹਿਬ ਦੀ ਹਿਸਟਰੀ ਪੜ੍ਹੋ ਤੇ ਬੇਬੇ ਨਾਨਕੀ ਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ ਹੈਗੀ। ਬੇਬੇ ਨਾਨਕੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਭੈਣ ਹੈ, ਉਹਨਾਂ ਦੇ ਘਰ ਵਿੱਚ ਕੋਈ ਔਲਾਦ ਨਹੀਂ ਹੈ। ਤੋ ਔਲਾਦ ਹੋਣਾ ਨਾ ਹੋਣਾ ਇੱਕ ਵੱਖਰਾ ਵਿਸ਼ਾ ਹੈ। ਇੱਥੇ ਦੇ ਜਿਨ੍ਹਾਂ ਦੀਆਂ ਔਲਾਦਾਂ ਵੀ 5-5, 7-7 ਹੋਣ, ਉਹ ਵੀ ਦੁਖੀ ਤੁਰੇ ਫਿਰਦੇ ਨੇ, ਉਹ ਵੀ ਦੁਖੀ ਨੇ, ਉਹ ਸੁਖੀ ਨਹੀਂ ਹੈਗੇ। ਤੋ ਬਾਬਾ ਜੀ ਨੇ ਇੱਕ ਬਖਸ਼ਿਸ਼ ਕੀਤੀ, ਆਖਿਆ ਵੀ ਮਾਤ ਕੀ ਜੈ, ਵੀ ਆਹ ਜਿਹੜੀ ਮਤ ਹੈ ਨਾ, ਇਹਦੇ ਵਿੱਚੋਂ ਭੈੜੇ ਖਿਆਲਾਂ ਦੀ ਉਤਪਤੀ ਹੁੰਦੀ ਆ, ਤੇ ਜੇ ਬਾਂਝ ਹੋ ਜਾਵੇ ਤਾਂ ਕਿ ਇਹਦੇ ਵਿੱਚੋਂ ਭੈੜੇ ਖਿਆਲ ਜੰਮਣੇ ਬੰਦ ਹੋ ਜਾਣ। ਬੜੀ ਸਿੱਧੀ ਜੀ ਗੱਲ ਹੈ ਵੀ ਜੇ ਇਹ ਮਤ ਆਹ ਜਿਹੜੀ ਹੈ ਇਹ ਬਾਂਝ ਹੋ ਜਾਵੇ ਤੇ ਇਹਦੇ ਵਿੱਚੋਂ ਜਿਹੜੇ ਭੈੜੇ ਖਿਆਲ ਨੇ, ਮੰਨ ਲਓ ਇੱਕ ਤਰੀਕੇ ਨਾਲ ਇਹ ਵਾਰੀ ਹੈ, ਸ਼ਰਾਪ ਨਹੀਂ ਹੈਗਾ ਇਹ, ਕਿ ਜੇ ਮੰਨ ਲਓ ਤੁਹਾਡੇ ਘਰ ਦੇ ਵਿੱਚ ਗੰਦਗੀ ਆਉਂਦੀ ਹੋਵੇ ਤੇ ਕੋਈ ਬੰਦਾ ਆਣ ਕੇ ਉਹਨੂੰ ਡੱਕਾ ਲਾ ਦੇਵੇ, ਰੋਕ ਲਾ ਦੇਵੇ ਉਸ ਗੰਦਗੀ ਨੂੰ, ਤੇ ਆਪਾਂ ਆਖਾਂਗੇ ਚਲੋ ਭਰਾਵਾ ਸ਼ੁਕਰ ਹੈ ਗੰਦਗੀ ਬੜੀ ਆ ਰਹੀ ਸੀ, ਤੂੰ ਰੋਕ ਲਾ ਦਿੱਤੀ, ਚੰਗਾ ਹੋਇਆ। ਹੁਣ ਇੱਦਾਂ ਹੀ ਜਿਹੜੀ ਮਾਤ ਆ ਜਿਹੜੀ ਮਤ ਹੈ ਜਿਹਦੇ ਵਿੱਚੋਂ ਮਾੜੇ ਫੁਰਨੇ ਪੈਦਾ ਹੋ ਰਹੇ ਨੇ, ਬਾਬਾ ਜੀ ਨੇ ਆਖਿਆ ਇਹ ਬਾਂਝ ਹੋ ਜਾਵੇ ਤਾਂ ਕਿ ਮਾੜੇ ਫੁਰਨੇ ਫੁਰਨੇ ਬੰਦ ਹੋ ਜਾਣ, ਕਿਉਂਕਿ ਰੱਬੀ ਨਾਮ ਤੋਂ ਬਿਨਾਂ ਕੋਈ ਜੀਵਨ ਨਹੀਂ ਹੈ। ਤੇ ਜੇ ਜੀਵਨ ਵਿੱਚ ਰੱਬ ਦਾ ਨਾਮ ਆ ਜਾਵੇ ਤੇ ਫਿਰ ਚੰਗੇ ਖਿਆਲ ਉਤਪੰਨ ਹੋਣਗੇ। ਜਿਨ ਹਰ ਹਿਰਦੈ ਨਾਮ ਨਾ ਵਸਿਓ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਵਸਿਆ, ਤਿੰਨ ਮਾਤ ਕੀਜੈ ਹਰ ਬਾਂਝਾ। ਮਹਾਰਾਜ ਨੇ ਆਖਿਆ ਤਿੰਨ ਸੁਨੀ ਦੇ ਫਿਰੈ ਬਿਨ ਨਾਵੇ। ਉਹਨਾਂ ਦੀ ਦੇਹ ਗੁਣਾਂ ਤੋਂ ਸੱਖਣੀ ਹੈ। ਸੁੰਝੀ ਦਾ ਅਰਥ ਕੀ ਹੁੰਦਾ? ਜਿਵੇਂ ਕੋਈ ਘਰ ਸੁੰਝਾ ਹੈ ਜਿੱਥੇ ਕੋਈ ਵੀ ਨਹੀਂ ਵੱਸਦਾ। ਨਾਮ ਤੋਂ ਬਿਨਾਂ ਬੰਦੇ ਦੀ ਦੇਹ ਗੁਣਾਂ ਤੋਂ ਸੱਖਣੀ ਹੋ ਜਾਂਦੀ ਆ, ਸੁੰਝੀ ਹੋ ਜਾਂਦੀ। ਜਿਵੇਂ ਸੁੰਝੇ ਘਰ ਦੇ ਵਿੱਚ ਕੋਈ ਪ੍ਰਾਹੁਣਾ ਆਵੇ ਤੇ ਵਿਚਾਰਾ ਭੁੱਖਾ ਹੀ ਮੁੜ ਜਾਵੇਗਾ, ਉਹਨੂੰ ਫਾਇਦਾ ਤਾਂ ਕੋਈ ਨਹੀਂ ਹੋਣਾ। ਉੱਥੋਂ ਸੁੰਝੇ ਘਰ ਕਾ ਪਾਉਣਾ ਜਿਉਂ ਆਵੇ ਤਿਉਂ ਜਾਏ। ਵੀ ਸੁੰਝੇ ਘਰ ਦੇ ਵਿੱਚ ਕੋਈ ਪ੍ਰਾਹੁਣਾ ਆਵੇ ਤੇ ਕੀ ਖਾਵੇਗਾ ਕੀ ਪੀਵੇਗਾ, ਜਿੱਦਾਂ ਆਇਆ ਉਦੋਂ ਹੀ ਮੁੜ ਜਾਣਾ ਉਹਨੇ। ਆਖਿਆ ਜਿਨ੍ਹਾਂ ਦੀ ਦੇਹ ਰੱਬ ਦੇ ਨਾਮ ਤੋਂ ਸੱਖੜੀ ਹੋ ਜਾਂਦੀ ਉਹ ਸੁੰਝੀ ਹੋ ਜਾਂਦੀ ਆ, ਉਹਦੇ ਵਿੱਚ ਕੋਈ ਗੁਣ ਨਹੀਂ ਹੁੰਦਾ, ਉਹ ਭੜਕਦੇ ਫਿਰਦੀ ਆ। ਤੋ ਰੱਬੀ ਨਾਮ ਨੂੰ ਮਹਾਰਾਜ ਨੇ ਬੜੀ ਵੱਡੀ ਥਾਂ ਦਿੱਤੀ ਹੈ। ਨਾਮ ਦਾ ਅਰਥ ਉਹਦੇ ਗੁਣਾਂ ਨੂੰ ਚੇਤੇ ਕਰਨਾ। ਸਤਿਗੁਰੂ ਦੀ ਬਾਣੀ ਦਾ ਇੱਕ ਵਾਕ ਹੈ, ਮਹਾਰਾਜ ਕਹਿੰਦੇ ਨੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇ, ਨਾਮ ਬਿਨਾਂ ਧ੍ਰਿਗ ਧ੍ਰਿਗ ਅਸਨੇਹ, ਨਾਮ ਬਿਨਾਂ ਜੋ ਪਹਿਰੇ ਖਾਏ ਜਿਉਂ ਕੂਕਰ ਜੂਠਣ ਮੈਂ ਪਾਏ। ਵੀ ਰੱਬ ਜੀ ਜੇ ਤੁਹਾਡਾ ਨਾਮ ਨਹੀਂ ਹੈ ਨਾ, ਤੇ ਜੇ ਤੁਹਾਡੇ ਨਾਮ ਨੂੰ ਛੱਡ ਕੇ ਤੁਹਾਡੇ ਗੁਣਾਂ ਨੂੰ ਛੱਡ ਕੇ ਮੈਂ ਕੁਝ ਪਾਉਂਦਾ ਜਾਂ ਖਾਂਦਾ, ਉਹ ਏਦਾਂ ਦਾ ਜਿਵੇਂ ਕੋਈ ਕੁੱਤੇ ਨੇ ਜੂਠ ਵਿੱਚ ਮੂੰਹ ਮਾਰਿਆ ਹੋਵੇ। ਵੀ ਉਹ ਖਾਧਾ ਹੋਇਆ ਏਦਾਂ ਹੈ ਵੀ ਜਿਵੇਂ ਕੁੱਤੇ ਨੇ ਜੂਠ ਦੇ ਵਿੱਚ ਮੂੰਹ ਮਾਰਿਆ ਹੋਵੇ, ਕੋਈ ਚੰਗੀ ਭਲੀ ਚੀਜ਼ ਉਹਨੇ ਜੂਠੀ ਕਰਤੀ ਹੋਵੇ। ਨਾਮ ਬਿਨਾਂ ਜੋ ਪਹਿਰੇ ਖਾਏ ਜਿਉਂ ਕੂਕਰ ਜੂਠਣ ਮੈਂ ਪਾਏ, ਜਿਵੇਂ ਕੁੱਤੇ ਦੀ ਜੂਠ ਹੋਵੇ। ਸਤਿਗੁਰ ਨੇ ਆਖਿਆ ਏਦਾਂ ਹੀ ਜੇ ਤੁਹਾਡੇ ਜੀਵਨ ਵਿੱਚ ਗੁਰੂ ਵਾਲੇ ਗੁਣ ਨਹੀਂ ਤੇ ਤੁਹਾਡਾ ਖਾਧਾ ਤੇ ਤੁਹਾਡਾ ਪਹਿਨਿਆ ਕੁੱਤੇ ਦੀ ਜੂਠ ਹੈ। ਹੁਣ ਵੇਖ ਲਓ ਤੁਸੀਂ ਕਿੱਡੀ ਖਤਰਨਾਕ ਗੱਲ ਬਾਬੇ ਨੇ ਕਹਿ ਦਿੱਤੀ। ਨਾਮ ਬਿਨਾਂ ਜੋ ਪਹਿਰੇ ਖਾਏ ਜੋ ਕੂਕਰ ਜੂਠਣ ਮੈਂ ਪਾਏ। ਬਾਬੇ ਨੇ ਆਖਿਆ ਨਾਮ ਬਿਨਾਂ ਜੇਤਾ ਵਿਵਹਾਰ, ਜੇ ਜੀਵਨ ਵਿੱਚ ਰੱਬ ਵਾਲੇ ਗੁਣ ਨਹੀਂ, ਉਹਦਾ ਨਾਮ ਨਹੀਂ, ਜਿੰਨਾ ਸਾਡਾ ਵਿਹਾਰ ਹੈ, ਨਾਮ ਬਿਨਾਂ ਜੇਤਾ ਵਿਵਹਾਰ ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ। ਜਿਵੇਂ ਕੋਈ ਮੁਰਦੇ ਦਾ ਸ਼ਿੰਗਾਰ ਹੋਵੇ, ਮੁਰਦੇ ਨੂੰ ਤੇ ਸ਼ਿੰਗਾਰ ਦਾ ਕੋਈ ਲਾਭ ਨਹੀਂ ਹੁੰਦਾ। ਤੋ ਜੇ ਜੀਵਨ ਵਿੱਚ ਰੱਬ ਦਾ ਨਾਂ ਨਹੀਂ ਹੈ, ਜਿੰਨਾ ਸਾਡਾ ਵਿਹਾਰ ਹੈ ਉਹ ਮੁਰਦੇ ਦੇ ਸ਼ਿੰਗਾਰ ਵਰਗਾ ਹੈ। ਤਾਂ ਹੀ ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਬਿਨਾਂ ਮੈਂ ਅਵਰ ਨਾ ਕੋਈ ਵੱਡਾ ਭਾਗ ਗੁਰਮੁਖ ਹਰ ਲੈਣਾ। ਆਖਿਆ ਇਹ ਮੇਰੇ ਸਾਜ ਸਾਥੀਓ, ਉਸ ਰੱਬ ਦਾ ਨਾਮ ਜਪਿਆ ਕਰੋ, ਨਾਮ ਬਿਨਾਂ ਨਹੀਂ ਜੀਵਿਆ ਜਾਏ, ਵੱਡਾ ਭਾਗ ਗੁਰਮੁਖ ਹਰ ਪਾਏ। ਨਾਮਹੀਨ ਕਾਲਕ ਮੁਖ ਮਾਇਆ, ਆਖਿਆ ਜਿਹੜੇ ਨਾਮ ਤੋਂ ਸੱਖਣੇ ਹੋ ਗਏ ਉਹਨਾਂ ਦੇ ਮੂੰਹ ਕਾਲੇ ਹੋ ਗਏ, ਮਹਾਰਾਜ ਨੇ ਕਿਹਾ। ਤੋ ਗੁਰਦੇਵ ਨੇ ਆਖਿਆ ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿੰਨ ਮਾਤ ਕੀਜੈ ਹਰ ਬਾਂਝਾ, ਤਿੰਨ ਸੁਨੀ ਦੇ ਫਿਰੈ ਬਿਨ ਨਾਵੇ, ਓਏ ਖਪ ਖਪ ਮੋਏ ਕਰਾਂਝਾ। ਮਹਾਰਾਜ ਕਹਿੰਦੇ ਖਪ ਖਪ ਕੇ ਮਰਦੇ ਫਿਰਦੇ ਨੇ, ਕਰਲਾਉਂਦੇ ਫਿਰਦੇ ਨੇ। ਹਰ ਕੀਰਤ ਕਲਯੁਗ ਪਦ ਉਤਮ, ਕੀਰਤ ਦਾ ਅਰਥ ਹੁੰਦਾ ਜੀ ਸਿਵ ਸਲਾਹ। ਰੱਬ ਦੀ ਸਿਵ ਸਲਾਹ ਸਭ ਤੋਂ ਉੱਤਮ ਚੀਜ਼ ਹੈ, ਉਹਦੇ ਗੁਣਾਂ ਨੂੰ ਗਾਉਣਾ ਸਭ ਤੋਂ ਉੱਤਮ ਚੀਜ਼ ਹੈ। ਹਰ ਕੀਰਤ ਕਲਯੁਗ ਪਦ ਉਤਮ, ਹਰ ਪਾਈਐ ਸਤਿਗੁਰ ਮਾਝਾ। ਇਹ ਮਿਲਦੀ ਕਿੱਥੋਂ ਹੈ? ਸਤਿਗੁਰੂ ਦੇ ਵਿੱਚੋਂ ਮਿਲਦੀ ਹੈ। ਮਾਝਾ ਦਾ ਅਰਥ ਹੈ ਵਿੱਚੋਂ, ਗੁਰੂ ਦੇ ਪਾਸੋਂ ਪ੍ਰਾਪਤ ਹੁੰਦੀ ਹੈ। ਹੋਂ ਬਲਿਹਾਰੀ ਸਤਿਗੁਰੇ ਆਪਣੇ, ਜਿਨ ਗੁਪਤ ਨਾਮ ਪ੍ਰਗਾਜਾ। ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ, ਜਿਹਨੇ ਆਪਣਾ ਗਿਆਨ ਦੇ ਕੇ ਮੇਰੇ ਅੰਦਰ ਨਾਮ ਪ੍ਰਗਟ ਕਰ ਦਿੱਤਾ, ਚੰਗਾ ਜੀਵਨ ਪ੍ਰਗਟ ਕਰ ਦਿੱਤਾ। ਅਗਲਾ ਬਚਨ ਹੈ, ਦਰਸ਼ਨ ਸਾਧ ਮਿਲਿਓ ਵਡ ਭਾਗੀ। ਮਹਾਰਾਜ ਨੇ ਬਖਸ਼ਿਸ਼ ਕੀਤੀ ਜਿਨ੍ਹਾਂ ਨੂੰ ਸਾਧੂ ਦੀ ਸੰਗਤ ਮਿਲ ਗਈ, ਗੁਰੂ ਦੀ ਸੰਗਤ ਮਿਲ ਗਈ, ਉਹ ਵੱਡਿਆਂ ਭਾਗਾਂ ਵਾਲੇ ਹੋ ਗਏ। ਸਭ ਕਿਲ ਵਿਖ ਗਏ ਗਵਾਜਾ, ਤੇ ਉਹਨਾਂ ਦੇ ਸਾਰੇ ਪਾਪਾਂ ਦਾ ਨਾਸ਼ ਹੋ ਗਿਆ। ਚੰਗੀ ਮੱਤ ਆਉਣ ਦੇ ਨਾਲ ਭੈੜੀ ਮੱਤ ਦਾ ਨਾਸ਼ ਹੁੰਦਾ ਹੈ, ਤੇ ਭੈੜੀ ਮੱਤ ਨੂੰ ਹੀ ਬਾਣੀ ਨੇ ਪਾਪ ਕਿਹਾ, ਹੋਰ ਕੋਈ ਪਾਪ ਨਹੀਂ ਹੁੰਦਾ। ਪੈਰ ਥੱਲੇ ਕੀੜਾ ਆ ਕੇ ਮਰ ਜਾਵੇ ਤੇ ਉਹਨੂੰ ਪਾਪ ਨਹੀਂ ਕਹਿੰਦੇ, ਪਾਪ ਕਹਿੰਦੇ ਨੇ ਜਦੋਂ ਮੇਰੇ ਖਿਆਲ ਮਾੜੇ ਨੇ, ਜਦੋਂ ਮੈਂ ਝੂਠ ਬੋਲਦਾ, ਜਦੋਂ ਮੇਰੇ ਮਨ 'ਚ ਈਰਖਾ ਹੈ, ਇਹ ਸਾਰੇ ਪਾਪ ਹੁੰਦੇ ਨੇ। ਤੋ ਆਖਿਆ ਦਰਸ਼ਨ ਸਾਧ ਮਿਲਿਓ ਵਡ ਭਾਗੀ, ਸਭ ਕਿਲ ਵਿਖ ਗਏ ਗਵਾਜਾ। ਸਤਿਗੁਰ ਸ਼ਾਹ ਪਾਇਆ ਵਡਦਾਣਾ, ਹਰ ਕੀਏ ਬਹੁ ਗੁਣ ਸਾਂਝਾ। ਮੈਂ ਆਪਣਾ ਸਤਿਗੁਰੂ ਸ਼ਾਹ ਪਾ ਲਿਆ, ਜਿਹੜਾ ਵੱਡਾ ਦਾਤਾ ਹੈ, ਬੜਾ ਸਿਆਣਾ ਹੈ ਜਿਹੜਾ, ਉਹਨੇ ਮੈਨੂੰ ਰੱਬ ਦੇ ਗੁਣ ਦਿੱਤੇ। ਜਿਨ ਕੋ ਕਿਰਪਾ ਕਰੀ ਜਗ ਜੀਵਨ। ਅਖੀਰਲੀਆਂ ਪੰਕਤੀਆਂ ਨੇ, ਚਾਰ ਨੰਬਰ ਬੰਦ ਹੈ। ਮਹਾਰਾਜ ਨੇ ਕਿਹਾ ਜਿਨ੍ਹਾਂ ਉੱਤੇ ਜਗਤ ਨੂੰ ਜੀਵਨ ਦੇਣ ਵਾਲੇ ਵਾਹਿਗੁਰੂ ਨੇ ਕਿਰਪਾ ਕੀਤੀ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਆ। ਉਹਨਾਂ ਨੇ ਰੱਬ ਨੂੰ ਆਪਣੇ ਅੰਦਰ ਚੇਤੇ ਰੱਖਿਆ, ਜਿਹੜਾ ਰੱਬ ਮਨ ਦੇ ਵਿੱਚ ਹੀ ਹੈ, ਅੰਦਰ ਹੀ ਹੈ ਸਾਡੇ, ਸਭ ਕੁਛ ਕਰਮ ਹੈ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਧਰਮ ਰਾਏ, ਹਿੰਦੂਇਜ਼ਮ ਦੇ ਵਿੱਚ ਇੱਕ ਧਰਮ ਰਾਜਾ ਮੰਨਿਆ ਜਾਂਦਾ, ਕਹਿੰਦਾ ਜਿਹੜੇ ਬੰਦਿਆਂ ਦੇ ਹਿਸਾਬ ਕਿਤਾਬ ਰੱਖਦਾ, ਵੀ ਇਸ ਬੰਦੇ ਨੇ ਆਹ ਗੁਨਾਹ ਕੀਤਾ। ਤੋ ਇੱਦਾਂ ਦੀ ਇੱਕ ਥਿਊਰੀ ਹੈ ਉਹਨਾਂ ਦੀ। ਤੋ ਬਾਬਾ ਜੀ ਨੇ ਇੱਥੇ ਬਖਸ਼ਿਸ਼ ਕੀ ਕੀਤੀ, ਵੀ ਜਿਨ੍ਹਾਂ ਨੇ ਜੀਵਨ ਵਿੱਚ ਗੁਣਾਂ ਨੂੰ ਕਮਾਇਆ ਹੋਵੇ ਨਾ, ਤੇ ਧਰਮ ਰਾਜਾ ਵੀ ਉਹਨਾਂ ਦੇ ਕਾਗਜ਼ ਪਾੜ ਦਿੰਦਾ, ਉਹਨਾਂ ਨੂੰ ਕਿਸੇ ਧਰਮ ਰਾਜ ਦੀ ਕੋਈ ਪਰਵਾਹ ਨਹੀਂ ਰਹਿੰਦੀ। ਜਿਵੇਂ ਫਿਕਰ ਕਿਹਨੂੰ ਹੋਵੇ, ਵੇਖੋ ਜੀ, ਕਰਜ਼ਾ ਜਿਹਨੇ ਦੇਣਾ ਹੋਵੇ ਫਿਕਰ ਉਹਨੂੰ ਹੁੰਦਾ, ਜਿਹਨੇ ਕਰਜ਼ਾ ਹੀ ਨਾ ਦੇਣਾ ਹੋਵੇ ਉਹਨੂੰ ਕਾਹਦਾ ਫਿਕਰ ਹੈ। ਇਸ ਕਰਕੇ ਜੇ ਮੈਂ ਆਪਣੀ ਜ਼ਿੰਦਗੀ ਵਿੱਚ ਰੱਬੀ ਗੁਣਾਂ ਨੂੰ ਧਾਰਨ ਕੀਤਾ ਹੈ, ਤੇ ਮੈਨੂੰ ਕਿਸੇ ਧਰਮ ਰਾਜੇ ਦਾ ਕੋਈ ਫਿਕਰ ਨਹੀਂ ਹੈ। ਤੋ ਬਾਬਾ ਜੀ ਕਹਿੰਦੇ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਦੋਂ ਆਪਣੇ ਜੀਵਨ ਦੇ ਲੇਖੇ ਨੂੰ ਸਮਝ ਲੈਂਦੇ ਨਾ ਆਪਾਂ, ਜਦੋਂ ਆਪਣੇ ਜੀਵਨ ਨੂੰ ਵਿਚਾਰਨ ਲੱਗ ਪੈਂਦੇ ਆਪਾਂ, ਤੇ ਧਰਮ ਰਾਜਾ ਜਿਹੜਾ ਹੈ ਉਹ ਵੀ ਸਾਡੇ ਕਾਗਜ਼ ਫਾੜ ਦਿੰਦਾ। ਤੋ ਬਾਬਾ ਜੀ ਕਿਰਪਾ ਕਰਨ, ਸਤਿਗੁਰ ਦੀ ਅੰਮ੍ਰਿਤਮਈ ਬਾਣੀ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਤੇ ਆਸਰਾ ਬਣੇ। ਅਸੀਂ ਬਾਣੀ ਦੇ ਬਚਨਾਂ ਨੂੰ ਸੁਣਦਿਆਂ ਕਮਾਉਂਦਿਆਂ ਉਹ ਧਾਰਨ ਕਰੀਏ, ਗੁਰੂ ਦੇ ਚਰਨਾਂ ਵਿੱਚ ਅਰਦਾਸ ਹੋਣੀ ਚਾਹੀਦੀ ਹੈ। ਤੋ ਇੰਨੀਆਂ ਕੁ ਬੇਨਤੀਆਂ ਅੱਜ ਲਈ ਪ੍ਰਵਾਨ ਕਰਨੀਆਂ। ਇਹ ਜੈਤ ਸ੍ਰੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਇਹ ਜਿਹੜਾ ਸੀ ਪਾਵਨ ਬਚਨ, ਜਿਹਨੂੰ ਆਪਾਂ ਵਿਚਾਰਿਆ, ਤੇ ਨਾਲ ਨਾਲ ਅੱਜ ਜਿਹੜਾ ਦਿਹਾੜਾ ਹੈ 1 ਸਤੰਬਰ ਦਾ, ਵੇਖੋ ਸਾਧ ਸੰਗਤ ਦੀ ਇੱਕ ਬੇਨਤੀ ਕਰਾਂ, ਜਿਵੇਂ ਅਸੀਂ ਨਾ ਕੁਝ ਦਿਹਾੜੇ ਤੇ ਇੱਦਾਂ ਮਨਾਉਂਦੇ ਹਾਂ ਜਿਨ੍ਹਾਂ ਦਾ ਸਾਡੇ ਨਾਲ ਸੰਬੰਧ ਹੀ ਕੋਈ ਨਹੀਂ ਹੁੰਦਾ। ਮੰਨ ਲਓ ਸੰਗਰਾਂਦ ਆ ਗਈ, ਪੁੰਨਿਆ ਆ ਗਈ, ਮੱਸਿਆ ਆ ਗਈ, ਕਿੰਨਾ ਉਤਸ਼ਾਹ, ਐਵੇਂ ਬਿਨਾਂ ਵਜ੍ਹਾ ਹੀ, ਕੋਈ ਰੀਜ਼ਨ ਨਹੀਂ। ਪਰ ਜਿਹੜੇ ਦਿਹਾੜੇ ਸਾਡੇ ਵਾਕਈ ਨੇ ਵੀ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਸਾਡੀ ਝੋਲੀ ਵਿੱਚ, ਮਹਾਰਾਜ ਨੇ ਪਾਇਆ, ਸਾਨੂੰ ਉਹਦੀ ਝੋਲੀ ਵਿੱਚ ਪਾ ਦਿੱਤਾ, ਬਾਣੀ ਸਾਡੀ ਝੋਲੀ 'ਚ ਪਾ ਦਿੱਤੀ, ਦੋਵੇਂ ਗੱਲਾਂ ਹੀ ਨੇ। ਤੋ ਸਿੱਖ ਗੁਰੂ, ਗੁਰੂ ਸਿੱਖ ਹੈ। ਤੋ ਅਸੀਂ ਇਹਨਾਂ ਦਿਹਾੜਿਆਂ ਵੇਲੇ ਉਤਸ਼ਾਹਿਤ ਨਹੀਂ ਹੁੰਦੇ, ਵੀ ਇਹ ਸਾਡੀ ਕਹਿ ਲਓ ਵੀ ਇੱਕ ਬਦਕਿਸਮਤੀ ਹੈ, ਵੀ ਅੱਗੋਂ ਪਿੱਛੋਂ ਸੰਗਰਾਂਦ ਦੇ, ਮੈਂ ਕਈ ਵਾਰ ਵੇਖਣਾ ਵੀ ਜਿੱਦਣ ਨਾਲ ਸੰਗਰਾਂਦ ਹੁੰਦੀ, ਤੁਸੀਂ ਵੇਖੋ ਕਿੱਦਾਂ ਫੇਸਬੁੱਕਾਂ, ਸੋਸ਼ਲ ਮੀਡੀਆ, ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ, ਇੱਕ ਦੂਜੇ ਨੂੰ ਇੱਦਾਂ ਮੈਸੇਜ ਫਾਰਵਰਡ ਕਰਦੇ ਨੇ। ਤੋ ਅਸੀਂ ਇਹ ਵੀ ਸਮਝ ਗਏ ਵੀ ਸਾਡੇ ਜਿਹੜੇ ਅਸਲੀ ਦਿਹਾੜੇ ਨੇ, ਆਪਾਂ ਉਹਨਾਂ ਵੱਲ ਮੁੜੀਏ ਥੋੜ੍ਹਾ ਜਿਹਾ, ਵੀ 1 ਸਤੰਬਰ 1604 ਇਹ ਬੜੀ ਇੱਕ ਅਹਿਮ ਘਟਨਾ ਸੀ ਜਿਹੜੀ ਉਸ ਦਿਨ ਸਤਿਗੁਰੂ ਮਹਾਰਾਜ ਨੇ ਜਿਹੜੀ ਜੋ ਸਾਡੇ ਉੱਤੇ ਪਰਉਪਕਾਰ ਕੀਤਾ, ਇਹ ਕੋਈ ਆਮ ਗੱਲ ਨਹੀਂ ਸੀ, ਕਿਉਂਕਿ ਇਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਦ ਬੀੜ ਦੇ ਪ੍ਰਕਾਸ਼ ਕਰਕੇ ਮਗਰੋਂ ਗੁਰੂ ਅਰਜਨ ਸਾਹਿਬ ਨੂੰ ਤਤੀਆਂ ਤਵੀਆਂ ਦੇ ਉੱਤੇ ਬਹਿਣਾ ਪਿਆ, ਤਤੀਆਂ ਤਵੀਆਂ ਦੇ ਸੇਕ ਚੱਲਣੇ ਪਏ। ਤੋ ਇਹਨੂੰ ਅਸੀਂ ਨੋਰਮਲ ਗੱਲ ਨਾ ਲਈਏ ਵੀ ਮਹਾਰਾਜ ਨੇ, ਠੀਕ ਹੈ ਜੀ, ਇੱਕ ਗ੍ਰੰਥੀ ਆ ਪ੍ਰਕਾਸ਼ ਕੀਤਾ, ਨਹੀਂ ਇੱਦਾਂ ਨਹੀਂ ਹੁੰਦਾ ਕਦੀ ਵੀ। ਇਹ ਵੱਡੀ ਵੱਡੀ ਕ੍ਰਾਂਤੀ ਸੀ ਜਿਹੜੀ ਸਤਿਗੁਰੂ ਮਹਾਰਾਜ ਨੇ ਅੱਜ ਦੇ ਦਿਨ ਵਰਤਾਈ। ਤੋ ਗੁਰੂ ਕਿਰਪਾ ਕਰੇ ਸਾਡੇ ਜੀਵਨ ਵਿੱਚ, ਸਾਡੀ ਸੁਰਤ ਵਿੱਚ ਇਹ ਗੱਲਾਂ ਪੈ ਜਾਣ। ਧੰਨਵਾਦ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ
1: ਭਾਈ ਸਾਹਿਬ, ਭਾਈ ਗੁਰਸ਼ਰਨ ਸਿੰਘ ਜੀ ਦਾ, ਜਿਨ੍ਹਾਂ ਨੇ ਅੱਜ ਦੀ ਸ਼ਬਦ ਦੇ ਕਥਾ ਦੇ ਨਾਲ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਨੂੰ ਸਮਰਪਣ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਖਸ਼ਿਸ਼ਾਂ ਦੀ ਸਾਂਝ ਆਪਣੇ ਸਾਡੇ ਨਾਲ ਕੀਤੀ ਹੈ। ਔਰ ਵੇਖੋ ਆਪ ਹੀ ਤੁਸੀਂ ਸਮਝ ਲਓ, ਆਪੇ ਜਾਣਦੇ ਹੀ ਅਸੀਂ ਵੀ ਅੱਜ ਐਡਾ ਪਵਿੱਤਰ ਦਿਹਾੜਾ ਹੈ, ਅਤੇ ਆਪਾਂ ਕਿੰਨੀ ਕੁ ਉਤਸ਼ਾਹ ਖਾਂਗੇ ਅੱਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ। ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਉਹ ਸੱਚ ਨੇ, ਅਤੇ ਸੱਚ ਅੱਜ ਸੁਣ ਕੇ ਕੋਈ ਰਾਜੀ ਨਹੀਂ, ਕਿਉਂਕਿ ਜੇ ਇਹ, ਕਿਉਂਕਿ ਇਹ ਬੱਚੇ ਜਿਹੜੇ ਨਾ, ਅਸਲੀ ਪਹਿਲਾ ਜਿਹੜਾ ਪ੍ਰਚਾਰ ਸੀ ਉਹ ਸੀ ਇੱਕ ਦੂਜੇ ਤੋਂ ਸੁਣਿਆ ਜਾਂ ਕਿਸੇ ਨੇ ਕਰਾਇਆ। ਅੱਜ ਦੇਖੋ ਜਿੰਨੇ ਬੱਚੇ ਪੜ੍ਹੇ ਲਿਖੇ ਨੇ ਉਹ ਸਾਡੇ ਤੋਂ ਵੱਧ ਨੌਲੇਜ ਆ ਉਹਨਾਂ ਨੂੰ, ਉਹ ਹਰ ਇੱਕ ਗੱਲ ਦੀ ਪਰਖ ਕਰਦੇ। ਇਸੇ ਕਰਕੇ ਨੌਜਵਾਨ ਬੱਚੇ ਸਾਡੇ ਗੁਰਦੁਆਰਿਆਂ 'ਚੋਂ ਪਰਾਂ ਹੋ ਗਏ, ਕਿਉਂਕਿ ਗੁਰਦੁਆਰਿਆਂ ਦੇ ਵਿੱਚ ਜੋ ਸਿਧਾਂਤ ਹੈ ਨਾ, ਜਿਹੜਾ ਗੁਰਮਤਿ ਦਾ ਸਾਨੂੰ ਬਖਸ਼ਿਸ਼ ਕੀਤਾ ਪ੍ਰਵਾਨ ਸਿੱਖ ਰਹਿਤ ਬਰਿਆਦਾ ਦੇ ਅਨੁਸਾਰ, ਉਹ ਨਹੀਂ ਚੱਲ ਰਿਹਾ। ਕਿਉਂ? ਹਰ ਇੱਕ ਸਥਾਨ ਦੀ ਆਪਣੀ ਮਰਿਆਦਾ ਔਰ ਹਰ ਸਥਾਨ ਆਪਣੇ ਹਿਸਾਬ ਦੇ ਨਾਲ ਗੁਰਦੁਆਰੇ ਜਿਹੜੇ ਨੇ ਉਹਨਾਂ ਦੀ ਸੇਵਾ ਕਰ ਨਿਭਾ ਰਹੇ। ਹਾਲਾਂ ਪ੍ਰਬੰਧਕ ਕੋਈ ਵੀ ਐਸਾ ਗੁਰਦੁਆਰੇ ਦਾ ਨਹੀਂ ਜਿਹੜਾ ਮੈਂਬਰ ਅਤੇ ਪ੍ਰਬੰਧਕ ਬਣਨ ਤੋਂ ਪਹਿਲਾਂ ਇਹ ਸ਼ਪਥ ਇਹ ਸਹੁੰ ਚੁੱਕਦਾ ਕਿ ਮੈਂ ਅਕਾਲ ਤਖ਼ਤ ਦੀ ਮਰਿਆਦਾ ਦੇ ਨਾਲ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਣ ਹੁੰਦਿਆਂ ਸੇਵਾ ਕਰਾਂਗਾ। ਪਰ ਤੁਸੀਂ ਆਪ ਹੀ ਦੇਖੋ ਕਿ ਸਭ ਤੋਂ ਵੱਧ ਜਿਹੜੀ ਇਸ ਵਕਤ ਗੁਰਮੁਖ ਪਿਆਰੋ ਇਸ ਚੀਜ਼ ਨੂੰ ਪ੍ਰਬੰਧਕ ਸ਼੍ਰੇਣੀ ਦੇ ਨਾਲ ਪ੍ਰਚਾਰਕ ਸ਼੍ਰੇਣੀ ਦਾ ਵੀ ਜੋੜ ਹੈ, ਕਿਉਂਕਿ ਪ੍ਰਬੰਧਕ ਸ਼੍ਰੇਣੀ ਪ੍ਰਚਾਰਕ ਸ਼੍ਰੇਣੀ ਉਹਨਾਂ ਦੇ ਅੰਡਰ ਹੈ। ਕੋਈ ਵੀ ਪ੍ਰਚਾਰਕ ਕਿਸੇ ਵੀ ਗੁਰਦੁਆਰੇ ਜਾ ਕੇ ਗੁਰਮਤ ਅਨੁਸਾਰ ਸੇਵਾ ਨਹੀਂ ਕਰ ਰਿਹਾ, ਉਹ ਉੱਥੋਂ ਦੀ ਮਰਿਆਦਾ ਨਾਲ ਕਰ ਰਿਹਾ, ਉੱਥੋਂ ਦੇ ਹਿਸਾਬ ਨਾਲ ਬੋਲਦਾ। ਕਿਉਂਕਿ ਕਈਆਂ ਗੁਰਦੁਆਰਿਆਂ 'ਚ ਜੇ ਕਿਹਾ ਗਿਆ ਵੀ ਤੁਸੀਂ ਕੇਸਾਂ ਬਾਰੇ ਗੱਲ ਨਹੀਂ ਕਰਨੀ, ਤੁਸੀਂ ਨਸ਼ੇ ਬਾਰੇ ਗੱਲ ਨਹੀਂ ਕਰਨੀ, ਤੁਸੀਂ ਹੋਰ ਪਾਠਾਂ ਬਾਰੇ ਗੱਲ ਨਹੀਂ ਕਰਨੀ, ਇਹ ਗੱਲਾਂ ਜਿਹੜੀਆਂ ਨੇ ਹੋ ਰਹੀਆਂ ਨੇ। ਇਹਦਾ ਇੱਕੋ ਹੀ ਕਾਰਨ, ਹੁਣ ਚੁਪਾਇਆ, ਹੁਣ ਖਿਮਾ ਕਰਨਾ ਭਾਈ ਸਾਹਿਬ ਨੂੰ ਵੀ ਛੁੱਟੀ ਇਸੇ ਕਰਕੇ ਸੀ ਕਿ ਅੱਜ ਚੁਪਹਿਰੇ ਚੱਲ ਪਏ ਹਨ, ਇਸੇ ਦਾ ਕਿਹੜਾ ਵਾਦ ਵਿਵਾਦ ਬਹੁਤ ਚਾਰ ਪਹਿਰਾ, ਕੋਈ ਚੀਜ਼ ਨਹੀਂ ਸਾਡੇ 'ਚ। ਸਾਡੇ 'ਤੇ ਹਰ ਪਹਿਰ ਜਿਹੜਾ ਨਾ ਉਹ ਪਰਮਾਤਮਾ ਦੇ ਨਾਲ ਜੁੜਦਾ। ਅਤੇ ਚੁਪਹਿਰੇ ਜੇ ਵੇਖੇ ਜੇ ਤਿੰਨਾਂ ਘੰਟਾ ਦਾ ਇੱਕ ਪਹਿਰ ਹੁੰਦਾ, ਅਤੇ ਜੇ ਚੁਪਹਿਰੇ ਦੀ ਗੱਲ ਕਰੀਏ ਤਾਂ 12 ਘੰਟੇ ਚੁਪਹਿਰ 'ਚ ਕਿਹੜੇ ਸਮੇਂ ਦਾ ਉਹ ਨਾ ਰਹਿਰਾਸ ਦਾ ਸਮਾਂ ਰਿਹਾ ਅਤੇ ਨਾ ਨਿਤਨੇਮ ਦਾ ਸਮਾਂ ਰਿਹਾ। ਇਹਨਾਂ ਚੀਜ਼ਾਂ 'ਚੋਂ ਸਾਨੂੰ ਤੋੜਿਆ ਜਾ ਰਿਹਾ। ਫਿਰ ਜਿਹਦੀ ਫੋਟੋ ਲਾ ਕੇ ਜਿਸ ਨੂੰ ਪ੍ਰਮੋਟ ਕੀਤਾ ਜਾ ਰਿਹਾ, ਉਹ ਤਾਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਵਾ। ਉਹਨਾਂ 'ਤੇ ਆਪ ਗੁਰੂ ਗ੍ਰੰਥ ਸਾਹਿਬ ਦੀ ਖਾਤਰ ਗੁਰਮੁਖ ਪਿਆਰੋ ਸੀਸ ਦਿੱਤਾ, ਉਹ ਤਾਂ ਆਪ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਣ ਸਨ। ਅੱਜ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ, ਔਰ ਬਾਣੀ ਪੜ੍ਹਨ ਦਾ ਕਿਸੇ ਨੂੰ ਮਨਾਹੀ ਨਹੀਂ, ਹਰ ਇੱਕ ਬਾਣੀ ਪਾਠ ਸੁਣ ਜਿੰਨੇ ਮਰਜ਼ੀ ਕਰੋ। ਪਰ ਇਹ ਥੋੜ੍ਹਾ ਵੀ ਇੱਕ ਹੁਣ ਤੁਸੀਂ ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹ ਗੁਰਦੁਆਰਿਆਂ 'ਚ ਪਾ ਕੇ ਅਤੇ ਇਹਦੇ ਸਿਧਾਂਤਾਂ ਨੂੰ ਤੁਸੀਂ ਆਪਾਂ ਉਲਟ ਕਰਨ ਦਾ ਯਤਨ ਕਰੀਏ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਅੱਜ ਦੇ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਬਾਬਾ ਬੁੱਢਾ ਜੀ ਜਿੱਤੀ ਜਗ੍ਹਾ 'ਤੇ ਸਾਨੂੰ ਸੇਵਾ ਬਖਸ਼ੀ ਹੈ। ਗ੍ਰੰਥੀ ਸਾਹਿਬਾਨ ਵੀ ਅੱਜ ਦੇ ਦਿਨ ਹੀ ਇਹ ਸੇਵਾ ਆਰੰਭ ਹੋਈ ਸੀ। ਅਤੇ ਦੂਸਰੀ ਗੱਲ ਇਹ ਆ, ਗੁਰੂ ਅਰਜਨ ਦੇਵ ਜੀ ਨੂੰ ਭਾਈ ਸਾਹਿਬ ਨੇ ਕਿਹਾ ਤੱਤੀਆਂ ਦੋਵਾਂ 'ਤੇ ਬਹਿਣਾ ਪਿਆ। ਤੀਸਰੀ ਇਹ ਸੀ ਕਿ ਉਹ ਇਸ ਘਰ ਨੂੰ ਬੰਦ ਕਰਨਾ ਚਾਹੁੰਦੇ ਸਨ, ਪਰ ਖਿਮਾ ਕਰਨਾ, ਕਿੰਨੀ ਵਾਰ ਅਬਦਾਲੀ ਨੇ ਗੁਰਮੁਖ ਪਿਆਰੋ ਗੁਰੂ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਨੂੰ ਢਾਇਆ, ਅਕਾਲ ਤਖ਼ਤ ਸਾਡੇ ਸਾਹਮਣੇ 84 'ਚ ਡਟਾ, ਪਰ ਕੀ ਉਹਦੀ ਵਡਿਆਈ ਘੱਟ ਗਈ ਆ? ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵਰਦਾਨ ਤੋਂ ਸਵਾਉਣੇ ਹੋਏ। ਆਪਾਂ ਥੋੜ੍ਹੇ ਜਿਹੇ ਸੁਚੇਤ ਰਹੀਏ ਨਾ, ਅਤੇ ਪੰਥ ਨੂੰ ਕੋਈ ਢਾਹ ਨਹੀਂ ਲਾ ਸਕਦਾ, ਏਕਤਾ ਇਤਫਾਕ ਅਤੇ ਪਿਆਰ ਦੀ ਜ਼ਰੂਰਤ ਹੈ। ਸਭ ਦਾ ਧੰਨਵਾਦ। ਆਓ ਹੁਣ ਸ਼ਰਮ ਕਰੀਏ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਦੇ ਜਥੇ ਪਾਸੋਂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ। ਅੱਜ ਤੋਂ ਸੰਥਿਆ ਦੀਆਂ ਗੁਰਬਾਣੀ ਦੀਆਂ ਕਲਾਸਾਂ ਸ਼ੁਰੂ ਨੇ ਸ਼ਾਮ ਨੂੰ 7 ਤੋਂ 8 ਵਜੇ ਤੱਕ, ਅਤੇ 13 ਸਤੰਬਰ ਨੂੰ ਅੰਮ੍ਰਿਤ ਸੰਚਾਰ ਨੇ 9:30 ਵਜੇ। ਸਰਵ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕੀ ਫਤਿਹ ਸਨ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਅਤੇ ਉਹਨਾਂ ਦਾ ਜੱਥਾ ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਾਣੀ ਦੇ ਮਨੋਰ ਕੀਰਤਨ ਸਰਵਨ ਕਰਾਏ ਨੇ ਜੱਥੇ ਦਾ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਜੱਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ ਅੱਜ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਉਤਸਵ ਦਿਹਾੜਾ 1604 ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਇਹਨਾਂ ਦੀ ਸੇਵਾ ਲਈ ਗ੍ਰੰਥੀ ਦੇ ਤੌਰ 'ਤੇ ਸੇਵਾ ਬਖਸ਼ੀ ਔਰ ਅੱਜ ਦੋਨੋਂ ਚੀਜ਼ਾਂ ਗੁਰੂ ਗ੍ਰੰਥ ਅਤੇ ਗੁਰੂ ਗ੍ਰੰਥੀ ਸਾਹਿਬ ਜਿਹੜੇ ਨੇ ਗ੍ਰੰਥੀ ਸਾਹਿਬਾਂ ਨੇ ਉਹਨਾਂ ਦਾ ਇਹ ਦਿਹਾੜਾ ਆਰੰਭ ਹੋਇਆ ਸੋ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਔਰ ਆਪਾਂ ਕੋਸ਼ਿਸ਼ ਕਰੀਏ ਵੈਸੇ ਦਾ ਸਵੇਰੇ ਵੀ ਬੇਨਤੀ ਕੀਤੀ ਹੈ ਕਿ ਹਰ ਇੱਕ ਸਿੱਖ ਦਾ ਪਾਠ ਆਰੰਭ ਹੋਣਾ ਚਾਹੀਦਾ ਹਰ ਇੱਕ ਸਿੱਖ ਦੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਪੋਥੀਆਂ ਪਈਆਂ ਹੋਣ ਔਰ ਬੱਚੇ ਵੀ ਪੁੱਛਣ ਵੀ ਇਹ ਕਿਹੜੀ ਪੋਥੀ ਹੈ ਕਾਹਦੀ ਪੋਥੀ ਹੈ ਫਿਰ ਜਦੋਂ ਅਸੀਂ ਉਹਨਾਂ ਦਾ ਥੋੜ੍ਹਾ ਜਿਹਾ ਇਤਿਹਾਸ ਗੁਰੂ ਗ੍ਰੰਥ ਸਾਹਿਬ ਦਾ ਦੱਸਾਂਗੇ ਅਤੇ ਉਹਨਾਂ ਦੇ ਅੰਦਰ ਵੀ ਦਿਲਚਸਪੀ ਹੋਏਗੀ ਵੀ ਆਪਾਂ ਇਹਨੂੰ ਪੜ੍ਹੀਏ ਅਤੇ ਜੇ ਘਰਾਂ ਵਿੱਚੋਂ ਧਾਰਮਿਕ ਪੋਥੀਆਂ ਗੁਟਕੇ ਕੁਛ ਵੀ ਨਹੀਂ ਤਾਂ ਫਿਰ ਲਿਟਰੇਚਰ ਪਿਆ ਘਰ ਵਿੱਚ ਉਹਨੂੰ ਤਾਂ ਫਿਰ ਉਹਨਾਂ ਨੇ ਵੇਖਣਾ ਹੀ ਆ ਨਾ ਸੋ ਇਸ ਕਰਕੇ ਅੱਜ ਪ੍ਰਣ ਕਰੀਏ ਜਿਹੜੇ ਪ੍ਰਾਣੀ ਕਰ ਸਕਦੇ ਕਿ ਆਪਾਂ ਆਪਣਾ ਸਹਿਜ ਪਾਠ ਭਾਵੇਂ ਇੱਕ ਪੱਤਰਾ ਦੋ ਪੱਤਰੇ ਜਿੰਨੇ ਵੀ ਤੁਸੀਂ ਅੰਗ ਪੜ੍ਹ ਸਕਦੇ ਜੇ ਪੜ੍ਹੋ ਤਾਂ ਕਿ ਬਾਣੀ ਦਾ ਪ੍ਰਵਾਹ ਘਰਾਂ ਵਿੱਚ ਚੱਲ ਸਕੇ ਆਪ ਜੀ ਨੂੰ ਬੇਨਤੀ ਹੈ ਬਹੁਤ ਬਹੁਤ ਆਪ ਜੀ ਨੂੰ ਵਧਾਈਆਂ ਆਓ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ ਬੜੇ ਪਿਆਰ ਨਾਲ ਸਰਵਣ ਕਰੋ ਅੱਜ ਬੀਬੀਆਂ ਦਾ ਸਤਸੰਗ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਅੱਜ ਗੁਰਬਾਣੀ ਦੀ ਸੰਥਿਆ ਵੀ ਆਰੰਭ ਹੋ ਰਹੀ ਹੈ 7 ਤੋਂ 8 ਦਾ ਟਾਈਮ ਆ ਅਤੇ 13 ਸਤੰਬਰ ਨੂੰ ਅੰਮ੍ਰਿਤ ਸੰਚਾਰ ਹੈ ਸਰਵਣ ਕਰੀਏ ਕਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਸਤਨਾਮ

जिह्वा एक कवन गुण कहिए बेशुमार बेअंत स्वामी

कोट प्रादु हमारे खंडो।

तुम ही सज्जन सोहेले राखू राखनहार दयाला।

जुगो जुग अटल, चवर छतर तख्त दे मालक, हाजरा हजूर जारा जहूर शब्द गुरु, बाणी के बोहित अमृत के दाते, दसा पातशाहियां दी जोत, साहिब सच्चे पातशाह सतगुरु श्री गुरु ग्रंथ साहब महाराज, तिन्हां दी पावन पवित्र ते मुकद्दस हजूरी विच अमृत वेले तो सजे दवाना दियां हाजरियां भर रहे सन्मान योग सत्कार योग सतसंगी जनों, सतगुरां ने बड़ी अपार बख्शिश रहमत कीती है आप सब गुरदेव दी पावन हजूरी विच जुड़ बैठ के सतगुर की अमृतमई बाणी दे कीर्तन मेरे तो पहला गुरु करके रागी जथे पासों सरवण कर रहे सी। अज साहब सतगुरु गुरु ग्रंथ साहब महाराज की आदि बीड़ का प्रकाश दरबार साहब श्री अमृतसर विखे होया 1 सितंबर 1604 नूं महाराज गुरु अर्जन साहब ने अपनी अते पहले गुरु साहबान की बाणी, भगतां की बाणी, गुरसिखां की बाणी, भट्टां की बाणी समुची एकत्र करके आदि बीड़ की संपूर्णता कीती ते उपरंत पहला प्रकाश श्री दरबार साहब दे विच होया जिहदे पहले ग्रंथी बाबा बुढ़ा जी बने। तो अज वो दिहाड़ा भी है, तो इस दिन की भी आप संगत नूं बहुत बहुत वधाई होवे। तो आओ समा है लड़ीवार गुरबाणी दी विचार दा, विचारां नूं प्रारंभण तो पहला फतेह दी सांझ पाईए जी। कोई रसना वांझी ना रहे, इक्के वारी कहण ते आखणा वाहिगुरु जी का खालसा वाहिगुरु जी की फतेह। राग गौड़ी दे विच भगत कबीर साहब महाराज तिन्हां दे सत वारां दे संबंध विच जिहड़े उपदेश ने, जिवें ऐतवार, सोमवार, मंगलवार, बुधवार, वीरवार, शुक्र ते शनिश्चरवार, तो वह जिहड़ी बाणी है उहदी विचार आपां करनी है। जिवें पहली बाणी आपां विचारी सी जिहड़ी के थिती गौड़ी सी, जिहदे विच तिथां दी गल कीती सी, मस्या तों लै के पूर्णमासी तक 15 दिनां दे उन्हां तरीकां दे उन्हां तिथां दे थितां दे बाबा कबीर साहब ने विचार साडे सन्मुख रखे सन। इसे तरह जिहड़ी इह बाणी है साध संगत, इहदे विच बाबा जी ने ऐतवार, सोमवार, मंगलवार, जिवें अज मंगलवार है, तो कले कले दिन नूं लै के उन्होंने साडे जीवन नूं सेध देण वास्ते उपदेश दित्ते ने। तो रमता हुंदी है एक ओंकार सतगुर प्रसाद मंगल गुरु अर्जन साहब ने आप दर्ज किया है ता कि ध्यान विच रखिया जावे कि परमेश्वर एको ही है, सदीवी होंद वाला है, अपनी इस कुदरत विच व्याप रहा है। जिहड़ी भी बाणी नूं आपां पढ़दे आ ना तो सानू इस गल का इलम होना चाहिए, इस गल की समझ होनी चाहिए है भी एक तो बाहर कुछ भी नहीं, एक रब तो बाहर, एक निरंकार तो बाहर होर कोई दूजी खेड नहीं है। तो सरलेख है राग गौड़ी, राग गौड़ी दे विच ये बाणी दर्ज है, ते अगे है वार कबीर जी ओ के सत वार, जिवें आपां ऐतवार सोमवार की गल कर रहे हैं। आख्या वह बाणी जिहड़ी कबीर साहब ने वारां दे प्रथाए उचारण कीती, ये भी चेते रखियो साध संगत, बिलावल राग विच ना धन गुरु अमरदास महाराज दे भी वार हैगे ने। धन गुरु अमरदास महाराज ने बिलावल राग दे विच वख वख वारां दे प्रथाए भी उपदेश दिता। जिवें ना संगरांद वाला दिन आउंदा ते आपां गुरुद्वारे आण के जिहड़ा भी उस दिन का कोई उपदेश है गुरु अर्जन साहब का वह आपां सरवण करदे आ, जदों हुकमनामा साहब हुंदा है ते भाई साहब मगरों जिहड़े महीने की प्रारंभता हुंदी है उहदा उपदेश संगत नूं सरवण कराउंदे ने।
ਚਾਹੇ ਉਹ ਚੇਤ ਹੋਵੇ, ਵਿਸਾਖ ਹੋਵੇ, ਜੇਠ ਹੋਵੇ, ਆੜ ਹੋਵੇ, ਸਾਉਣ ਹੋਵੇ, ਭਾਦੋਂ ਹੋਵੇ, ਜਿਹੜਾ ਵੀ ਉਪਦੇਸ਼ ਹੈ। ਤੋ ਬਿਲਕੁਲ ਇਸੇ ਤਰੀਕੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਮਹਾਰਾਜ ਨੇ ਇਕੱਲੀ ਇਕੱਲੀ ਤਿੱਥ ਦਾ ਵੀ ਉਪਦੇਸ਼ ਦਿੱਤਾ ਹੈ ਤੇ ਵਾਰ ਦਾ ਵੀ ਉਪਦੇਸ਼ ਦਿੱਤਾ ਹੈ। ਇਹ ਨਹੀਂ ਕਿਹਾ ਵੀ ਆਪਾਂ ਕਿਸੇ ਖਾਸ ਤਿੱਥ ਦੀ, ਖਾਸ ਕਿਸੇ ਵਾਰ ਦੀ, ਖਾਸ ਕਿਸੇ ਦਿਨ ਦਿਹਾੜੇ ਦੀ ਪੂਜਾ ਕਰਨੀ ਹੈ। ਇਹ ਗੁਰਮਤ ਦਾ, ਸਿੱਖੀ ਦਾ ਇਹ ਸਿਧਾਂਤ ਨਹੀਂ ਹੈ। ਸਾਡੇ ਲਈ ਹਰ ਦਿਨ ਹੀ ਚੰਗਾ ਹੈ ਤੇ ਜੇ ਸਾਨੂੰ ਰੱਬ ਭੁੱਲਿਆ ਹੈ ਤੇ ਹਰ ਦਿਨ ਹੀ ਮਾੜਾ ਹੈ। ਜੇ ਬੰਦੇ ਦੇ ਜੀਵਨ ਵਿੱਚ ਗੁਣ ਹੈਗੇ ਨੇ, ਕੁਆਲਿਟੀ ਹੈਗੀ ਹੈ, ਗੁਰੂ ਵਾਲੀ ਮੱਤ ਹੈਗੀ ਤੇ ਸਾਰੇ ਦਿਨ ਹੀ ਚੰਗੇ ਨੇ। ਜੇ ਗੁਰੂ ਦੀ ਮੱਤ ਨਹੀਂ ਹੈਗੀ ਤੇ ਫਿਰ ਜਿਹੜਾ ਮਰਜ਼ੀ ਦਿਨ ਆ ਜਾਵੇ, ਭਾਵੇਂ ਜਿਹੜੀ ਮਰਜ਼ੀ ਮੱਸਿਆ ਆ ਜਾਵੇ, ਪੁੰਨਿਆ ਆ ਜਾਵੇ, ਫਿਰ ਤੇ ਉਹ ਮਾੜਾ ਹੀ ਹੈ, ਉਹ ਠੀਕ ਨਹੀਂ ਹੈਗਾ। ਤਾਂ ਸਤਿਗੁਰੂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਵੀ ਸੋਈ ਦਿਨ ਸੁਹਾਵੜਾ ਜਿੱਤ ਪ੍ਰਭਾਵੈ ਚਿੱਤ। ਆਖਿਆ ਉਹੀ ਦਿਨ ਸੋਹਣਾ ਹੋ ਗਿਆ ਜਦੋਂ ਤੁਹਾਨੂੰ ਰੱਬ ਚੇਤੇ ਆ ਗਿਆ, ਜਦੋਂ ਤੁਸੀਂ ਘੜੀ ਸਤਸੰਗ ਕਰ ਲਿਆ, ਬਾਣੀ ਪੜ੍ਹ ਲਿਆ, ਉਹ ਦਿਨ ਆਪੇ ਹੀ ਤੁਹਾਡਾ ਸੋਹਣਾ ਹੋ ਗਿਆ, ਸਫਲ ਹੋ ਗਿਆ। ਜੇ ਬਾਣੀ ਨੂੰ ਇੰਪਲੀਮੈਂਟ ਕਰ ਲਓ ਜੀਵਨ ਵਿੱਚ ਤੇ ਫਿਰ ਤੇ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੈ। ਤੋ ਮਹਾਰਾਜ ਨੇ ਜਿੱਥੇ ਮਹੀਨਿਆਂ ਦੀ ਗੱਲ ਕੀਤੀ ਹੈ, ਉੱਥੇ ਦਿਨਾਂ ਦੀ ਗੱਲ ਵੀ ਕੀਤੀ ਹੈ, ਦਿਨਾਂ ਦੀ ਵੀ। ਤੇ ਇਹ ਵੀ ਗੱਲ ਸਾਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਮੈਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਇਹ ਜਿਹੜੇ ਦਿਨਾਂ ਤਰੀਕਾਂ ਦੇ ਵਾਰ ਨੇ, ਇਹ ਆਪਾਂ ਮਿਥੇ ਨੇ, ਇਹ ਕੋਈ ਰੱਬ ਵੱਲੋਂ ਮਿਥੇ ਹੋਏ ਨਹੀਂ ਹਨ। ਰੱਬ ਨੇ ਕੋਈ ਐਤਵਾਰ ਨਹੀਂ ਬਣਾਇਆ, ਉਹਨੇ ਕੋਈ ਸੋਮਵਾਰ ਨਹੀਂ ਬਣਾਇਆ, ਉਹਨੇ ਕੋਈ ਮੰਗਲਵਾਰ ਬੁੱਧਵਾਰ ਨਹੀਂ ਬਣਾਇਆ, ਉਹਨੇ ਕੋਈ ਸੰਡੇ ਮੰਡੇ ਨਹੀਂ ਬਣਾਇਆ। ਤੋ ਇਹ ਜਿੰਨੀ ਕਾਊਂਟਿੰਗ ਹੈ ਦਿਨਾਂ ਦੀ, ਇਹ ਆਪਾਂ ਬਣਾਈ ਆਪਣੀ ਸਹੂਲਤ ਲਈ। 30 ਦਿਨਾਂ ਦਾ ਕੈਲੰਡਰ ਹੋਵੇ, 31 ਦਾ ਹੋਵੇ, 28 ਦਾ ਹੋਵੇ, ਸੂਰਜੀ ਕੈਲੰਡਰ ਹੋਵੇ ਜਿਹਨੂੰ ਬਿਕਰਮੀ ਕੈਲੰਡਰ ਵੀ ਕਹਿੰਦੇ ਨੇ, ਚੰਦਰਮਾ ਦਾ ਕੈਲੰਡਰ, ਹਿਜਰੀ ਕੈਲੰਡਰ ਮੁਸਲਮਾਨਾਂ ਨੇ ਬਣਾਇਆ ਹੈ, ਨਾਨਕਸ਼ਾਹੀ ਕੈਲੰਡਰ ਹੋਵੇ, ਤੋ ਇਹ ਸਾਰੇ ਜਿਹੜੇ ਨੇ, ਚਾਈਨੀਜ਼ ਕੈਲੰਡਰ ਹੋਵੇ, ਆ ਜਦੋਂ ਚਾਈਨੀਆਂ ਦਾ ਦਿਹਾੜਾ ਆਉਂਦਾ ਤੁਸੀਂ ਵੇਖੋ ਵੀ ਕਿੰਨਾ ਹਾਰ ਸ਼ਿੰਗਾਰ ਕਰਦੇ ਨੇ, ਮਾਰਕੀਟਾਂ ਤੇ ਬਾਜ਼ਾਰਾਂ ਨੂੰ ਸਜਾ ਦਿੰਦੇ ਨੇ। ਤੋ ਇਹ ਸਾਰੀ ਜਿਹੜੀ ਗਿਣਤੀ ਮਿਣਤੀ ਹੈ ਬੰਦੇ ਨੇ ਕੀਤੀ ਹੋਈ ਆਪਣੀ ਸਹੂਲਤ ਲਈ, ਰੱਬ ਦੀ ਕੋਈ ਗਿਣਤੀ ਮਿਣਤੀ ਨਹੀਂ ਹੈ। ਰੱਬ ਨੇ ਕੋਈ ਨਹੀਂ ਜਾਣਦਾ, ਥਿੱਤ ਵਾਰ ਨਾ ਜੋਗੀ ਜਾਣੈ ਰੁਤਮਾ ਨਾ ਕੋਈ, ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ। ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਿਆ ਵੀ ਜਦੋਂ ਉਸ ਕਰਤੇ ਨੇ ਸੰਸਾਰ ਨੂੰ ਸਿਰਜਿਆ ਸੀ ਉਦੋਂ ਕਿਹੜੀ ਤਰੀਕ ਸੀ, ਕਿਹੜਾ ਵਾਰ ਸੀ, ਇਹ ਕੋਈ ਨਹੀਂ ਦੱਸ ਸਕਦਾ। ਤੋ ਉਹਦੇ ਸੰਸਾਰ ਦੀ ਆਰੰਭਤਾ ਕਦੋਂ ਹੋਈ, ਕਿੰਨਾ ਸਮਾਂ ਪਹਿਲਾਂ ਹੋਈ, 5000 ਸਾਲ ਪਹਿਲਾਂ ਹੋਈ, 10000 ਪਹਿਲਾਂ ਹੋਈ, 20000, 50000, ਲੱਖਾਂ ਸਾਲ ਪਹਿਲਾਂ ਕਿਵੇਂ ਇਹ ਸੰਸਾਰ ਬਣਿਆ। ਤੋ ਇਹਦਾ ਜਿਹੜਾ ਹੈ ਜਵਾਬ ਨਹੀਂ ਦਿੱਤਾ ਜਾ ਸਕਦਾ। ਹਾਲਾਂਕਿ ਕੁਝ ਮੱਤਾਂ ਨੇ, ਖਾਸ ਕਰਕੇ ਜਿਹੜੇ ਇਸਲਾਮ ਵਾਲੇ ਨੇ ਜਾਂ ਜਿਹੜੇ ਆਪਣੇ ਕ੍ਰਿਸਚਨ ਨੇ, ਕਿਉਂਕਿ ਇਹਨਾਂ ਦੀ ਇੱਕ ਵਿਚਾਰ ਜ਼ਰੂਰ ਹੈਗੀ ਹੈ ਵੀ ਖੁਦਾ ਨੇ ਇੱਕ ਦਿਨ ਕੋਈ ਪਾਣੀ ਬਣਾ ਲਿਆ, ਧਰਤੀ ਬਣਾ ਲਈ, ਇੱਕ ਦਿਨ ਬੰਦਾ ਬਣਾ ਲਿਆ, ਪਹਿਲਾ ਬੰਦਾ ਆਦਮ ਹੋਇਆ। ਤੋ ਇਹਨਾਂ ਨੇ ਇੱਦਾਂ ਦੀ ਥਿਊਰੀ ਜ਼ਰੂਰ ਦਿੱਤੀ ਹੈ, ਪਰ ਰਿਐਲਿਟੀ ਇਹ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਜਪਜੀ ਸਾਹਿਬ ਵਿੱਚ ਸਾਨੂੰ ਗੱਲ ਲਿਖ ਕੇ ਸਮਝਾ ਦਿੱਤੀ ਵੀ ਥਿੱਤ ਵਾਰ ਨਾ ਜੋਗੀ ਜਾਣੈ ਰੁਤਮਾ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ, ਕਿਵ ਘਰ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖਿਆ ਇੱਕ ਦੋ ਇੱਕ ਸਿਆਣਾ। ਆਖਿਆ ਇੱਕ ਤੋਂ ਇੱਕ ਸਿਆਣੇ ਪਏ ਨੇ ਜਿਹੜੇ ਆਪੋ ਆਪਣੀ ਵਿਚਾਰ ਦੇਈ ਜਾਂਦੇ ਨੇ। ਕੋਈ ਕਹਿੰਦੇ ਨੇ ਵੀ ਇਸ ਵਕਤ ਰੱਬ ਨੇ ਧਰਤੀ ਬਣਾਈ, ਇੱਦਾਂ ਬੰਦੇ ਬਣਾਏ, ਆਖਿਆ ਇੱਕ ਤੋਂ ਇੱਕ ਸਿਆਣੇ ਨੇ, ਐਵੇਂ ਗੱਲਾਂ ਕਰੀ ਜਾਂਦੇ ਨੇ, ਜਾਣਦਾ ਥੋੜ੍ਹਾ ਕੋਈ, ਇਸ ਗੱਲ ਦਾ ਪਤਾ ਥੋੜ੍ਹਾ ਕਿਸੇ ਨੂੰ, ਇੱਕ ਦੋ ਇੱਕ ਸਿਆਣਾ। ਤੋ ਹਾਂ, ਉਹਦੇ ਬਾਰੇ ਇਹ ਕਹੋ ਵੀ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ, ਵੀ ਉਹ ਜਿਹੜਾ ਸਾਹਿਬ ਹੈ ਨਾ, ਉਹ ਜਿਹੜਾ ਮਾਲਕ ਹੈ, ਉਹ ਬਹੁਤ ਵੱਡਾ ਹੈ, ਉਹਦਾ ਹੀ ਕੀਤਾ ਸਾਰਾ ਕੁਝ ਹੈ। ਬਸ ਆਪਾਂ ਤਾਂ ਇੰਨਾ ਕਹਿ ਸਕਦੇ ਵੀ ਭਾਈ ਜੇ ਇਹ ਸੰਸਾਰ ਬਣਾਇਆ, ਜੇ ਬੰਦਾ ਬਣਾਇਆ, ਜੇ ਧਰਤੀ ਉੱਤੇ ਜੀਵਨ ਹੈਗਾ ਤੇ ਇਹ ਵੱਡੇ ਸਾਹਿਬ ਦੀਆਂ ਵਡਿਆਈਆਂ ਨੇ, ਉਹਦਾ ਹੁਕਮ ਚੱਲਦਾ। ਤੋ ਤੁਸੀਂ ਕਿਸੇ ਵੀ ਦਿਨ ਨੂੰ ਲੈ ਕੇ, ਤਰੀਕ ਨੂੰ ਲੈ ਕੇ ਜਾਂ ਵਾਰ ਨੂੰ ਲੈ ਕੇ ਸ਼ੁਰੂ ਨਹੀਂ ਕਰ ਸਕਦੇ ਵੀ ਇੱਥੋਂ ਇਹ ਸੰਸਾਰ ਦੀ ਆਰੰਭਤਾ ਹੋਈ। ਤੋ ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ ਦੇ ਪ੍ਰਥਾਏ ਬਾਬਾ ਜੀ ਨੇ ਅੱਜ ਕੀ ਉਪਦੇਸ਼ ਦਿੱਤਾ, ਆਪਾਂ ਥੋੜ੍ਹਾ ਜਿਹਾ ਇਹਨੂੰ ਵਿਚਾਰਨਾ ਹੈ। ਸਭ ਤੋਂ ਪਹਿਲਾਂ ਮਹਾਰਾਜ ਨੇ ਜਿੱਥੋਂ ਗੱਲ ਆਰੰਭ ਕੀਤੀ ਉਹ ਕੀਤੀ ਹੈ ਰਹਾਓ ਵਾਲੀ ਪੰਕਤੀ ਤੋਂ, ਆਖਿਆ ਬਾਰ ਬਾਰ ਹਰ ਕੇ ਗੁਣ ਗਾਵੋ। ਮਹਾਰਾਜ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਮੁੜ ਮੁੜ ਕੇ ਹਰ ਵੇਲੇ ਸਦਾ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਮੈਂ ਗੁਣ ਗਾਉਂਦਾ ਰਹਿੰਦਾ, ਉਹਦੀ ਸਿਫਤਸਲਾਹ ਕਰਦਾ, ਵੀ ਉਹਦੇ ਗੁਣ ਗਾਉਣ ਨੂੰ ਕੋਈ ਖਾਸ ਸਮਾਂ ਮੈਂ ਨਹੀਂ ਰੱਖਿਆ, ਹਰ ਵੇਲੇ ਉਠਤ ਬੈਠਤ ਸੋਵਤ ਧਿਆਈਐ
ਮਾਰਗ ਚਲਤ ਹਰੇ ਹਰ ਗਾਈਏ। ਕੋਈ ਖਾਸ ਟਾਈਮ ਨਹੀਂ ਮੈਂ ਮੁਕਰਰ ਕੀਤਾ ਵੀ ਐਦੋਂ ਹੀ ਉਹਦੇ ਗੁਣ ਗਾਉਣੇ ਨੇ। ਹਾਂ ਵੇਖੋ, ਖਾਸ ਟਾਈਮ ਮੁਕਰਰ ਹੋ ਸਕਦਾ ਬਾਣੀ ਪੜ੍ਹਨ ਦੇ ਲਈ, ਖਾਸ ਟਾਈਮ ਮੁਕਰਰ ਹੋ ਸਕਦਾ ਸੰਗਤ ਕਰਨ ਲਈ, ਖਾਸ ਟਾਈਮ ਮੁਕਰਰ ਹੋ ਸਕਦਾ ਹੈ ਕੋਈ ਕਥਾ ਕਰਨ ਲਈ, ਕੋਈ ਕਥਾ ਸੁਣਨ ਲਈ, ਪਰ ਰੱਬ ਨੂੰ ਚੇਤੇ ਕਰਨ ਦਾ ਕੋਈ ਖਾਸ ਟਾਈਮ ਨਹੀਂ ਹੁੰਦਾ। ਉਹ ਤਾਂ ਤੁਸੀਂ ਹਰ ਵੇਲੇ ਕਰਨਾ, ਹਰ ਵੇਲੇ ਉਹਨੂੰ ਚੇਤੇ ਰੱਖਣਾ। ਮਹਾਰਾਜ ਦੀ ਬਾਣੀ ਤੇ ਇੱਥੋਂ ਤੱਕ ਵੀ ਕਹਿੰਦੀ ਹੈ ਵੀ ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਹਰ ਸਾਹ ਦੇ ਨਾਲ ਉਹਨੂੰ ਧਿਆਓ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਉਹਨੂੰ ਸਦਾ ਹੀ ਸਿਮਰਨਾ, ਸਦਾ ਹੀ ਚੇਤੇ ਕਰਨਾ। ਕਲ ਕਲੇਸ਼ ਤਨ ਮਾਹੇ ਮਿਟਾਵੋ, ਆਪਾਂ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਪੜ੍ਹਿਆ। ਤੋ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਈ, ਜੇ ਵੇਲੇ ਵਕਤ ਦੀ ਤਾਂ ਵਿਚਾਰ ਹੀ ਨਹੀਂ ਨਾ ਕਰਨੀ। ਫਿਰ ਅਰਜੁਨ ਨੂੰ ਸਮਝ ਲਿਓ ਬੇਨਤੀ ਨੂੰ, ਸੰਗਤ ਕਰਨ ਲਈ ਕੋਈ ਸਮਾਂ ਹੋ ਸਕਦਾ, ਸਕੂਲ ਦੀ ਪੜ੍ਹਾਈ ਕਰਨ ਲਈ ਕੋਈ ਸਮਾਂ ਹੋ ਸਕਦਾ, ਤੁਸੀਂ ਸਵੇਰੇ ਮਿਥ ਲਓ ਸ਼ਾਮ ਨੂੰ ਮਿਥ ਲਓ, ਪਰ ਰੱਬ ਨੂੰ ਚੇਤੇ ਤੇ ਹਰ ਵੇਲੇ ਕਰਨਾ ਹੈ, ਰੱਬ ਨੂੰ ਯਾਦ ਤੇ ਹਰ ਵੇਲੇ ਕਰਨਾ ਹੈ, ਉਹਦਾ ਥੋੜਾ ਕੋਈ ਵੇਲਾ ਹੈਗਾ। ਤੋ ਮਹਾਰਾਜ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਆਖਿਆ ਬਾਰ ਬਾਰ ਹਰ ਕੇ ਗੁਣ ਗਾਵੋ। ਬਾਰ ਬਾਰ ਦਾ ਮਤਲਬ ਹੈ ਮੁੜ ਮੁੜ ਕੇ, ਹਰ ਵੇਲੇ ਹਰ ਵਕਤ ਮੈਂ ਆਪਣੇ ਰੱਬ ਦੇ ਗੁਣਾਂ ਨੂੰ ਗਾਉਣਾ। ਰਮਈਆ ਕੇ ਗੁਣ ਚੇਤ ਪ੍ਰਾਨੀ, ਉਹਦੇ ਗੁਣਾਂ ਨੂੰ ਗਾਉਣਾ, ਉਹਦੀਆਂ ਜਿਹੜੀਆਂ ਖੂਬੀਆਂ ਨੇ, ਉਹਦੀਆਂ ਜਿਹੜੀਆਂ ਕੁਆਲਿਟੀਆਂ ਨੇ। ਗਾਉਣ ਦੇ ਦੋ ਅਰਥ ਹੁੰਦੇ ਨੇ ਸਾਧ ਸੰਗਤ ਜੀ। ਇੱਕ ਅਰਥ ਨੇ ਵੀ ਆਪਾਂ ਕੋਈ ਕੀਰਤਨ ਰੂਪ ਵਿੱਚ ਗਾ ਰਹੇ ਹਾਂ, ਆਪਾਂ ਕਥਾ ਦੇ ਰੂਪ ਵਿੱਚ ਗਾ ਰਹੇ ਹਾਂ। ਇੱਕ ਗਾਉਣ ਦਾ ਅਰਥ ਹੁੰਦਾ ਹੈ ਉਹਨੂੰ ਚੇਤੇ ਕਰਨਾ, ਉਹਨੂੰ ਯਾਦ ਕਰਨਾ, ਉਹਦੇ ਗੁਣਾਂ ਦੀ ਪ੍ਰੈਕਟਿਸ ਕਰਨੀ ਹਰ ਵੇਲੇ। ਬਾਰ ਬਾਰ ਹਰ ਕੇ ਗੁਣ ਗਾਵੋ, ਗੁਰ ਗਮ ਭੇਦ ਸੁਹਰਕਾ ਪਾਵੋ। ਆਖਿਆ ਗੁਰ ਗੁਰੂ ਦੇ ਪਾਸੋਂ, ਗਮ ਭੇਦ, ਗਮ ਦਾ ਅਰਥ ਹੁੰਦਾ ਗਮਨ ਕਰਨਾ, ਕਿਸੇ ਪਹੁੰਚਣਾ। ਆਖਿਆ ਰੱਬ ਤੱਕ ਪਹੁੰਚਣ ਦਾ ਜਿਹੜਾ ਭੇਦ ਹੈ ਨਾ, ਹਰੀ ਤੱਕ ਪਹੁੰਚਣ ਦਾ ਜਿਹੜਾ ਭੇਦ ਹੈ, ਉਹ ਮੈਂ ਆਪਣੇ ਗੁਰੂ ਦੇ ਪਾਸੋਂ ਪ੍ਰਾਪਤ ਕਰ ਲਿਆ। ਗੁਰ ਗੁਰੂ ਦੇ ਕੋਲੋਂ, ਗਮ ਭੇਦ ਉੱਥੇ ਪਹੁੰਚਣ ਦਾ ਭੇਦ, ਕਿੱਥੇ ਪਹੁੰਚਣ ਦਾ, ਸੋ ਹਰਕਾ ਪਾਵੋ, ਹਰੀ ਦਾ ਭੇਦ, ਰੱਬ ਦੇ ਦਰ ਉੱਤੇ ਕਿਵੇਂ ਪਹੁੰਚਿਆ ਜਾਣਾ, ਇਹਦਾ ਜਿਹੜਾ ਭੇਦ ਹੈ ਨਾ, ਇਹਦਾ ਜਿਹੜਾ ਜਿਹੜੀ ਸਮਝ ਲੈਣੀ ਸੀ, ਉਹ ਮੈਂ ਆਪਣੇ ਗੁਰੂ ਤੋਂ ਪਤਾ ਕਰ ਲਈ। ਤੋ ਅਗਲਾ ਬਚਨ ਹੈ ਜੀ, ਹੁਣ ਸ਼ੁਰੂ ਹੁੰਦਾ ਹੈ ਐਤਵਾਰ। ਵੇਖੋ ਵੈਸੇ ਜਿਹੜੇ ਗੋਰੇ ਨੇ ਜਾਂ ਜਿਹੜੇ ਕ੍ਰਿਸਚਨ ਨੇ, ਮੁਸਲਮਾਨ ਨੇ, ਉਹਨਾਂ ਦੇ ਵਿੱਚ ਨਾ ਜਿਹੜਾ ਸ਼ਨੀ ਐਤਵਾਰ ਦਾ ਦਿਨ ਹੈ ਉਹ ਅਖੀਰਲਾ ਦਿਨ ਹੁੰਦਾ। ਐਤਵਾਰ ਦਾ ਦਿਨ ਜਿਹੜਾ ਨਾ ਅਖੀਰਲਾ, ਜਿਵੇਂ ਆਪਾਂ ਕਹਿੰਦੇ ਵੀਕਐਂਡ, ਵੀਕਐਂਡ ਕਿਹੜਾ ਹੋ ਗਿਆ, ਜਾਣੀ ਸ਼ਨੀਵਾਰ ਤੇ ਐਤਵਾਰ। ਪਰ ਸਾਡੀ ਗੁਰਬਾਣੀ ਦੇ ਮੁਤਾਬਕ ਮਹਾਰਾਜ ਨੇ ਐਤਵਾਰ ਨੂੰ ਪਹਿਲਾ ਦਿਨ ਆਖਿਆ, ਇਹ ਫਰਕ ਹੈ। ਇੱਥੇ ਐਤਵਾਰ ਅਖੀਰਲਾ ਦਿਨ ਨਹੀਂ ਹੈ, ਵੀਕਐਂਡ ਨਹੀਂ ਹੈ, ਐਤਵਾਰ ਸ਼ੁਰੂਆਤੀ ਦਿਨ ਹੈ। ਪੂਰੇ ਇੰਡੀਅਨ ਕਲਚਰ ਵਿੱਚ ਉੱਥੋਂ ਦੇ ਖਿੱਤੇ ਦੇ ਮੁਤਾਬਕ ਐਤਵਾਰ ਪਹਿਲਾ ਦਿਨ ਹੈ। ਤੇ ਮਹਾਰਾਜ ਨੇ ਇੱਥੇ ਵੀ ਗੱਲ ਜਿਹੜੀ ਹੈ ਨਾ, ਉਹ ਸੋਮਵਾਰ ਤੋਂ ਪ੍ਰਾਰੰਭ ਨਹੀਂ ਕੀਤੀ, ਉਹ ਐਤਵਾਰ ਤੋਂ ਹੀ ਕੀਤੀ ਹੈ। ਤੋ ਬਾਬਾ ਜੀ ਨੇ ਕਿਹਾ, ਆਦਤ ਕਰੈ ਭਗਤ ਆਰੰਭ। ਆਦਤ, ਆਦਤ ਵੈਸੇ ਆਦਿਤਿਆ ਸੂਰਜ ਨੂੰ ਕਹਿੰਦੇ ਨੇ। ਤੋ ਐਤਵਾਰ ਦਾ ਮਤਲਬ ਹੈ, ਆਦਤ ਦਾ ਮਤਲਬ ਹੈ ਆਇਤ, ਇੱਥੋਂ ਹੀ ਬਣਿਆ ਐਤ, ਆਦਿਤ ਆਇਤ ਐਤਵਾਰ। ਐਤ ਹੈ ਵੈਸੇ ਨਾ, ਵਾਰ ਤੇ ਅੱਗੇ ਫਿਰ ਆਪਾਂ ਜੋੜ ਲੈਣਾ, ਜਿਵੇਂ ਸੋਮਵਾਰ, ਮੰਗਲਵਾਰ, ਬੁੱਧਵਾਰ, ਉਹ ਨਾਲ ਨਾਲ ਜੁੜ ਕੇ ਵੈਸੇ ਹੈ ਐਤ, ਸੋਮ, ਮੰਗਲ, ਬੁੱਧ। ਤੋ ਆਦਿਤ ਤੋਂ ਬਣਿਆ ਆਇਤ, ਆਇਤ ਤੋਂ ਪੰਜਾਬੀ ਵਿੱਚ ਆਪਾਂ ਕਹਿੰਦੇ ਐਤਵਾਰ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਵੀ ਇਹ ਦਿਨ ਮਿਥਿਆ ਗਿਆ, ਵੀ ਸੂਰਜ ਦੇ ਨਾਂ ਤੇ ਦਿਨ ਮਿਥ ਲਿਆ ਕੋਈ ਵੀ। ਤੋ ਬਾਬਾ ਜੀ ਨੇ ਆਖਿਆ, ਮੈਂ ਕੀ ਕਰਦਾ ਭਾਈ, ਮੈਂ ਆਪਣੇ ਅਕਾਲ ਪੁਰਖ ਦੀ ਭਗਤੀ ਆਰੰਭ ਕਰਦਾ। ਮੇਰੀ ਜ਼ਿੰਦਗੀ ਦਾ ਜਿਹੜਾ ਪਹਿਲਾ ਪ੍ਰਯੋਜਨ ਹੈ, ਜਿਵੇਂ ਪਹਿਲਾ ਦਿਨ ਕਿਹੜਾ ਹੈ, ਪਹਿਲਾ ਵਾਰ ਕਿਹੜਾ ਹੈ, ਆਦਿਤ ਕਰੂੰ, ਆਦਿਤ ਕਰੇ ਭਗਤ ਆਰੰਭ। ਮੈਂ ਰੱਬ ਦੀ ਭਗਤੀ ਨੂੰ ਕੀ ਕੀਤਾ, ਆਰੰਭ ਕੀਤਾ, ਸ਼ੁਰੂ ਕੀਤਾ, ਸ਼ੁਰੂਆਤ ਕੀਤੀ। ਹੁਣ ਜਿਹੜੇ ਗੁਰੂ ਅਮਰਦਾਸ ਮਹਾਰਾਜ ਨੂੰ ਤੁਸੀਂ ਪੜ੍ਹੋਗੇ, ਉਹਨਾਂ ਨੇ ਸ਼ਬਦ ਵਰਤਿਆ ਆਦਿਤ ਵਾਰ, ਆਦਿ ਪੁਰਖ ਹੈ ਸੋਈ। ਆਖਿਆ ਉਹ ਜਿਹੜਾ ਅਕਾਲ ਪੁਰਖ ਹੈ ਨਾ, ਕੇਵਲ ਉਹ ਹੀ ਪਰਿਪੂਰਨ ਹੈ, ਉਹ ਹੀ ਪਰਾਪੁਰਬ ਲਾਏ। ਸਭ ਤੋਂ ਸ਼ੁਰੂਆਤ ਐਤਵਾਰ, ਸਭ ਤੋਂ ਸ਼ੁਰੂਆਤ ਕਿੱਥੋਂ ਹੁੰਦੀ ਹੈ, ਰੱਬ ਤੋਂ ਹੁੰਦੀ। ਜਿਵੇਂ ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ, ਆਦ ਪੂਰਨ
तो पहला किहड़ा हो गया वार रब नूं चेते करना परमात्मा नूं चेते करना। बाबा जी ने आख्या आदत वार आद पुरख है सोई, आख्या चेते रखो ऐतवार नूं तुसीं अपने इत्थे की चेते रखना रब नूं चेते रखना भी भाई सारे संसार का मूल जगत का मूल पहला रब है। आदत वार पुरख है सोई, आद पुरख है सोई आपे वरते अवर ना कोई, उस तो बिना कोई दूजा है ही नहीं, वह आप वरत रहा। ऐतवार का उपदेश है जी, आपे वरत है आप वरत रहा अवर ना कोई, उस तो बिना कोई दूजा है ही नहीं। गुण एहो होर ना ही कोई, ना को हुआ ना को होए। आदत वार आद पुरख है सोई, आपे वरत है अवर ना कोई, ओत पोत जग रहा परोई। जिवें ताणा ते पेटा कपड़ा, एक पासे नूं ताणा कहा जांदा दूजे नूं पेटा कहा जांदा। बाबा जी ने आख्या इदां ही रब भी अपनी कुदरत दे नाल एकमेक है, तुहाडे नाल एकमेक ही है। ओत पोत जग रहा परोई, आपे करता करै सो होई, नाम रते सदा सुख होई। जिहड़े उहदी इबादत विच रते गए, आद पुरख की जिहड़ी इबादत विच रते गए, उहनां नूं सुख मिलदे ने। तो सुख किसे ऐतवार विच नहीं पिया, सुख ਇਹ ਮੰਨਣ ਵਿੱਚ ਹੈ ਵੀ ਸੰਸਾਰ ਦਾ ਆਦ ਆਰੰਭ ਰੱਬ ਤੋਂ ਹੈ। ਐਤਵਾਰ ਆਪਣੇ ਆਪ ਵਿੱਚ ਕੋਈ ਇੰਪੋਰਟੈਂਟ ਨਹੀਂ ਰੱਖਦਾ, ਉਹਦੀ ਕੋਈ ਮਾਨਤਾ ਨਹੀਂ ਹੈ। ਜੇ ਕੋਈ ਬੰਦਾ ਆਖੇ ਨਾ ਐਤਵਾਰ ਦਾ ਪਵਿੱਤਰ ਦਿਹਾੜਾ, ਐਤਵਾਰ ਦੀ ਕੀ ਮਾਨਤਾ ਹੈ? ਤੁਸੀਂ ਜੇ ਬਦਲ ਦਿਓ, ਮੰਨ ਲਓ ਸੋਮਵਾਰ ਨੂੰ ਕੋਈ ਐਤਵਾਰ ਕਹਿ ਦੇਵੇ, ਐਤਵਾਰ ਨੂੰ ਕੋਈ ਸੋਮਵਾਰ ਕਹਿ ਦੇਵੇ, ਦਿਨ ਤੇ ਸਾਰੇ ਇੱਕੋ ਜਿਹੇ ਨੇ, ਕੋਈ ਫਰਕ ਹੈ? ਸੋ ਦਿਨ ਵੰਡੇ ਜ਼ਰੂਰ ਗਏ ਨੇ। ਵੈਸੇ ਧਰਮਾਂ ਵਾਲਿਆਂ ਨੇ, ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ ਵੀ ਵੀਰਵਾਰ ਕਿਸੇ ਨੇ ਆਖਿਆ ਵੀ ਕਬਰਾਂ ਵਾਲੇ ਪੀਰ ਦਾ ਦਿਨ ਹੈ, ਉਹ ਵੀਰਵਾਰ ਵਾਲੇ ਉਹ ਲੈ ਗਏ। ਮੰਗਲਵਾਰ ਨੂੰ ਕਿਸੇ ਨੇ ਆਖਿਆ ਜੀ ਇਹ ਮਾਤਾ ਦਾ ਦਿਨ ਹੈ, ਮੰਗਲਵਾਰ ਉਹ ਲੈ ਗਏ। ਸ਼ੁੱਕਰਵਾਰ ਨੂੰ ਕਿਸੇ ਨੇ ਆਖਿਆ ਜੀ ਇਹ ਫਲਾਣੇ ਦਾ ਦਿਨ ਹੈ, ਸ਼ਨੀਵਾਰ ਨੂੰ ਆਖਿਆ ਜੀ ਇਹ ਜਿਹੜਾ ਹੈ ਸ਼ਨੀ ਦੇਵਤੇ ਦਾ ਦਿਨ ਹੈ। ਤੋ ਇੱਦਾਂ ਕਰਕੇ ਦਿਨ ਵੰਡ ਲਏ ਸਾਰੇ, ਪਰ ਸਤਿਗੁਰੂ ਨੇ ਆਖਿਆ ਨਹੀਂ ਇੱਦਾਂ ਨਹੀਂ ਹੈ ਵੀ ਇੱਕ ਰੱਬ ਜਿਹੜਾ ਹੈ ਉਹ ਹੀ ਹੈ, ਹੋਰ ਕੁਝ ਨਹੀਂ। ਤੋ ਬਾਬਾ ਜੀ ਨੇ ਆਖਿਆ ਆਦਿਤ ਕਰੈ ਭਗਤ ਆਰੰਭ, ਐਤਵਾਰ ਨੂੰ ਮੈਂ ਰੱਬ ਦੀ ਭਗਤੀ ਆਰੰਭ ਕਰਦਾ। ਕਾਇਆ ਮੰਦਰ, ਸਰੀਰ ਮੇਰਾ ਮੰਦਰ ਆ, ਆ ਸਰੀਰ ਮੇਰਾ ਘਰ ਆ। ਮਨਸਾ ਥੰਬ, ਤੇ ਕੀ ਕਰਦਾ ਵੀ ਜਿਹੜੇ ਮਨ ਦੇ ਵਿੱਚ ਜਿਹੜੀਆਂ ਮਨਸਾ ਪੈਦਾ ਹੁੰਦੀਆਂ ਨੇ, ਜਿਹੜੇ ਫੁਰਨੇ ਪੈਦਾ ਹੁੰਦੇ ਨੇ, ਉਹਨਾਂ ਫੁਰਨਿਆਂ ਨੂੰ ਮੈਂ ਰੋਕਦਾ ਕਿਹਦੇ ਨਾਲ? ਰੱਬ ਨੂੰ ਯਾਦ ਕਰਕੇ। ਹੁਣ ਮਾੜੇ ਫੁਰਨੇ ਪੈਦਾ ਹੋਏ, ਮੈਂ ਰੱਬ ਦੀ ਭਗਤੀ ਸ਼ੁਰੂ ਕੀਤੀ, ਮਾੜੇ ਫੁਰਨਿਆਂ ਦਾ ਖਾਤਮਾ ਕਰ ਦਿੱਤਾ। ਜਿਹੜਾ ਮੇਰਾ ਮਨ ਭਟਕਦਾ ਨਾ, ਉਸ ਮਨ ਨੂੰ ਰੱਬ ਦੀ ਇਬਾਦਤ ਦੁਆਰਾ ਮੈਂ ਥੰਮੀ ਦਿੰਦਾ। ਜਿਉਂ ਮੰਦਰ ਕੋ ਥੰਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ। ਜਿਹੜੇ ਮਨ ਦੇ ਭੈੜੇ ਖਿਆਲ ਫੁਰਨੇ ਪੈਦਾ ਹੁੰਦੇ ਨੇ, ਗੁਰੂ ਦੀ ਮੱਤ ਲੈ ਕੇ ਰੱਬ ਨੂੰ ਚੇਤੇ ਕਰਕੇ ਇਹਨਾਂ ਫੁਰਨਿਆਂ ਨੂੰ ਮੈਂ ਰੋਕਦਾ। ਕਾਇਆ ਮੰਦਰ ਮਨਸਾ ਥੰਬ, ਬਾਬਾ ਜੀ ਨੇ ਆਖਿਆ ਅਹਿਨਸ ਅਖੰਡ ਸੁਰਹੀ ਜਾਏ। ਅਹਿਨਸ ਦਾ ਅਰਥ ਹੁੰਦਾ ਜੀ ਦਿਨ ਰਾਤ, ਅਖੰਡ ਦਾ ਅਰਥ ਹੁੰਦਾ ਅਟੁੱਟ ਲਗਾਤਾਰ ਨਿਰੰਤਰ। ਜਿਵੇਂ ਆਪਾਂ ਇੱਕ ਸ਼ਬਦ ਵਰਦੇ ਅਖੰਡ ਪਾਠ, ਅਖੰਡ ਪਾਠ ਜਿਹੜਾ ਹੁੰਦਾ ਨਾ, ਉਹਦਾ ਮਤਲਬ ਇਹ ਹੁੰਦਾ ਵੀ ਜਿਹੜਾ ਨਿਰੰਤਰ ਪੜਿਆ ਜਾਣਾ, ਜਿਹਦੇ ਵਿੱਚ ਕੰਟੀਨਿਊਟੀ ਹੈ, ਜਿਹੜਾ ਲਗਾਤਾਰ ਹੈ, ਉਹਨੂੰ ਆਪਾਂ ਅਖੰਡ ਪਾਠ ਕਹਿੰਦੇ। ਹਾਂ, ਬਾਕੀ ਪਾਠ ਤੁਸੀਂ ਰੋਕ ਵੀ ਲਓ ਤੇ ਕੋਈ ਗੱਲ ਨਹੀਂ। ਮੰਨ ਲਓ ਸਹਿਜ ਪਾਠ ਹੈ, ਤੁਸੀਂ ਉਹਨੂੰ ਰੋਕ ਲਓ ਕੋਈ ਗੱਲ ਨਹੀਂ, ਇੱਕ ਪੰਨਾ ਪੜੋ, ਦੋ ਪੰਨੇ ਪੜੋ। ਆ ਮੇਰੇ ਤੋਂ ਪਹਿਲਾਂ ਗਿਆਨੀ ਜੀ ਕਹਿ ਕੇ ਗਏ ਤੁਹਾਨੂੰ ਵੀ ਆਪਾਂ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਜਿਹੜਾ ਹੈ ਆਦਿ ਬੀੜ ਦਾ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਇਆ, ਤੋ ਆਪਾਂ ਯਤਨ ਕਰੀਏ ਵੀ ਇਸ ਬਾਣੀ ਨੂੰ ਪੜ੍ਹੀਏ, ਇਸ ਬਾਣੀ ਨੂੰ ਸਮਝੀਏ। ਤੋ ਉਹ ਕਿਵੇਂ ਹੋਣਾ? ਸਹੀਜੇ ਬਾਣੀ ਦਾ ਪਾਠ ਕੀਤਾ, ਇੱਕ ਪੰਨਾ, ਦੋ ਪੰਨੇ, ਚਾਰ ਪੰਨੇ, ਪੰਜ ਪੰਨੇ, ਜਿੰਨਾ ਤੁਹਾਡਾ ਸਮਾਂ ਲੱਗਦਾ, ਤੇ ਉਹਨੂੰ ਰੋਕੋ, ਸਮਝੋ, ਜਿੱਥੇ ਕੋਈ ਗੱਲ ਨਹੀਂ ਪਤਾ ਲੱਗਦੀ ਉਹਨੂੰ ਚਿੱਥੋ ਗੱਲ ਨੂੰ ਵੀ ਇੱਥੇ ਬਾਬਾ ਜੀ ਨੇ ਸਾਨੂੰ ਕੀ ਕਿਹਾ। ਤੋ ਇਹ ਇੱਕ ਚੰਗੀ ਗੱਲ ਹੈ। ਅਖੰਡ ਪਾਠ ਜਿਹੜਾ ਹੁੰਦਾ ਨਾ ਜੀ, ਉਹ ਪੜਿਆ ਜਾਂਦਾ ਲਗਾਤਾਰ। ਉਹਦੇ ਪਿੱਛੇ ਵੀ ਚਲੋ ਇੱਕ ਕਾਰਨ ਸੀ, ਕਾਰਨ ਇਹ ਸੀ ਵੀ ਸਿੱਖ ਜਿਹੜਾ ਉਹ ਬਾਣੀ ਤੋਂ ਬਿਨਾਂ ਤੇ ਕਦਮ ਨਹੀਂ ਪੁੱਟਦਾ। ਸਾਡੇ ਜੀਵਨ ਦਾ ਆਧਾਰ ਬਾਣੀ ਹੈ। ਹੁਣ ਮੰਨ ਲਓ ਅਚਾਨਕ ਸਾਡੇ ਉੱਤੇ ਕੋਈ ਬਿਪਤਾ ਪੈ ਗਈ ਤੇ ਆਪਾਂ ਨੂੰ ਲੱਗਦਾ ਇਹ ਵੀ ਸਹਿਜ ਪਾਠ ਕਰਨਾ ਹੁਣ ਮੁਸ਼ਕਲ ਹੈ ਤੇ ਆਪਾਂ ਇੱਦਾਂ ਕਰੀਏ ਵੀ ਸ਼੍ਰੀ ਅਖੰਡ ਪਾਠ ਸਾਹਿਬ ਕਰ ਲਈਏ। ਦੂਜੀ ਗੱਲ ਹੈ ਵੀ ਸਾਡੇ ਘਰ ਕੋਈ ਖੁਸ਼ੀ ਆ ਗਈ ਤੇ ਸਾਨੂੰ ਇੱਦਾਂ ਲੱਗਦਾ ਵੀ ਹੁਣ ਸਹਿਜ ਪਾਠ ਕਰਨਾ ਮੁਸ਼ਕਲ ਹੈ ਤੇ ਆਪਾਂ ਉਤਸ਼ਾਹ ਹੈ ਤੇ ਆਪਾਂ ਸਾਰੇ ਰਲ ਮਿਲ ਕੇ ਸ਼੍ਰੀ ਅਖੰਡ ਪਾਠ ਸਾਹਿਬ ਜਿਹੜਾ ਹੈ ਉਹ ਕਰ ਲਈਏ। ਤੋ ਜਿਹੜਾ ਅਖੰਡ ਪਾਠ ਹੈ ਉਹ ਹਮੇਸ਼ਾ ਜਾਂ ਤੇ ਉਤਸ਼ਾਹ ਵੇਲੇ ਕੀਤਾ ਜਾਂਦਾ ਜਾਂ ਭੀੜ ਵੇਲੇ ਕੀਤਾ ਜਾਂਦਾ, ਅਦਰਵਾਈਜ਼ ਕੀ ਕੀਤਾ ਜਾਂਦਾ? ਸਹਿਜ ਪਾਠ।
ਤੋ ਅੱਜ ਮੈਨੂੰ ਲੱਗਦਾ ਹੁੰਦਾ ਵੀ ਕੋਈ ਸਾਡੇ ਤੇ ਭੀੜ ਨਹੀਂ ਪਈ। ਸਾਨੂੰ ਚਾਹੀਦਾ ਇਹ ਹੈ ਵੀ ਆਪਣਾ ਪਾਠ ਆਪਾਂ ਸਹਿਜ ਪਾਠ ਆਪ ਕਰੀਏ। ਈਵਨ ਮੈਨੂੰ ਇੱਕ ਬਜ਼ੁਰਗ ਮਿਲਿਆ, ਕਹਿੰਦਾ ਵੀ ਪੁੱਤ ਮੈਂ ਤੇ ਆਪਦੀ ਮੌਤ ਦਾ ਸਹਿਜ ਪਾਠ ਵੀ ਆਪ ਹੀ ਕਰ ਦੇਣਾ, ਭਾਈਆਂ ਨੂੰ ਕਹਿਣਾ ਤੁਸੀਂ ਭੋਗ ਹੀ ਪਾ ਦਿਓ, ਬਸ ਆਪ ਹੀ ਕਰ ਦੇਣਾ। ਤੋ ਚਾਹੀਦਾ ਇਹ ਹੈ ਵੀ ਬਾਣੀ ਨੂੰ ਆਪਾਂ ਆਪ ਪੜ੍ਹਿਆ ਕਰੀਏ। ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੈ ਵੀ ਸਾਰਾ ਟੱਬਰ ਰਲ ਕੇ ਖੰਡ ਪਾਠ ਆਪ ਕਰੇ, ਅਤੇ ਜੇ ਨਹੀਂ ਕਰ ਸਕਦਾ, ਪਹਿਲੀ ਤਾਂ ਗੱਲ ਹਰ ਸਿੱਖ ਨੂੰ ਬਾਣੀ ਪੜ੍ਹਨੀ ਆਉਣੀ ਚਾਹੀਦੀ, ਜੇ ਨਹੀਂ ਕਰ ਸਕਦਾ ਚਲੋ ਫਿਰ ਵੀ ਉਹਨੇ ਕੰਡੀਸ਼ਨ ਪਾ ਦਿੱਤੀ ਵੀ ਤੁਸੀਂ ਕੀ ਕਰਨਾ ਵੀ ਚੰਗੇ ਪਾਠੀ ਸੱਦ ਕੇ ਉਹਨਾਂ ਦੇ ਪਾਸੋਂ ਪਾਠ ਸੁਣਨਾ ਹੈ। ਤੋ ਸਹਿਜ ਪਾਠ ਹੌਲੀ ਹੌਲੀ ਹੁੰਦਾ। ਤੋ ਅਖੰਡ ਦਾ ਅਰਥ ਇੱਥੇ ਆਪਾਂ ਕਰ ਰਹੇ, ਅਖੰਡ ਦਾ ਮਤਲਬ ਹੈ ਨਿਰੰਤਰ, ਰੈਗੂਲਰ, ਕੰਟੀਨਿਊ। ਬਾਕੀ ਜਿਹੜੀ ਵੀ ਤੁਸੀਂ ਬਾਣੀ ਪੜ੍ਹਦੇ ਹੋ ਉਹ 'ਚ ਰੋਕ ਸਕਦੇ ਹੋ, ਮੰਨ ਲਓ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਕਰ ਰਹੇ ਹੋ ਨਾ, ਉਹ 'ਚ ਰੋਕ ਸਕਦੇ ਹੋ ਜੇ ਕੋਈ ਗੱਲ ਕਿਸੇ ਨੂੰ ਕੋਈ ਕਹਿਣੀ ਹੋਵੇ। ਤੇ ਬਾਬਾ ਜੀ ਨੇ ਇੱਥੇ ਆਖਿਆ ਐਨਸ ਅਖੰਡ, ਅਖੰਡ ਦਾ ਮਤਲਬ ਹੈ ਹੁਣ ਦਿਨ ਰਾਤ ਮੇਰੀ ਜਿਹੜੀ ਬਿਰਤੀ ਹੈ ਉਹ ਅਖੰਡ ਹੋ ਗਈ, ਲਗਾਤਾਰ ਕੰਟੀਨਿਊ ਜਿਹੜੀ ਹੈ ਉਹ ਬਿਰਤੀ ਐਸੀ ਅਖੰਡ ਹੋਈ ਵੀ ਭਗਤੀ ਦੇ ਨਾਲ ਉਹ ਸੁਗੰਧਿਤ ਹੋ ਚੁੱਕੀ ਆ, ਰੱਬ ਦੇ ਗੁਣਾਂ ਨੂੰ ਚੇਤੇ ਕਰਕੇ ਉਹਦੇ ਵਿੱਚੋਂ ਲਗਾਤਾਰ ਸੁਗੰਧੀ ਆ ਰਹੀ, ਲਗਾਤਾਰ ਸੁਗੰਧੀ ਆ ਰਹੀ, ਲਗਾਤਾਰ ਫਰੈਗਨੈਂਸ ਆ ਰਹੀ ਹੈ। ਜਿਵੇਂ ਬੰਦੇ ਨੇ ਕੋਈ ਇੱਦਾਂ ਦਾ ਯੰਤਰ ਘਰ ਦੇ ਵਿੱਚ ਲਾਇਆ ਹੋਵੇ ਜਿਹੜਾ 24 ਘੰਟੇ ਲਗਾਤਾਰ ਆਪਣੀ ਖੁਸ਼ਬੂ ਘਰ ਦੇ ਵਿੱਚ ਛੱਡੀ ਜਾਵੇ। ਬਾਬਾ ਜੀ ਨੇ ਕਿਹਾ ਹੇ ਅਕਾਲ ਪੁਰਖ ਵਾਹਿਗੁਰੂ, ਤੇਰੀ ਭਗਤੀ ਅਤੇ ਇਬਾਦਤ ਦੀ ਸੁਗੰਧ ਹੁਣ ਐਨਸ ਦਿਨ ਰਾਤ ਅਖੰਡ ਲਗਾਤਾਰ ਨਿਰੰਤਰ ਮੇਰੇ ਅੰਦਰੋਂ ਚੱਲ ਰਹੀ ਹੈ। ਐਨਸ ਅਖੰਡ ਸੁਰਹੀ ਜਾਏ, ਬਾਬਾ ਜੀ ਨੇ ਕਿਹਾ ਤੋ ਅਨਹਦ ਬੇਣ ਸਹਿਜ ਮੈਂ ਬਾਏ। ਹੁਣ ਜਿਹੜੀ ਅਨਹਦ ਬੇਣ ਵੱਜਣ ਲੱਗ ਪਈ, ਅਨਹਦ ਬੇਣ ਦਾ ਅਰਥ ਕੀ ਹੈ? ਅਨਹਦ ਬੇਣ ਦਾ ਅਰਥ ਹੈ ਉਹ ਆਵਾਜ਼ ਜਿਹੜੀ ਕਦੀ ਨਾਸ਼ ਨਹੀਂ ਹੁੰਦੀ, ਉਹਨੂੰ ਅਨਹਦ ਕਿਹਾ ਜਾਂਦਾ। ਹੱਥ ਦਾ ਮਤਲਬ ਹੁੰਦਾ ਸਾਧ ਸੰਗਤ ਨਾਸ਼, ਇਹ ਬਾਰ ਬਾਰ ਬਾਣੀ ਵਿੱਚ ਇਹ ਸ਼ਬਦ ਆਉਂਦਾ, ਤਾਂ ਕਰਕੇ ਇਹਨੂੰ ਫਿਰ ਵਿਖਿਆਨ ਇਹਦਾ ਕਰਨਾ ਪੈਂਦਾ ਵੀ ਅਨਹਤ ਦਾ ਅਰਥ ਹੈ ਉਹ ਧੁਨ ਜਿਹੜੀ ਨਾਸ਼ ਨਹੀਂ ਹੁੰਦੀ। ਮਤਲਬ ਮੇਰਾ ਹੁਣ ਜੀਵਨ ਇੱਦਾਂ ਦਾ ਸੁਗੰਧੀ ਵਾਲਾ ਬਣ ਗਿਆ, ਇੱਦਾਂ ਦਾ ਇੱਕ ਰਸ ਬਣ ਗਿਆ ਵੀ ਅੰਦਰ ਹੁਣ ਸਹਿਜ ਦੀ ਬੰਸਰੀ ਵੱਜੀ ਜਾਂਦੀ। ਉਹ ਕੋਈ ਸਾਊਂਡ ਦੀ ਗੱਲ ਨਹੀਂ ਇੱਥੇ, ਵੀ ਜੀਵਨ ਉੱਦਾਂ ਦਾ ਬਣ ਗਿਆ ਜਿਵੇਂ ਬੰਸਰੀ ਮਿੱਠੀ ਮਿੱਠੀ ਵੱਜਦੀ ਹੋਵੇ ਕੰਨਾਂ ਨੂੰ ਚੰਗੀ ਲੱਗਦੀ ਹੈ। ਆਖੇ ਹੁਣ ਮੇਰਾ ਜੀਵਨ ਹੀ ਬੰਸਰੀ ਵਰਗਾ ਬਣ ਗਿਆ। ਅਨਹਦ ਬੇਣ ਸਹਿਜ ਮੈਂ ਬਾਏ, ਤੇ ਬਾਬਾ ਜੀ ਕਹਿੰਦੇ ਹੁਣ ਮੈਂ ਸਹਿਜ ਅਵਸਥਾ ਦੇ ਵਿੱਚ ਟਿਕ ਗਿਆ। ਅਗਲਾ ਬਚਨ ਹੈ ਸੋਮਵਾਰ, ਹੁਣ ਅਗਲਾ ਬੋਲ ਰੱਖਿਆ ਸੋਮਵਾਰ ਦੇ ਬਾਰੇ। ਆਖਿਆ ਸੋਮਵਾਰ ਸੱਸ ਅੰਮ੍ਰਿਤ ਝਰੈ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸੋਮਵਾਰ ਦੇ ਬਾਰੇ ਜਿਹੜਾ ਬੋਲ ਰੱਖਿਆ ਸੀ ਉਹ ਸੀ ਸੋਮਵਾਰ ਸੱਚ ਰਹਿਆ ਸਮਾਏ। ਸਤਿਗੁਰ ਨੇ ਆਖਿਆ ਸੋਮਵਾਰ ਦੇ ਪ੍ਰਥਾ ਉਪਦੇਸ਼ ਦਿੱਤਾ ਵੀ ਮੈਂ ਭਾਈ ਸੱਚ ਦੇ ਵਿੱਚ ਹੀ ਸਮਾਇਆ ਰਹਿਣਾ, ਸੋਮਵਾਰ ਸੱਚ ਰਿਹਾ ਸਮਾਏ, ਤਿਸ ਕੀ ਕੀਮਤ ਕਹੀ ਨਾ ਜਾਏ। ਹੁਣ ਉਹਦੀ ਵਡਿਆਈ ਨਹੀਂ ਬਿਆਨੀ ਜਾ ਸਕਦੀ। ਤੇ ਇੱਥੇ ਬਾਬਾ ਕਬੀਰ ਸਾਹਿਬ ਕੀ ਕਹਿੰਦੇ ਨੇ, ਸੋਮਵਾਰ ਸੱਸ ਅੰਮ੍ਰਿਤ ਝਰੈ। ਅੱਛਾ ਸੋਮ ਚੰਦਰਮਾ ਨੂੰ ਕਹਿੰਦੇ ਜੀ, ਹੁਣ ਜਿਹਨਾਂ ਨੇ ਦਿਨਾਂ ਦੇ ਨਾਂ ਰੱਖੇ ਨੇ ਉਹਨਾਂ ਨੇ ਇਸ ਹਿਸਾਬ ਨਾਲ ਰੱਖੇ ਨੇ, ਜਿਵੇਂ ਐਤਵਾਰ ਰੱਖ ਦਿੱਤਾ ਸੂਰਜ ਦੇ ਪ੍ਰਥਾ ਏ, ਆਦਿੱਤਯ ਸੂਰਜ ਨੂੰ ਕਹਿੰਦੇ ਨੇ, ਸੋਮ ਜਿਹੜਾ ਇਹ ਸਾਧ ਸੰਗਤ ਜੀ ਉਹ ਚੰਦਰਮਾ ਨੂੰ ਕਹਿੰਦੇ ਨੇ। ਤੋ ਸਤਿਗੁਰ ਨੇ ਆਖਿਆ ਵੀ ਚੰਦ ਨਾਲ ਸੰਬੰਧ ਰੱਖਣ ਵਾਲਾ ਦਿਨ ਚੰਦ ਨਾਲ, ਸੋਮਵਾਰ ਸੱਸ ਅੰਮ੍ਰਿਤ ਝਰੈ। ਅੱਛਾ ਜਿਹੜਾ ਚੰਦਰਮਾ ਨਾ ਜੀ, ਇਹਨੂੰ ਮੰਨਿਆ ਜਾਂਦਾ ਠੰਡਕ ਦਾ ਪ੍ਰਤੀਕ, ਜਿਹੜਾ ਚੰਦਰਮਾ ਬਾਣੀ ਦੇ ਵਿੱਚ ਵੀ ਇਗਜ਼ਾਮਪਲਾਂ ਆਉਂਦੀਆਂ ਨੇ ਹੋਰ, ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿੱਠੀ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਉੱਥੇ ਬਾਬਾ ਜੀ ਕਹਿੰਦੇ ਨੇ ਵੀ ਇੱਕ ਚੰਦਨ ਨੂੰ ਠੰਡਾ ਮੰਨਿਆ ਜਾਂਦਾ, ਜਿਹੜੇ ਸੱਪ ਹੁੰਦੇ ਨੇ ਨਾ ਉਹ ਚੰਦਨ ਦੇ ਨਾਲ ਆਪਣੇ ਆਪ ਨੂੰ ਲਪੇਟਦੇ ਨੇ ਕਿਉਂਕਿ ਠੰਡਕ ਹੁੰਦਾ, ਸੱਪ ਦੇ ਅੰਦਰ ਦਾ ਜ਼ਹਿਰ ਉਹਨੂੰ ਪਰੇਸ਼ਾਨ ਕਰਦਾ ਤੇ ਉਹ ਚੰਦਨ ਦੇ ਆਲੇ ਦੁਆਲੇ ਆਪਣੇ ਆਪ ਨੂੰ ਲਪੇਟ ਲੈਂਦਾ। ਹੁਣ ਪਹਿਲਾ ਬਚਨ ਵਰਤਿਆ ਚੰਦਨ, ਦੂਜਾ ਵਰਤਿਆ ਚੰਦ, ਚੰਦ ਨੂੰ ਵੀ ਕੀ ਆਖਿਆ? ਠੰਡਾ ਆਖਿਆ ਗਿਆ, ਸੀਤਲਤਾ ਹੁੰਦੀ ਨਾ ਚੰਦਨ ਦੇ ਵਿੱਚ, ਚੰਦ ਦੇ ਵਿੱਚ ਵੀ ਚੰਦਨ ਚੰਦ ਨਾ ਸਰਦ ਰੁੱਤ, ਤੇ ਇੱਕ ਸਰਦੀ ਦੀ ਰੁੱਤ। ਬਾਬਾ ਜੀ ਨੇ ਆਖਿਆ ਸਰਦੀ ਦੀ ਰੁੱਤ ਠੰਡੀ ਹੁੰਦੀ ਹੈ, ਪਰ ਇਹ ਤਿੰਨੇ ਚੀਜ਼ਾਂ ਬੰਦੇ ਦੇ ਅੰਦਰ ਦੀ ਪੀੜਾ ਨੂੰ ਮਿਟਾ ਨਹੀਂ ਸਕਦੀਆਂ। ਭਾਵੇਂ ਚੰਦਰਮਾ ਠੰਡਾ ਹੁੰਦਾ ਪਰ ਬੰਦੇ ਦੇ ਅੰਦਰ ਥੋੜ੍ਹਾ ਠੰਡਕ ਵਰਤਾ ਸਕਦਾ, ਭਾਵੇਂ ਸਰਦੀ ਦੀ ਰੁੱਤ ਠੰਡੀ ਹੋਵੇ। ਤੇ ਤੁਸੀਂ ਕਦੀ ਵੇਖਿਆ ਵੀ ਭਾਈ ਹੁਣ ਸਿਆਲ ਆਉਣੇ ਨੇ, ਹੁਣ ਕਰੇ ਦੇ ਘਰ 'ਚ ਕੋਈ ਲੜਾਈ ਨਹੀਂ ਹੋਣੀ, ਜਿਨ੍ਹਾਂ ਨੇ ਅੰਦਰੋਂ ਤਪੇ ਰਹਿਣਾ ਉਹਨਾਂ ਨੇ ਤਪੇ ਹੀ ਰਹਿਣਾ, ਭਾਵੇਂ ਉਹ ਚੰਦਰਮਾ ਦੀ ਰੁੱਤ ਹੋਵੇ ਤੇ ਭਾਵੇਂ ਠੰਡਕ ਦੀ ਰੁੱਤ ਹੋਵੇ, ਉਹ ਮਨ ਦੀ ਖੇਡ ਹੈ ਸਾਰੀ। ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿੱਠੀ ਘਾਮ, ਅੰਦਰ ਦੀ ਪੀੜਾ, ਅੰਦਰ ਦੀ ਤਕਲੀਫ, ਅੰਦਰ ਦਾ ਦੁੱਖ, ਨਾ ਚੰਦਰਮਾ ਦੀ ਠੰਡਕ ਨਾਲ ਉਹਨੂੰ ਕੋਈ ਫਰਕ ਪੈਂਦਾ, ਨਾ ਸਰਦੀ ਦੀ ਰੁੱਤ ਨਾਲ ਉਹਨੂੰ ਕੋਈ ਫਰਕ ਪੈਂਦਾ,
ਤੇ ਬਾਬਾ ਜੀ ਨੇ ਕਿਹਾ ਨਾ ਉਹਨੂੰ ਜਿਹੜਾ ਹੈ ਉਹ ਕੋਈ ਚੰਦਨ ਦਾ ਲੇਪ ਕੀਤਿਆਂ ਫਰਕ ਪੈਂਦਾ। ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਹੀ ਕਾਮ, ਸੀਤਲ ਥੀਵੈ ਨਾਨਕਾ। ਸੀਤਲ ਦਾ ਅਰਥ ਕੀ ਹੁੰਦਾ? ਠੰਡਕ। ਜੀਵਨ ਵਿੱਚ ਠੰਡਕ ਕਿਵੇਂ ਵਰਤੇਗੀ? ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ। ਰੱਬ ਦਾ ਨਾਮ ਹੀ ਉਹ ਠੰਡਕ ਸਾਨੂੰ ਦੇਵੇਗਾ, ਅਦਰਵਾਈਜ਼ ਠੰਡਕ ਨਹੀਂ ਆ ਸਕਦੀ। ਤੋ ਬਾਬਾ ਜੀ ਨੇ ਇੱਥੇ ਕਿਹਾ ਸੋਮਵਾਰ। ਸੋਮ ਦਾ ਮਤਲਬ ਹੋ ਗਿਆ ਚੰਦਰਮਾ ਦਾ ਵਾਰ। ਸੱਸ ਅੰਮ੍ਰਿਤ ਝਰੈ। ਬਾਬਾ ਜੀ ਕਹਿੰਦੇ ਨੇ ਮੈਂ ਜਦੋਂ ਰੱਬ ਦੇ ਗੁਣ ਵਾਰ ਵਾਰ ਗਾਏ ਨਾ ਤੇ ਹੁਣ ਮੇਰੇ ਮਨ ਦੇ ਵਿੱਚ ਸੋਮ ਠੰਡਕ ਆ ਗਈ, ਅੰਦਰ ਸੋਮਵਾਰ ਬਣ ਗਿਆ। ਸੋਮਵਾਰ ਸੱਸ ਅੰਮ੍ਰਿਤ ਝਰੈ, ਅੰਦਰ ਅੰਮ੍ਰਿਤ ਆ ਗਿਆ। ਚਾਖਤ ਬੇਗ, ਮੈਂ ਤੁਰੰਤ ਉਹਨੂੰ ਛਕਿਆ ਜਦੋਂ ਰੱਬ ਦੇ ਨਾਂ ਨੂੰ। ਚਾਖਤ ਬੇਗ ਸਗਲ ਬਿਖ ਹਰੈ। ਹਰੈ ਦਾ ਅਰਥ ਹੈ ਹਰੀ ਗਈ, ਖਤਮ ਹੋ ਗਈ। ਇੱਕ ਹਰੈ ਦਾ ਅਰਥ ਰੱਬ ਵੀ ਹੈ, ਪਰ ਇੱਥੇ ਹਰੈ ਦਾ ਅਰਥ ਹੈ ਕਿਸੇ ਚੀਜ਼ ਨੂੰ ਹਰ ਲੈਣਾ, ਖਤਮ ਕਰ ਦੇਣਾ। ਹੁਣ ਕੀ ਹੋਇਆ? ਜਦੋਂ ਅੰਦਰ ਠੰਡਕ ਵਰਤੀ ਤੇ ਜਿਹੜੀ ਵਿਕਾਰਾਂ ਦਾ ਜ਼ਹਿਰ ਸੀ ਨਾ ਮੇਰੇ ਅੰਦਰ ਸੱਪ ਵਾਂਗੂ, ਆਖਿਆ ਉਹ ਸਾਰੇ ਦਾ ਸਾਰੇ ਖਤਮ ਹੋ ਗਿਆ। ਚਾਖਤ ਬੇਗ, ਬੇਗ ਦਾ ਮਤਲਬ ਜਲਦੀ, ਜਿਵੇਂ ਬਾਬਾ ਰਵਿਦਾਸ ਸਾਹਿਬ ਕਹਿੰਦੇ ਨੇ ਬੇਗ ਮਿਲੋ, ਬੇਗ ਦਾ ਮਤਲਬ ਜਲਦੀ। ਬੇਗ ਮਿਲੋ ਜਨ ਕਰਨਾ ਬਿਲਾਂਬਾ, ਬਿਲਾਂਬਾ ਦਾ ਮਤਲਬ ਦੇਰੀ ਨਾ ਲਾਓ, ਛੇਤੀ ਮਿਲੋ ਮੈਨੂੰ। ਚਾਖਤ ਬੇਗ ਸਗਲ ਬੇਖਰ ਹੈ, ਕੀ ਹੋਇਆ? ਅੰਦਰ ਦੀ ਸਾਰੀ ਬੇਖ ਜ਼ਹਿਰ ਜਿਹੜਾ ਸੀ ਉਹ ਖਤਮ ਹੋ ਗਿਆ। ਬਾਣੀ ਰੋਕਿਆ ਰਹੇ ਦੁਆਰ, ਤੋ ਮਨ ਮਤ ਵਾਰੋ ਪੀਵਣਹਾਰ। ਬਾਬਾ ਜੀ ਕਹਿੰਦੇ ਨੇ ਹੁਣ ਮੈਂ ਕੀ ਕਰਦਾ ਵੀ ਪ੍ਰਭੂ ਦੇ ਦਰ ਉੱਤੇ ਟਿਕਿਆ ਰਹਿਣਾ। ਬਾਣੀ ਰੋਕਿਆ ਰਹੇ, ਗੁਰੂ ਦੀ ਬਾਣੀ ਦੁਆਰਾ ਮੈਂ ਰੁਕਿਆ ਰਹਿਣਾ ਰੱਬ ਦੇ ਦਰ ਉੱਤੇ। ਬਾਣੀ ਰੋਕਿਆ ਰਹੇ ਦੁਆਰ, ਤੋ ਮਨ ਮਤ ਵਾਰੋ ਪੀਵਣ ਹਾਰ। ਤੇ ਹੋਇਆ ਕਿ ਮੈਂ ਇਸ ਅੰਮ੍ਰਿਤ ਨੂੰ ਪੀ ਕੇ ਇੰਨਾ ਮਸਤ ਹੋਇਆ ਫਿਰਦਾ ਵੀ ਮੇਰੇ ਜੀਵਨ ਵਿੱਚੋਂ ਮਨ ਮਤ ਜਿਹੜੀ ਹੈ ਉਹ ਦੂਰ ਹੋ ਗਈ। ਤੋ ਇੱਕ ਉਪਦੇਸ਼ ਅੱਜ ਦਾ ਹੈ, ਉਹਨੂੰ ਆਪਾਂ ਵਿਚਾਰ ਲਈਏ, ਉਹ ਹੈ ਮੰਗਲਵਾਰ। ਅੱਜ ਵਾਰ ਵੀ ਮੰਗਲਵਾਰ ਹੀ ਹੈ, ਤੋ ਆਹ ਮੰਗਲਵਾਰ ਦਾ ਉਪਦੇਸ਼ ਹੈ। ਜਿਵੇਂ ਸੰਗਰਾਂਦ ਦਾ ਦਿਨ ਆਇਆ ਤੇ ਭਾਈ ਨੂੰ ਕਿਹਾ ਵੀ ਆਹ ਉਪਦੇਸ਼ ਨਾ ਉਹ, ਅੱਜ ਤੁਸੀਂ ਮੰਗਲਵਾਰ ਆਏ ਜੋ ਮੰਗਲਵਾਰ ਦਾ ਉਪਦੇਸ਼ ਇਹ ਹੈ। ਤੋ ਬਾਬਾ ਜੀ ਨੇ ਕਿਹਾ ਮੰਗਲਵਾਰੇ ਲੇ ਮਹੀਤ। ਅੱਛਾ, ਮੰਗਲ ਤਾਰਾ ਹੁੰਦਾ, ਮੰਗਲ ਵੈਸੇ ਤੇ ਮੰਗਲ ਗ੍ਰਹਿ ਵੀ ਹੁਣ ਕਹਿੰਦੇ, ਗ੍ਰਹਿ ਤਾਰੇ ਹੀ ਹੁੰਦੇ ਨੇ ਬੇਸਿਕਲੀ, ਵੱਡੇ ਤਾਰੇ ਹੋ ਗਏ, ਛੋਟੇ ਤਾਰੇ ਹੋ ਗਏ। ਮੰਗਲਵਾਰੇ ਲੇ ਮਹੀਤ, ਬਾਬਾ ਜੀ ਨੇ ਕਿਹਾ ਮੰਗਲ ਤਾਰੇ ਨਾਲ ਸੰਬੰਧ ਰੱਖਣ ਵਾਲਾ ਦਿਨ। ਮਹੀਤ ਦਾ ਅਰਥ ਹੁੰਦਾ ਜੀ ਕਿਲਾ। ਮੰਗਲਵਾਰੇ ਲੇ ਮਹੀਤ, ਪੰਚ ਚੋਰ ਕੀ ਜਾਣਿਆ ਰੀਤ। ਮੈਂ ਰੱਬ ਦੇ ਗੁਣ ਵਾਰ ਵਾਰ ਗਾ ਕੇ ਨਾ ਕੀ ਕੀਤਾ ਵੀ ਆਪਣੇ ਮਨ ਦੇ ਕਿਲੇ ਦੇ ਦੁਆਰੇ ਰਹਿਣਾ, ਤੇ ਮੈਂ ਉਹਨਾਂ ਪੰਜਾਂ ਚੋਰਾਂ ਨੂੰ ਜਾਣ ਲਿਆ ਜਿਹੜੇ ਮੇਰੇ ਮਨ ਨੂੰ ਕਾਬੂ ਵਿੱਚ ਕਰੀ ਫਿਰਦੇ ਨੇ। ਮੰਗਲਵਾਰੇ ਲੇ ਮਹੀਤ, ਪੰਚ ਚੋਰ ਕੀ ਜਾਣੈ ਰੀਤ। ਜਿਹੜੇ ਪੰਜ ਚੋਰ ਸਨ, ਕਾਮ ਕ੍ਰੋਧ ਲੋਭ ਅਹੰਕਾਰ, ਉਹਨਾਂ ਦੀ ਰੀਤ ਨੂੰ ਮੈਂ ਜਾਣ ਲਿਆ। ਘਰ ਛੋਡੇ ਬਾਹਰ ਜਿਨ ਜਾਏ, ਨਾਤਰ ਖਰਾ ਰਿਸੇ ਹੈ ਖਾਏ। ਬਾਬਾ ਜੀ ਨੇ ਕਿਹਾ ਹੁਣ ਕੀ ਹੋਇਆ ਵੀ ਮੈਂ ਇਸ ਸਰੀਰ ਦੇ ਕਿਲੇ ਨੂੰ ਛੱਡ ਕੇ ਬਾਹਰ ਨਹੀਂ ਜਾਂਦਾ, ਮਨ ਨੂੰ ਭਟਕਣ ਨਹੀਂ ਦਿੰਦਾ, ਕਿਉਂਕਿ ਮੇਰਾ ਫਿਰ ਇਹ ਜਿਹੜਾ ਮਨ ਹੈ ਵਿਕਾਰਾਂ 'ਚ ਪੈ ਕੇ ਦੁਖੀ ਹੋਵੇਗਾ। ਤੋ ਸਰੀਰ ਨੂੰ ਕਿਲਾ ਕਹਿ ਕੇ ਬਾਬਾ ਜੀ ਨੇ ਮੰਗਲਵਾਰ ਦਾ ਸਾਨੂੰ ਜਿਹੜਾ ਉਪਦੇਸ਼ ਹੈ ਉਹ ਬਖਸ਼ਿਸ਼ ਕੀਤਾ ਹੈ। ਤੋ ਬਾਣੀ ਨੇ ਇਕੱਲੇ ਇਕੱਲੇ ਵਾਰ ਦੀ ਗੱਲ ਕੀਤੀ, ਇਕੱਲੀ ਇਕੱਲੀ ਤਰੀਕ ਦੀ ਗੱਲ ਕੀਤੀ, ਇਕੱਲੇ ਇਕੱਲੇ ਮਹੀਨੇ ਦੀ ਗੱਲ ਕੀਤੀ, ਤੇ ਸਾਰੀਆਂ ਗੱਲਾਂ ਬਾਬੇ ਨੇ ਕੀਤੀਆਂ ਸਾਡੇ ਮਨ ਬਾਰੇ ਨੇ। ਬਾਹਰ ਦੇ ਦਿਨਾਂ ਵਿੱਚ ਕੱਖ ਨਹੀਂ ਰੱਖਿਆ, ਬਾਹਰ ਦੇ ਦਿਨ ਸਾਰੇ ਇੱਕੋ ਜਿਹੇ ਹੁੰਦੇ ਨੇ। ਆਉਣ ਨਵਾਂ ਸਾਲ ਅਗਾਂਹ ਆ ਜਾਣਾ, ਤੇ ਕੀ ਨਵੇਂ ਸਾਲ ਨੂੰ ਹੁਣ 2025 ਨਿਕਲਿਆ ਤੇ 26 ਆ ਗਿਆ, 26 ਨਿਕਲੇਗਾ 27 ਆ ਜਾਵੇ, ਕੀ ਫਰਕ ਪੈ ਜਾਵੇਗਾ? ਕੋਈ ਫਰਕ ਨਹੀਂ ਪੈਂਦਾ। ਹਾਂ, ਅਸੀਂ ਮੌਤ ਵਾਲੇ ਬੰਨੇ ਜ਼ਰੂਰ ਵਧੀ ਜਾਂਦੇ ਹਾਂ, ਅਦਰਵਾਈਜ਼ ਫਰਕ ਕੋਈ ਨਹੀਂ ਪੈਂਦਾ। ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨੀ ਅਰਤਵਤ ਰਹੇ, ਉਹੀ ਚੰਦ ਹੈ ਉਹੀ ਤਾਰੇ ਨੇ, ਕੁਦਰਤ ਉਦਾਂ ਹੀ ਚੱਲ ਰਹੀ ਹੈ। ਹਾਂ, ਇਹ ਹੋਵੇਗਾ ਵੀ ਇੱਕ ਦਿਨ ਇਸ ਕੁਦਰਤ ਵਿੱਚ ਮੈਂ ਨਹੀਂ ਹੋਵਾਂਗਾ, ਬਸ ਆਹ ਫਰਕ ਹੈ। ਅਦਰਵਾਈਜ਼ ਦਿਨਾਂ ਤਰੀਕਾਂ ਵਾਰਾਂ ਨਾਲ ਕੋਈ ਫਰਕ ਨਹੀਂ ਪੈਂਦਾ। ਹੁਣ ਆਮ ਦਾ ਵੀ ਮੰਗਲਵਾਰ ਆਹ ਕੰਮ ਨਹੀਂ ਕਰਨਾ, ਮੰਗਲਵਾਰ ਆਹ ਕੰਮ ਨਹੀਂ ਕਰਨਾ, ਬੁੱਧਵਾਰ ਆਹ ਕੰਮ ਨਹੀਂ ਕਰਨਾ, ਜਾਂ ਸ਼ਨੀਵਾਰ ਆਹ ਕੰਮ ਨਹੀਂ ਕਰਨਾ। ਈਵਨ ਤੁਸੀਂ ਗੁਰਦੁਆਰਿਆਂ ਵਿੱਚ ਵੇਖੋ, ਮੈਂ ਚਲੋ ਖਿਮਾ ਚਾਹੁੰਦਾ, ਮੰਗਲਵਾਰ ਆਮ ਤੌਰ ਉੱਤੇ ਨਾ ਲੱਡੂ ਬਹੁਤ ਹੋਣਗੇ ਗੁਰਦੁਆਰਿਆਂ 'ਚ, ਯੈਲੋ ਕਲਰ ਦੇ, ਪੀਲੇ ਰੰਗ ਦੇ, ਜਾਂ ਫਿਰ ਕੜੀ ਵੀ ਬਣਦੀ ਇੱਦਣ ਮੰਗਲਵਾਰ, ਉਹ ਵੀ ਪੀਲੇ ਰੰਗ ਦੀ ਹੁੰਦੀ ਹੈ, ਸਾਰੇ ਗੁਰਦੁਆਰਿਆਂ 'ਚ ਮੰਗਲਵਾਰ ਹੀ ਬਣਦੀ ਕਿਤੇ ਨਾ ਕਿਤੇ। ਤੋ ਉਹ ਮੈਂ ਨਹੀਂ ਕਹਿੰਦਾ ਵੀ ਚਲੋ ਗੁਰਦੁਆਰਿਆਂ ਇਸ ਕਰਕੇ ਸ਼ੁਰੂ ਕੀਤੀ ਹੈ ਵੀ ਅੱਜ ਦੇ ਦਿਨ ਕੜੀ ਬਣਾ ਲਓ ਵੀ ਕੋਈ ਕਿਸੇ ਦੀ ਪੂਜਾ ਕਰਨੀ ਆਪਾਂ, ਕਿਸੇ ਦੇਵਤੇ ਦੀ ਪੂਜਾ ਕਰਨੀ, ਪਰ ਇਹਨੂੰ ਤੁਸੀਂ ਕੋਇੰਸੀਡੈਂਸ ਕਹਿ ਲਓ ਵੀ ਇੱਦਾਂ ਦਾ ਵਾਪਰ ਗਿਆ,
ਫਿਰ ਸ਼ਨੀਵਾਰ ਦਾ ਦਿਨ ਆਉਂਦਾ ਤੇ ਸ਼ਨੀਵਾਰ ਨੂੰ ਕਾਲੀ ਦਾਲ ਜਿਹੜੀ ਹੈ ਉਹ ਗੁਰਦੁਆਰਿਆਂ ਦੇ ਵਿੱਚ ਬਹੁਤ ਆਉਂਦੀ। ਤੁਸੀਂ ਕਦੀ ਇਹਦਾ ਪ੍ਰੈਕਟੀਕਲ ਕਰਕੇ ਵੇਖ ਲਿਓ। ਮੈਂ ਵੀ ਨਹੀਂ ਕਹਿੰਦਾ ਵੀ ਜਿਹੜਾ ਕਾਲੀ ਦਾਲ ਲੈ ਕੇ ਆਉਣ ਵਾਲਾ ਉਹ ਕੋਈ ਵਹਿਮ ਦਾ ਗ੍ਰਸਿਆ ਹੋਇਆ ਹੀ ਲੈ ਕੇ ਆ ਰਿਹਾ, ਪਰ ਇੱਦਾਂ ਕਿਉਂ ਬਣ ਗਿਆ ਵੀ ਕਿਤੇ ਨਾ ਕਿਤੇ ਇਹਦਾ ਜਿਹੜਾ ਤੁਸੀਂ ਪਿਛੋਕੜ ਸਮਝੋਗੇ ਫਿਰ ਉੱਥੇ ਇਹੋ ਚੀਜ਼ਾਂ ਪਈਆਂ ਹੋਈਆਂ, ਕਿਉਂਕਿ ਸ਼ਨੀਵਾਰ ਨੂੰ ਕਾਲੀਆਂ ਚੀਜ਼ਾਂ ਦਾਨ ਕਰਨੀਆਂ ਚਾਹੀਦੀਆਂ, ਇਸ ਕਰਕੇ ਕਾਲੀ ਦਾਲ ਆਉਂਦੀ ਹੈ। ਜਾਂ ਲੋਹੇ, ਆਪਣੇ ਗੁਰਦੁਆਰੇ ਦੀ ਗੱਲ ਹੈ ਨਾ, ਇੱਥੇ ਵੀ ਆ ਕੋਈ ਸਮਾਗਮ ਸੀ ਤੇ ਉਹ ਬੇਬੀਆਂ ਨੇ ਸ਼ੁਗਰ ਹੱਥ ਮਾਰ ਕੇ ਵੇਖ ਲਿਆ ਕੋਈ ਦਾਲ ਛੱਡ ਗਿਆ ਜੀ ਇੱਥੇ ਕਾਲੀ ਦਾਲ, ਉਹਦੇ ਵਿੱਚ ਕਿੱਲ ਸੀ। ਹੁਣ ਮੰਨ ਲਓ ਜੇ ਉੱਦਾਂ ਬਣ ਜਾਂਦੀ ਨਾ ਉੱਥੇ ਹੱਥ ਮਾਰਦੇ ਤੇ ਮੂੰਹ ਦੇ ਵਿੱਚ ਲੋਕਾਂ ਦੇ ਕਿੱਲ ਵੱਜਦੇ। ਉਹ ਆਪਣਾ ਸ਼ਨੀ ਟਾਲਣ ਆਏ ਸੀ, ਗੱਲ ਇਹ ਹੈ। ਸ਼ਨੀਵਾਰ ਨੂੰ ਤੇਲ, ਕਿਉਂਕਿ ਹੁਣ ਇਹ ਅਸੀਂ ਚੀਜ਼ਾਂ ਜਾਣੇ ਜਾਣ ਜਾਣੇ ਦੇ ਵਿੱਚ ਗੁਰਦੁਆਰਾ, ਮੈਂ ਕਹਿੰਦਾ ਤੁਸੀਂ ਕਾਲੀ ਦਾਲ ਲਿਆਉਣੀ ਜਿਹੜੀ ਮਰਜ਼ੀ ਲੈ ਆਓ, ਪਰ ਇਹ ਨਾ ਹੋਵੇ ਵੀ ਮੈਂ ਸ਼ਨੀਵਾਰ ਹੀ ਲੈ ਕੇ ਜਾਣੀ, ਸ਼ੁੱਕਰਵਾਰ ਲੈ ਜਾਓ, ਵੀਰਵਾਰ ਲੈ ਜਾਓ, ਸ਼ਨੀਵਾਰ ਵੀ ਲੈ ਆਓ, ਕੋਈ ਗੱਲ ਨਹੀਂ, ਐਤਵਾਰ ਵੀ ਲੈ ਆਓ। ਪਰ ਜਦੋਂ ਕੁਝ ਚੀਜ਼ਾਂ ਹੁਣ ਇੱਕ ਦਿਨ ਗੁਰਦੁਆਰਿਆਂ 'ਚ ਐਸੇ ਆਉਂਦਾ ਕੇਲਿਆਂ ਦੇ ਢੇਰ ਲੱਗ ਜਾਂਦੇ, ਇੱਥੇ ਕੇਲਿਆਂ ਦੇ ਢੇਰ ਇੱਕ ਖਾਸ ਦਿਨ, ਅਤੇ ਅੱਗੋਂ ਪਿੱਛੋਂ ਸ਼ਾਇਦ ਕੋਈ ਲੱਭੇ ਵੀ ਨਾ। ਤੋ ਗੁਰੂ ਕਿਰਪਾ ਕਰੇ ਅਸੀਂ ਦਿਨਾਂ ਥਿੱਤਾਂ ਵਾਰਾਂ ਦੀ ਪੂਜਾ ਤੋਂ ਉੱਪਰ ਉੱਠ ਕੇ ਆਦਤ ਕਰੇ ਭਗਤ ਨਾਮ ਉਸ ਅਕਾਲ ਪੁਰਖ ਨੂੰ ਚੇਤੇ ਰੱਖਣਾ। ਤੋ ਗੁਰੂ ਕਿਰਪਾ ਕਰੇ ਜੀ, ਧੰਨਵਾਦ ਸਾਰਿਆਂ ਦਾ। ਸਾਡੇ ਕੋਲ ਭਾਈ ਸਾਹਿਬ ਹੁਣਾਂ ਦਾ ਜਥਾ ਪਹੁੰਚਿਆ ਹੈ, ਮੈਨੂੰ ਨਾਂ ਥੋੜ੍ਹਾ ਵਿਸਰ ਗਿਆ, ਹਾਂਜੀ ਬੋਲਦੇ ਕਿ ਨਾ ਜੀ, ਨਾ ਭਾਈ ਹਰਜਿੰਦਰ ਸਿੰਘ ਜੀ ਹੁਣਾਂ ਦਾ, ਬੜੇ ਚੜ੍ਹਦੀ ਕਲਾ ਵਾਲੇ ਸਿੰਘ ਨੇ। ਸੋ ਇਹ ਇੱਕ ਮਹੀਨਾ ਗੁਰੂ ਘਰ ਵਿਖੇ ਰੱਬੀ ਬਾਣੀ ਦੇ ਕੀਰਤਨ ਦੁਆਰਾ ਸੇਵਾ ਕਰਨਗੇ। ਤੋ ਭਾਈ ਸਾਹਿਬ ਦੇ ਜਥੇ ਨੂੰ ਜੀ ਆਇਆਂ, ਤੋ ਆਓ ਇਹਨਾਂ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ। ਭੁੱਲਾਂ ਚੁੱਕਾਂ ਮੇਰੀਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ
0: ਫਤਿਹ।
1: ਇਹ ਸਨ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਅਤੇ ਉਹਨਾਂ ਦਾ ਜਥਾ ਜੋ ਸਾਡੇ ਬਿਆਸ ਅੱਜ ਹੀ ਪਹੁੰਚੇ ਨੇ। ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਆਪਣੇ ਵੱਲੋਂ ਸਮੂਹ ਸੇਵਾਦਾਰਾਂ ਵੱਲੋਂ ਅਤੇ ਸੰਗਤਾਂ ਵੱਲੋਂ ਦਰਬਾਰ ਵਿੱਚ ਜੀ ਆਇਆਂ ਆਖਦਾ। ਆਉਣ ਵਾਲੇ ਕੁਛ ਸਮੇਂ ਲਈ ਆਪ ਸੰਗਤਾਂ ਦੀ ਸੇਵਾ ਸਵੇਰੇ ਸ਼ਾਮ ਕੀਰਤਨ ਰਾਹੀਂ ਕਰਨਗੇ। ਸੋ ਜਥੇ ਨੇ ਬਹੁਤ ਪਿਆਰ ਦੇ ਨਾਲ ਆਪ ਜੀ ਨੂੰ ਲਾਹੀ ਬਾਣੀ ਦੇ ਮਨੋਹਰ ਕੀਰਤਨ ਸਰਵ ਕਰਾਏ ਨੇ। ਜਥੇ ਦਾ ਬਹੁਤ ਬਹੁਤ ਧੰਨਵਾਦ, ਗੁਰੂ ਕਿਰਪਾ ਕਰੇ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਆਪ ਜੀ ਨੂੰ ਵੀ ਬੇਨਤੀ ਹੈ ਕਿ ਆਪ ਵੀ ਜਦੋਂ ਸਮਾਂ ਬਣੇ ਬੈਠ ਕੇ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੋ, ਮਾਣ ਸਤਿਕਾਰ ਕਰੋ, ਤਾਂ ਕਿ ਜਥੇ ਇਸੇ ਤਰ੍ਹਾਂ ਆਪ ਦੀ ਸੇਵਾ 'ਚ ਇਸੇ ਆਉਂਦੇ ਰਹਿਣ। ਸੋ ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼, ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਸੋ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਦਿਹਾੜੇ ਮਨਾਉਣੇ ਬਹੁਤ ਜ਼ਰੂਰੀ ਨੇ, ਕਿਉਂਕਿ ਆਪਾਂ ਉਹ ਦਿਹਾੜੇ ਮਨਾਉਣ ਲੱਗ ਪਏ ਜਿਹੜੇ ਗੁਰਮਤ 'ਚ ਨਹੀਂ, ਕਿਉਂਕਿ ਉਹਨਾਂ ਦਿਹਾੜਿਆਂ 'ਤੇ ਕਾਫੀ ਰੌਣਕ ਹੁੰਦੀ। ਅੱਜ ਸਭ ਤੋਂ ਪਵਿੱਤਰ ਦਿਹਾੜਾ ਕਿ ਪਹਿਲੇ ਦਿਨ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ 1604 ਨੂੰ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਹੁੰਦਾ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਗੁਰੂ ਮਹਾਰਾਜ ਨੂੰ ਆਪਣੇ ਸੀਸ 'ਤੇ ਰੱਖਦੇ ਨੇ, ਪ੍ਰਕਾਸ਼ ਕਰਵਾਉਂਦੇ ਨੇ, ਬਾਬਾ ਬੁੱਢਾ ਜੀ ਕਹੋ ਪਾਸੋਂ, ਅਤੇ ਉਸ ਤੋਂ ਨਾਲ ਹੀ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਸਾਹਿਬਾਨ ਦੀ ਸੇਵਾ ਵੀ ਬਖਸ਼ੀ, ਜਿਹੜੀ ਕਿ ਮਹਾਰਾਜ ਦੀ ਕਿਰਪਾ ਨੇ ਸਤਿਗੁਰ ਨੇ ਸਾਨੂੰ ਬਖਸ਼ੀ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਉੱਥੇ ਗ੍ਰੰਥੀ ਸਾਹਿਬਾਨ ਦੀ ਸੇਵਾ ਵੀ ਅੱਜ ਦੇ ਦਿਹਾੜੇ ਤੋਂ ਹੀ ਆਰੰਭ ਹੁੰਦੀ ਹੈ। ਤੋ ਮੈਂ ਬੇਨਤੀ ਤਾਂ ਕਰ ਰਿਹਾ ਕਿ ਆਪਾਂ ਕੋਸ਼ਿਸ਼ ਕਰੀਏ ਕਿ ਹਰ ਇੱਕ ਸਿੱਖ ਦੇ ਘਰ ਵਿੱਚ ਪੋਥੀਆਂ ਹੋਣ। ਅੱਜ ਤੋਂ ਪ੍ਰਣ ਕਰੋ ਕਿ ਹਰ ਇੱਕ ਸਿੱਖ ਨੇ ਆਪਣਾ ਸਹਿਜ ਪਾਠ ਆਪ ਕਰਨਾ, ਕਿਉਂਕਿ ਬਾਣੀ ਜਿੰਨੀ ਪੜ੍ਹੀ ਅਤੇ ਪੜ੍ਹਾਈ ਜਾ ਰਹੀ ਹੈ, ਅੱਜ ਤੋਂ 20-25 ਸਾਲ ਪਹਿਲਾਂ ਇੰਨੀ ਬਾਣੀ ਪੜ੍ਹੀ ਪੜ੍ਹਾਈ ਨਹੀਂ ਸੀ ਜਾ ਸਕਦੀ ਸੀ, ਪੜ੍ਹਾਉਣ 'ਤੇ ਜ਼ੋਰ ਹੈ। ਲੇਕਿਨ ਗੁਰਬਾਣੀ 'ਚ ਕਿਤੇ ਨਹੀਂ ਲਿਖਿਆ ਕਿ ਸਿੱਖ ਨੇ ਬਾਣੀ ਪੜ੍ਹਾਉਣੀ ਆ। ਆ ਗਾਵੋ ਆਵੋ ਸਿੱਖ ਸਤਿਗੁਰ ਕਹਿ ਪਿਆਰਿਓ, ਗਾਵੋ ਸੱਚੀ ਆਇਓ ਸੁਣ ਪੜ੍ਹਨ ਕੋ ਬਾਣੀ। ਬਾਣੀ ਪੜ੍ਹਨ ਲਈ ਆਈ ਆ, ਪੜ੍ਹਾਉਣ ਲਈ ਤਾਂ ਕਿਤੇ ਵੀ ਨਹੀਂ। ਖਰਬ ਖਿਮਾ ਕਰਨਾ, ਸਿੱਖ ਇੰਨਾ ਜੀਵਨ ਆਸਾਨ ਕਰਨ ਲੱਗ ਪਿਆ ਕਿ ਅੱਜ ਗੁਰੂ ਗ੍ਰੰਥ ਸਾਹਿਬ ਦੇ ਸੁਖਮਣੀ ਸਾਹਿਬ ਵਾਲੇ ਪਾਠ ਬਿਰਧ ਜਿਹੜੇ ਪੱਤਰੇ ਉਹ ਬਿਰਧ ਹੋ ਰਹੇ ਨੇ, ਕਿਉਂਕਿ ਸੁਖਮਣੀ ਬਹੁਤ ਪ੍ਰਚਲਿਤ ਹੈ। ਮੈਂ ਤਾਂ ਵੈਸੇ ਬੇਨਤੀ ਕਰਦਾ, ਸ਼ਾਇਦ ਮੇਰੀ ਗੱਲ ਕਿਸੇ ਨੂੰ ਚੰਗੀ ਲੱਗੇ ਜਾਂ ਨਾ ਲੱਗੇ, ਗੁਰਦੁਆਰਾ ਸਾਹਿਬ ਦੇ ਵਿੱਚ ਸੁਖਮਣੀ ਸਾਹਿਬ ਦਾ ਪਾਠ ਵੀਕਐਂਡ 'ਤੇ ਨਹੀਂ ਹੋਣਾ ਚਾਹੀਦਾ, ਕਿਉਂਕਿ ਵੀਕਐਂਡ 'ਤੇ ਆਪਾਂ ਸੁਣ ਲਈਏ, ਪ੍ਰਚਾਰਕ ਸ਼੍ਰੇਣੀ ਨੂੰ ਸੁਣੀਏ, ਕੀਰਤਨ ਸੁਣੀਏ, ਕਥਾ ਸੁਣੀਏ, ਇਤਿਹਾਸ ਸੁਣੀਏ, ਤਿੰਨ ਚੀਜ਼ਾਂ ਨੇ ਜਿਹੜੀਆਂ ਗੁਰਦੁਆਰਾ ਸਾਹਿਬ ਵਿਖੇ ਸੁਣਨ ਵਾਸਤੇ ਆਉਣਾ, ਕਥਾ ਕੀਰਤਨ ਅਤੇ ਇਤਿਹਾਸ, ਜਾਂ ਖੰਡ ਪਾਠ ਜਾਂ ਸਹਿਜ ਪਾਠ ਰਾਮ ਬਣਾਉਣ ਬਾਣੀ ਸੁਣਨੀ ਹੈ। ਪਰ ਕਿਵਾਂ ਕਰਨਾ, ਦੋ ਦੋ ਘੰਟੇ ਸੁਖਮਣੀ ਸਾਹਿਬ ਦਾ ਪਾਠ ਕਰਕੇ ਕਿਹੜਾ ਬੰਦਾ ਉਸ ਤੋਂ ਬਾਅਦ ਸੰਗਤ ਵਿੱਚ ਬੈਠੇਗਾ। ਅਸੀਂ 2 ਘੰਟੇ ਸੁਖਮਣੀ ਸਾਹਿਬ ਦਾ ਪਾਠ ਤੋਂ ਬਾਅਦ ਜਦੋਂ ਕੀਰਤਨ ਦੀ ਵਾਰੀ ਆਉਂਦੀ ਹੈ, ਕਥਾ ਦੀ ਵਾਰੀ ਆਉਂਦੀ ਹੈ, ਅਸੀਂ ਸਭ ਲੰਗਰ 'ਚ ਚਲੇ ਜਾਂਦੇ ਹਾਂ। ਕੋਸ਼ਿਸ਼ ਕਰਿਆ ਕਰੋ, ਬੇਨਤੀ ਹੈ, ਆਪਾਂ ਇਹਨਾਂ ਨੂੰ ਪ੍ਰਚਾਰਕ ਸ਼੍ਰੇਣੀ ਨੂੰ ਵੀ ਪ੍ਰਮੋਟ ਕਰਨ ਦਾ ਯਤਨ ਕਰੀਏ। ਆਪ ਜੀ ਨੂੰ ਬੇਨਤੀ ਹੈ। ਤੋ ਪੋਥੀਆਂ ਘਰ ਰੱਖੋਗੇ ਅਤੇ ਬੱਚੇ ਪੁੱਛਣਗੇ ਵੀ ਇਹ ਕਿਹੜਾ ਗ੍ਰੰਥ ਹੈ, ਜਦੋਂ ਉਹਨਾਂ ਨੂੰ ਪਤਾ ਲੱਗੇ ਵੀ ਗੁਰੂ ਗ੍ਰੰਥ ਸਾਹਿਬ ਆ, ਅਤੇ ਖੇਮਾ ਕਰਦੇ ਜੇ ਤੁਸੀਂ ਬਾਣੀ ਪੜ੍ਹੋਗੇ ਨਾ ਅਤੇ ਤੁਹਾਡੇ ਬੱਚੇ ਵੀ ਬਾਣੀ ਪੜ੍ਹਨਗੇ। ਪਰ ਦੁਖਾਂਤ ਸਾਡਾ ਕਿ 90% ਸਿੱਖ ਨੇ ਸਿਰਫ ਇਹਨੂੰ ਰੁਮਾਲਿਆਂ ਅਤੇ ਸੋਨੇ ਦੀਆਂ ਪਾਰੀਆਂ ਢੱਕ ਕੇ ਸਿਰਫ ਮੱਥੇ ਟੇਕਿਆ, ਕੋਸ਼ਿਸ਼ ਨਹੀਂ ਕੀਤੀ ਕਿ ਕਦੀ ਇਹਨੂੰ ਪੜ੍ਹਿਆ ਜਾਵੇ। ਕੋਸ਼ਿਸ਼ ਕਰੋ, ਅੱਜ ਰੁਮਾਲੇ ਚੜ੍ਹਾਉਣ ਦੀ ਜ਼ਰੂਰਤ ਨਹੀਂ, ਰੁਮਾਲਾ ਚੁੱਕ ਕੇ ਪੜ੍ਹਨ ਦੀ ਜ਼ਰੂਰਤ ਹੈ। ਪੜ੍ਹੋ ਸਾਰੇ, ਸਭ ਨੂੰ ਬੇਨਤੀ ਹੈ, ਆਪੋ ਆਪਣਾ ਪਾਠ ਕਰੋ, ਗੁਰੂ ਨਾਲ ਗੱਲਾਂ ਕਰਿਆ ਕਰੋ। ਬਹੁਤ ਬਹੁਤ ਵਧਾਈਆਂ ਪ੍ਰਕਾਸ਼ ਦਿਹਾੜੇ ਦੀਆਂ। ਤੋ ਅੱਜ ਤੋਂ ਸੰਥਿਆ ਕਲਾਸ ਵੀ ਗੁਰਬਾਣੀ ਦੀ ਆਰੰਭ ਹੋਣੀ ਸ਼ਾਮ ਨੂੰ 7 ਤੋਂ 8। 13 ਸਤੰਬਰ ਨੂੰ ਅੰਮ੍ਰਿਤ ਸੰਚਾਰ ਨੇ, ਅੰਮ੍ਰਿਤ ਛਕਣ ਲਈ ਆਪਣੇ ਨਾਮ ਦੇ ਦਿਓ, ਬਹੁਤ ਡਰ ਲੈ ਲੋਕ। ਖਿਮਾ ਕਰਨਾ, ਅੰਮ੍ਰਿਤ ਛਕਤ ਲੈਂਦੇ ਆ, ਮਗਰੋਂ ਮੈਂ ਕਈ ਵਾਰ ਵੇਖਦਾ ਕਿ ਜਿਹੜੀਆਂ ਚੀਜ਼ਾਂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ, ਉਹਨਾਂ ਨੇ ਉਸ ਵਕਤ ਕਿਹਾ ਸੀ ਬਾਬਾ ਤੂੰ ਅੱਜ ਸਾਨੂੰ ਜਨੇਊ ਨਹੀਂ ਨਾ ਪਹਿਣ ਦਿੱਤਾ, ਤੇਰੇ ਸਿੱਖ ਨੂੰ ਜਨੇਊ ਪਹਿਨਾਵਾਂਗੇ। ਅੱਜ ਜਿੰਨੇ ਵੀ ਰਾਗੀ ਤੁਹਾਡੀ ਗ੍ਰੰਥੀ ਪ੍ਰਚਾਰ ਸ਼੍ਰੇਣੀ ਦੇਖ ਲਓ, ਜਦੋਂ ਅੰਮ੍ਰਿਤ ਛਕਦੇ ਉਦੋਂ ਸ੍ਰੀ ਸਾਹਿਬ ਇਹ ਮਿਲਦਾ ਜਿਹੜਾ ਡੋਰੀਆਂ 'ਚ ਕਿਰਪਾਨਾਂ ਨਾਲ ਅਸੀਂ ਪਾਈ ਫਿਰਦੇ ਹਾਂ, ਕਰਦਾਂ ਪਾਈ ਫਿਰਦੇ ਹਾਂ ਡੋਰੀਆਂ ਦੇ ਨਾਲ। ਜਾਂ ਛਕੋ ਹੀ ਨਾ, ਦੇ ਛਕਣਾ ਤਾਂ ਰਹਿਤ ਪੂਰੀ ਰੱਖੋ, ਅਤੇ ਗੁਰੂ ਤਾਂ ਜਾਣਦਾ ਹੀ ਹੈ, ਸਦ ਸੁਣਦਾ ਸਦ ਵੇਖਦਾ, ਕਿਹਨੂੰ ਧੋਖਾ ਦੇ ਰਿਹਾ, ਆਪਣੇ ਆਪ ਨੂੰ। ਗੁਰੂ ਕਿਰਪਾ ਕਰੇ ਚੜ੍ਹਦੀਆਂ ਗੱਲਾਂ। ਆਓ ਭਾਈ ਗੁਰਪ੍ਰੀਤ ਸਿੰਘ ਜੀ ਬੱਦਰੀ ਕਲਾ ਵਾਲਾ ਜਥਾ ਢਾਡੀ ਵਾਰਾਂ ਇਤਿਹਾਸ ਸਰਵਣ ਕਰਕੇ ਬੜੇ ਪਿਆਰ ਨਾਲ ਸਰਵਣ ਕਰੋ। ਅੱਜ ਬੀਬੀਆਂ ਦਾ ਸਤਸੰਗ ਜੀ ਆਇਆਂ ਬੀਬੀਆਂ ਨੂੰ, ਤਾਂ ਕਿ ਬੀਬੀਆਂ ਅੱਜ ਦੇ ਦਿਨ ਲੇਟ ਆਉਂਦੀਆਂ, ਸੋ ਨਾਲੇ ਕੜੀ ਦਾ ਵੀ ਅੱਜ ਕੱਲ੍ਹ ਲੰਗਰ ਹੁੰਦਾ ਅੱਜ ਦੇ ਦਿਨ। ਗੁਰੂ ਕਿਰਪਾ ਕਰੇ ਚੜ੍ਹਦੀਆਂ ਗੱਲਾਂ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Olá, Ricardo.
1: Bye.

ਪਰਮ ਸਨਮਾਨ ਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਰੀਆਂ ਸਿੱਖ ਸੰਗਤਾਂ ਮੱਖ ਨੂੰ ਪਵਿੱਤਰ ਕਰਦੇ ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹੈ। ਸਾਰੀ ਗੁਰਸੰਗਤ ਤੁਸੀਂ ਧੰਨਤਾ ਦੇ ਯੋਗ ਹੋ। ਸਾਡੇ ਤੋਂ ਪਹਿਲਾਂ ਤੁਸੀਂ ਭਾਈ ਸਾਹਿਬ ਜਿੱਥੇ ਪਾਸੋਂ ਲਾਹੀ ਬਾਣੀ ਦੇ ਕੀਰਤਨ ਸਰਵਣ ਕਰੇ ਹੈ, ਕੁਝ ਸਮਾਂ ਅਸੀਂ ਆਪ ਗੁਰ ਸੰਗਤਾਂ ਦੇ ਦਰਸ਼ਨ ਕਰਨੇ ਹੈ ਢਾਡੀ ਵਾਰਾਂ ਗੁਰ ਇਤਿਹਾਸ ਰਾਹੀਂ। ਤਵੱਜੋ ਦਿਓ, ਸੀਸ ਬਖਸ਼ਿਸ਼ ਕਰਿਓ। ਸੋ ਅੱਜ ਸਾਡੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ, ਜੋ ਪਹਿਲੇ ਪ੍ਰਕਾਸ਼ ਹੋਏ ਅਤੇ ਸਾਰੀਆਂ ਗੁਰਸੰਗਤਾਂ ਨੂੰ ਗੁਰੂ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ, ਔਰ ਗੁਰੂ ਸਾਹਿਬ ਸਾਡੇ 'ਤੇ ਅਪਾਰ ਬਖਸ਼ਿਸ਼ ਖੁਸ਼ੀਆਂ ਬਖਸ਼ਿਸ਼ ਕਰਨ। ਸਾਡਾ ਜੋ ਨਿਤਨੇਮ ਦਾ ਪੈਰਾ ਹੈ ਉਹ ਤਕੜਾ ਹੋਵੇ, ਨਿਤਨੇਮ ਵੱਧ ਤੋਂ ਵੱਧ ਕਰੀਏ, ਸੇਵਾ ਸਿਮਰਨ ਕਰੀਏ, ਇਹ ਗੁਰੂ ਸਾਹਿਬ ਦੇ ਮੁਬਾਰਕ ਚਾਨਣਾਂ 'ਚ ਸਾਡੀ ਅਰਦਾਸ ਹੈ। ਸੋ ਪਿਆਰੇ ਖਾਲਸਾ ਜੀ, ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ। ਜਦੋਂ ਸੁਲਤਾਨਪੁਰ ਲੋਧੀ ਰਹੇ ਹੈ, ਨਵਾਬ ਦੌਲਤ ਖਾਂ ਦੇ ਮੋਦੀ ਖਾਨੇ ਵਿੱਚ ਗੁਰੂ ਸਾਹਿਬ ਨੇ ਨੌਕਰੀ ਕਰੀ ਹੈ। ਦੁਨੀਆ ਦੀ ਖਾਤਰ ਅਕਾਲ ਪੁਰਖ ਵਾਹਿਗੁਰੂ ਰੱਬ ਨੇ ਇੱਕ ਲੋਕਾਂ ਨੂੰ ਸਮਝਾਉਣ ਦੀ ਖਾਤਰ ਵੀ ਤੁਹਾਨੂੰ ਕਿਰਤ ਕਰਨੀ ਚਾਹੀਦੀ ਹੈ। ਦੇਖੋ ਜਿਹੜਾ ਖਰਾ ਸੌਦਾ ਹੈ, ਗੁਰੂ ਨਾਨਕ ਮਹਾਰਾਜ ਜੀਆਂ ਨੇ ਬਚਪਨ ਦੇ ਵਿੱਚ ਹੀ ਖਰਾ ਸੌਦਾ ਕੀਤਾ। ਸੋ ਪਿਆਰੇ ਖਾਲਸਾ ਜੀ, ਜਦੋਂ ਐਂ ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ ਕਿਰਪਾ ਕੀਤੀ ਹੈ, ਰਾਸ਼ਨ ਮੁਫਤ ਵੰਡਿਆ। ਜਦੋਂ ਮੋਦੀ ਖਾਨੇ ਵਿੱਚ ਗਏ ਨਾ ਗੁਰੂ ਨਾਨਕ ਮਹਾਰਾਜ, ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗੁਰੂ ਨਾਨਕ ਮਹਾਰਾਜ ਜੀਆਂ ਨੇ ਵੀ ਇਹ ਅਕਾਲ ਪੁਰਖ ਵਾਹਿਗੁਰੂ ਤੇਰਾ ਕਰੋੜਾਂ ਵਾਰ ਸ਼ੁਕਰਾਨਾ ਹੈ, ਤੁਹਾਡੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ, ਮੈਂ 20 ਰੁਪਏ ਆਪਣੇ ਪਿਤਾ ਦੇ ਲੰਗਰ ਲਾਤੇ ਹੈ, ਇੱਥੇ ਤਾਂ ਭੰਡਾਰ ਭਰੇ ਪਏ ਹੈ, ਨਾ ਕੋਈ ਰੋਕਣ ਵਾਲਾ, ਨਾ ਕੋਈ ਟੋਕਣ ਵਾਲਾ, ਨਾ ਕੋਈ ਕਹਿਣ ਵਾਲਾ, ਨਾ ਕੋਈ ਵਰਜਨ ਵਾਲਾ, ਤੇਰੇ ਨਾਂ 'ਤੇ ਵੀ ਲੁਟਾ ਦੇਣਾ। ਗੁਰੂ ਸਾਹਿਬ ਨੇ ਮੋਦੀ ਖਾਨਾ ਵੀ ਗਰੀਬਾਂ ਦੇ ਵਿੱਚ ਲੁਟਾ ਤਾ, ਰਾਸ਼ਨ ਵੰਡਿਆ, ਕਿਸੇ ਤੋਂ ਇੱਕ ਨਵਾਂ ਪੈਸਾ ਨਹੀਂ ਲਿਆ। ਮਨਮੁੱਖਾਂ ਨੇ ਹਿਸਾਬ ਕਿਤਾਬ ਵੀ ਕੀਤੇ ਪਰ ਘਾਟੇ ਨਹੀਂ ਪਏ। ਗੁਰੂ ਨਾਨਕ ਮਹਾਰਾਜ 3 ਵਾਰੀ ਹਿਸਾਬ ਕਿਤਾਬ ਹੋਇਆ, 3 ਵਾਰੀ ਵਧੇ ਗੁਰੂ ਨਾਨਕ ਮਹਾਰਾਜ ਦੇ ਪੈਸੇ, ਕਦੇ ਨਾ ਪੈਂਦੇ ਘਾਟੇ ਹਰ ਕੇ ਸੰਤਾਂ ਨੂੰ। ਜਿੱਦਾਂ ਖੁਦ ਨਿਰੰਕਾਰ ਦੀ ਜੋਤ ਆ, ਉਹਨਾਂ ਨੂੰ ਕਿੱਥੋਂ ਘਾਟੇ ਪੈਣੇ ਸੀਗੇ। ਉੱਥੇ ਹੀ ਮਹਾਰਾਜ ਨੇ ਕੌਤਕ ਕਰਿਆ, ਜੋ ਬੇਈ ਨਦੀ ਆ ਉਹਦੇ ਵਿੱਚ ਚੁੱਭੀ ਮਾਰੀ ਹੈ, ਮਰਦਾਨਾ ਕਿਨਾਰੇ 'ਤੇ ਬੈਠਾ ਹੈ, ਚੁੱਭੀ ਮਾਰੀ ਹੈ, ਬੇਈ ਨਦੀ ਵਿੱਚ ਅਲੋਪ ਰਹੇ ਮਹਾਰਾਜ, ਅਲੋਪ ਹੋ ਗਏ ਸੁਲਤਾਨਪੁਰ ਲੋਧੀ 'ਚ ਰੌਲਾ ਪੈ ਗਿਆ ਕਿ ਭੈਣ ਨਾਨਕੀ ਦਾ ਵੀਰ ਡੁੱਬ ਗਿਆ, ਨਦੀ 'ਚ ਡੁੱਬ ਗਿਆ, ਬਾਹਰ ਨਹੀਂ ਆਇਆ। 2 ਰਾਤਾਂ ਅਲੋਪ ਰਹੇ, 3 ਦਿਨ ਬਾਹਰ ਆਏ ਆ। ਭੈਣ ਨਾਨਕੀ ਨੂੰ ਯਕੀਨ ਸੀ ਕਿ ਮੇਰਾ ਵੀਰ ਤਾਂ ਡੁੱਬਿਆ ਨੂੰ ਉਤਾਰ ਦਿਓ, ਕਿੱਥੋਂ ਡੁੱਬ ਸਕਦਾ। ਜਦੋਂ ਮਹਾਰਾਜ ਬਾਹਰ ਆਏ ਨਾ ਬੇਈ ਨਦੀ 'ਚੋਂ, ਉੱਥੋਂ ਬਾਣੀ ਲੈ ਕੇ ਆਏ ਨਿਰੰਕਾਰ ਦੇ ਦੇਸ਼ 'ਚੋਂ, ਮੂਲ ਮੰਤਰ ਦਾ ਜਾਪ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਸਤਾਰੇ। ਜਿਨ੍ਹਾਂ ਨੇ ਬਾਣੀ ਨੂੰ ਗੁਰੂ ਮੰਨਿਆ ਹੈ ਉਹਨਾਂ ਨੇ ਮਰਤਬੇ ਪਾਏ ਹੈ। ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ ਕਿਰਪਾ ਕੀਤੀ ਹੈ। ਇੱਥੋਂ ਹੀ ਸੁਲਤਾਨਪੁਰ ਲੋਧੀ ਤੋਂ ਆਪਣੀ ਪਹਿਲੀ ਯਾਤਰਾ ਆਰੰਭ ਰਹੇ ਹੈ। ਸੋ ਪਿਆਰੇ ਖਾਲਸਾ ਜੀ, ਕਈ ਤਾਂ ਪੁਰਸ਼ ਭਜਨੀਕ ਪੁਰਸ਼ ਗੁਰੂ ਸਾਹਿਬ ਨੂੰ ਉਡੀਕਦੇ ਹੈ, ਉਹਨਾਂ ਨੂੰ ਦਰਸ਼ਨ ਦੇਣ ਵਾਸਤੇ ਜਾਣਾ। ਕਈ ਮਾਰਗ ਤੋਂ ਭਟਕੇ ਬੈਠੇ ਹੈ, ਕੌਡੇ ਰਾਕਸ਼ ਵਰਗੇ, ਸੱਜਣ ਠੱਗ ਵਰਗੇ, ਵਲੀ ਕੰਧਾਰੀ ਵਰਗੇ ਹੋਰ, ਉਹਨਾਂ ਨੂੰ ਗਿਆਨ ਵੰਡਣ ਵਾਸਤੇ ਜਾਣਾ ਹੈ। ਤੇ ਮਹਾਰਾਜ ਅਪਾਰ ਬਖਸ਼ ਕਿਰਪਾ ਕਰੇ, ਇੱਕ ਬਾਣੀ ਹੁਣ ਇਕੱਠੀ ਕਰਨ ਵਾਸਤੇ ਜਾਣਾ। ਗੁਰੂ ਸਾਹਿਬ ਨੇ ਆਪ ਹੀ ਬਾਣੀ ਲਿਖੀ ਹੈ, ਮਹਾਰਾਜ ਨੇ 19 ਰਾਗਾਂ ਵਿੱਚ ਗੁਰੂ ਨਾਨਕ ਮਹਾਰਾਜ ਨੇ ਬਾਣੀ ਆਪਣੀ ਲਿਖੀ ਹੈ, ਉਚਾਰਨ ਕੀਤੀ ਹੈ। ਦੇਖੋ, ਅਸੀਂ ਕੋਈ ਪ੍ਰਸੰਗ ਬੋਲਣਾ ਹੈ, ਅਸੀਂ ਉਹਦੀ ਤਿਆਰੀ ਕਰਕੇ ਲੈ ਕੇ ਆਉਂਦੇ ਹੈ। ਆ ਸਾਡਾ ਨਾਲ ਦਾ ਸਾਥੀ ਸਰੰਗੀ ਮਾਠ ਨੂੰ ਕਹਿੰਦਾ ਰਹਿੰਦਾ ਵੀ ਹੁਣ ਆਹ ਤਰਜ ਲਾਉਣੀ, ਹੁਣ ਆਹ ਤਰਜ ਲਾਉਣੀ, ਆਹ ਤਰਜ ਲਾਉਣੀ ਹੈ। ਸੋ ਗੁਰੂ ਨਾਨਕ ਮਹਾਰਾਜ ਤੇ ਮੀਰ ਮਰਦਾਨਾ ਮਹਾਰਾਜ ਨੇ ਕੋਈ ਤਿਆਰੀ ਨਹੀਂ ਕੀਤੀ ਹੈ, ਨਾ ਮਰਦਾਨੇ ਨੂੰ ਦੱਸਿਆ ਵੀ ਹੁਣ ਆਹ ਰਾਗ ਆਊਗਾ, ਹੁਣ ਤੂੰ ਐਂ ਬੋਲਣਾ ਹੈ, ਆਹ ਤੂੰ ਨਾ ਛੇੜਨੀਆਂ ਹਨ, ਐਂ ਪੋਟੇ ਵਜਾਉਣੇ ਆ, ਐਂ ਕਰਨਾ, ਕੋਈ ਤਿਆਰੀ ਨਹੀਂ ਹੈ। ਬਸ ਗੁਰੂ ਨਾਨਕ ਮਹਾਰਾਜ ਨੇ ਇਉਂ ਕਹਿਣਾ, ਮਰਦਾਨੇ ਰਵਾਬ ਜਾ ਬਾਣੀ ਆਈ ਹੈ। 19 ਰਾਗਾਂ ਵਿੱਚ ਗਾਇਨ ਕੀਤੀ ਮਹਾਰਾਜ ਨੇ, ਬਾਣੀ ਉਚਾਰੀ ਹੈ ਗੁਰੂ ਨਾਨਕ ਮਹਾਰਾਜ ਜੀਆਂ ਨੇ। ਹੁਣ ਬਾਣੀ ਇਕੱਤਰ ਕਰਨੀ ਹੈ। ਭਗਤ ਰਵਿਦਾਸ ਜੀ, ਉਹਨਾਂ ਨਾਲ ਮਿਲਾਪ ਹੋਇਆ ਜਦੋਂ ਭੁੱਖੇ ਸਾਧੂ ਨੇ ਭੋਜਨ ਛਕਾਇਆ,
ਉਹਨਾਂ ਦੀ ਬਾਣੀ ਲੈਣੀ ਹੈ। ਔਰ ਭਗਤ ਧੰਨਾ ਜੱਟ ਜੀ ਹੈ, ਭਗਤ ਕਬੀਰ ਸਾਹਿਬ ਹੈ, ਹੋਰ ਕਿੰਨੇ ਭਗਤ ਹੈ, ਉਹਨਾਂ ਦੀ ਬਾਣੀ ਜਿੱਥੇ ਜਿੱਥੇ ਪਈ ਹੈ, ਲਿਖੀ ਹੋਈ ਹੈ, ਉਹ ਲਿਖਤਾਂ ਗੁਰੂ ਸਾਹਿਬ ਨੇ ਲੈ ਕੇ ਆਉਣੀਆਂ ਹਨ ਔਰ ਗਿਆਨ ਵੰਡਣਾ ਹੈ। ਹੁਣ ਪਹਿਲੀ ਵਾਰ ਗੁਰੂ ਸਾਹਿਬ ਦੂਰੋਂ ਦੂਰੋਂ ਜਾ ਕੇ ਬਾਣੀਆਂ ਲੈਣ ਵਾਸਤੇ ਜਾ ਰਹੇ, ਤਿਆਰੇ ਕਰਦੇ ਹੈ ਸੁਲਤਾਨਪੁਰ ਲੋਧੀ ਤੋਂ। ਦੇਖੋ ਸਨਾਤਨ ਧਰਮ ਦੇ ਹੋਏ ਆ ਮਹਾਤਮਾ ਬੁੱਧ, ਗੌਤਮ ਬੁੱਧ ਸੀ ਉਹਨਾਂ ਦਾ ਨਾਂ, ਪਹਿਲਾਂ ਰਾਜੇ ਸੀ, ਰਾਜੇ ਉਹਨਾਂ ਦੇ ਪੂਰਾ ਐਨ ਹੁਕਮ ਚੱਲਦਾ ਸੀਗਾ। ਜਦੋਂ ਉਹਨਾਂ ਨੂੰ ਹੋਇਆ ਨਾ ਵੀ ਇਹ ਕੁਛ ਨਹੀਂ ਹੈ, ਕੂੜ ਦਾ ਪਸਾਰਾ ਹੈ, ਸਭ ਝੂਠ ਹੈ, ਉਹ ਕਹਿੰਦਾ ਮਨਾ ਛੱਡ, ਸਾਰੀ ਸੁੱਖ ਮਾਣ ਲਈ ਹੈ, ਜ਼ਿੰਦਗੀ ਭੋਗ ਲਈ ਹੈ, ਹੁਣ ਤਾਂ ਵਨਖੰਡ ਵਿੱਚ ਜਾ ਕੇ ਗਿਆਨ ਦੀ ਪ੍ਰਾਪਤੀ ਕਰਦੇ ਹੈ। ਉਹ ਗੌਤਮ ਬੁੱਧ ਜੀ ਅੱਧੀ ਰਾਤ ਨੂੰ ਪਰਿਵਾਰ ਨੂੰ ਬਿਨਾਂ ਦੱਸੇ ਗਏ ਹੈ, ਔਰ ਕੀ ਕਰਨ ਗਏ ਹੈ, ਜੰਗਲਾਂ ਵਿੱਚ ਗਿਆਨ ਦੀ ਪ੍ਰਾਪਤੀ ਵਾਸਤੇ ਗਏ ਹੈ। ਇੱਥੇ ਗੁਰੂ ਨਾਨਕ ਮਹਾਰਾਜ ਦਿਨੇ ਜਾ ਰਹੇ, ਦਿਨੇ ਕੋਈ ਚੋਰੀ ਨਹੀਂ ਜਾ ਰਹੇ, ਔਰ ਪਰਿਵਾਰ ਨੂੰ ਦੱਸ ਕੇ ਪਰਿਵਾਰ ਨੂੰ ਮਿਲ ਕੇ ਜਾ ਰਹੇ ਹੈ, ਔਰ ਕੁਝ ਲੈਣ ਨਹੀਂ, ਗਿਆਨ ਵੰਡਣ ਵਾਸਤੇ ਜਾ ਰਹੇ ਹੈ, ਅਪਾਰ ਬਖਸ਼ਿਸ਼ ਕਿਰਪਾ ਕਰਨ ਵਾਸਤੇ ਜਾ ਰਹੇ। ਲੋ ਸੁਣੋ ਮੇਰੇ ਸਾਹਿਬੋ, ਸਾਥੀ ਵਾਲਾ ਤੇ ਮਰਦਾਨਾ ਨੂੰ ਨਾਲ ਲੈ ਕੇ ਦੂਰੋਂ ਦੂਰੋਂ ਜਾ ਕੇ ਜਿਵੇਂ ਬਾਣੀਆਂ ਇਕੱਤਰ ਕਰਦੇ ਆ, ਅਪਾਰ ਬਖਸ਼ਿਸ਼ ਕਿਰਪਾ ਕਰਦੇ ਆ, ਮੇਰੇ ਸਾਥੀ ਬਿਆਨ ਇਉਂ ਕਰਦੇ ਆ।

ਭਗਤਾਂ ਦੀ ਬਾਣੀ ਇਕੱਤਰ ਕਰ ਰਹੇ ਹੈ, ਪੋਥੀਆਂ ਫਿਰ ਬਣਾ ਰਹੇ ਹੈ, ਕਿਉਂਕਿ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਦੇਖੋ ਹਰੇਕ ਸ਼੍ਰੇਣੀ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਮਾਣ ਬਖਸ਼ਿਸ਼ ਕਰਿਆ, ਜਿਵੇਂ ਭਗਤ ਰਵਿਦਾਸ ਜੀ ਹੋਏ ਆ, ਭਗਤ ਕਬੀਰ ਸਾਹਿਬ ਹੈ, ਭਗਤ ਨਾਮਦੇਵ ਜੀ ਹੈ, ਭਗਤ ਜੈਦੇਵ ਹੈ, ਸੈਨ ਭਗਤ ਜੀ ਹੈ, ਬਾਬਾ ਫਰੀਦ ਸਾਹਿਬ ਹੈ, 15 ਭਗਤਾਂ ਦੀ ਬਾਣੀ ਇਹਦੇ ਵਿੱਚ ਦਰਜ ਹੈ। ਉਹ ਜਿਹੜੇ ਭਗਤ ਹੋਏ ਆ ਸਾਡੇ 10 ਗੁਰੂਆਂ ਤੋਂ ਪਹਿਲਾਂ ਉਹਨਾਂ ਦੇ ਅਵਤਾਰ ਹੋਏ ਆ, ਪਹਿਲਾਂ ਜਨਮ ਹੋਇਆ ਉਹਨਾਂ ਦਾ ਜਿਨ੍ਹਾਂ ਨੇ ਬਾਣੀ ਰਚੀ ਹੈ, ਆਪਣੀ ਲਿਖੀ ਹੈ। ਔਰ ਗੁਰੂ ਨਾਨਕ ਮਹਾਰਾਜ ਨੇ ਉਹ ਇਕੱਤਰ ਕਰੀ ਹੈ ਔਰ ਗਿਆਨ ਵੀ ਵੰਡਿਆ, ਬੜੀ ਅਪਾਰ ਬਖਸ਼ਿਸ਼ ਕਿਰਪਾ ਕਰ ਰਹੇ ਹੈ। ਜਿੱਥੇ ਆਪ ਵੀ ਬਹਿ ਜਾਂਦੇ ਉੱਥੇ ਵੀ ਬਾਣੀ ਲਿਖਦੇ, ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਦੇ ਕੋਲੇ ਥੈਲਾ ਹੁੰਦਾ ਜੋ ਮੋਢੇ 'ਚ ਪਾਇਆ ਹੋਇਆ, ਉਹ 'ਚ ਕਲਮ ਹੁੰਦੀ, ਸਿਆਹੀ ਹੁੰਦੀ ਅਤੇ ਆਪਣੇ ਕਾਗਜ਼ ਹੁੰਦੇ, ਉਹਦੇ ਉੱਪਰ ਬਾਣੀ ਲਿਖਦੇ, ਉਚਾਰਨ ਕਰਦੇ। ਐਂ ਪੋਥੀਆਂ ਰੂਪ ਵਿੱਚ ਬਾਣੀ ਸਾਂਭੀ ਪਈ ਹੈ। ਐਂ 4 ਉਦਾਸੀਆਂ ਕੀਤੀਆਂ, ਬੜਾ ਲੰਮਾ ਸਫ਼ਰ ਤੈਅ ਕੀਤਾ ਗੁਰੂ ਨਾਨਕ ਮਹਾਰਾਜ ਜੀਆਂ ਨੇ। ਕੋਈ ਘੋੜੇ 'ਤੇ ਚੜ੍ਹ ਕੇ ਨਹੀਂ ਗਏ, ਕੋਈ ਟ੍ਰੈਫਿਕ ਦੀ ਸਵਾਰੀ ਨਹੀਂ ਕੀਤੀ, ਨੰਗੇ ਚਰਨੀ ਮਹਾਰਾਜ ਨੇ ਖੜਾਵਾਂ ਪਾ ਕੇ। ਔਰ ਗੁਰੂ ਨਾਨਕ ਮਹਾਰਾਜ ਸਿੱਖ ਕਲੰਦਰ ਪਲਾਂ ਛਿਨਾਂ ਦੇ ਵਿੱਚ ਜੇ ਕੋਈ ਯਾਦ ਕਰਦਾ ਉੱਥੇ ਪਲਾਂ ਛਿਨਾਂ ਦੇ ਵਿੱਚ ਪਹੁੰਚ ਜਾਂਦੇ। ਔਰ ਉਦੋਂ ਬਾਅਦ ਅਖੀਰਲਾ ਜਿਹੜਾ ਸਮਾਂ ਗੁਰੂ ਨਾਨਕ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਬਿਤਾਇਆ ਹੈ, ਉੱਥੇ ਹਲ ਵੀ ਚਲਾਇਆ ਹੈ, ਖੁਦ ਖੇਤੀ ਕੀਤੀ ਹੈ। ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਇਹ ਸਿਧਾਂਤ ਸਾਰਿਆਂ ਵਾਸਤੇ ਗੁਰੂ ਸਾਹਿਬ ਨੇ ਲਾਗੂ ਕੀਤਾ ਵੀ ਨਾਮ ਵੀ ਜਪਣਾ ਹੈ। ਨਾਮ ਜਪੋ ਨਾਮੋ ਅਰਾਧੋ ਹਰ ਨਾਮੋ ਕੀ ਵਡਿਆਈ, ਨਾਮ ਜਪਣ ਵਾਲਿਆਂ ਦੀ ਗੁਰੂ ਸਾਹਿਬ ਆਪ ਵਡਿਆਈ ਕਰਦਾ ਉਹਨਾਂ ਦੀ, ਉਸ 'ਚ ਦੋਹੀਂ ਜਹਾਨੀ ਹੁੰਦੀ ਹੈ। ਇੱਥੇ ਵੀ ਸ਼ਿੰਗਾਰੇ ਜਾਂਦੇ ਹੈ ਅਤੇ ਗਾਂਹ ਵੀ ਸ਼ਿੰਗਾਰੇ ਜਾਂਦੇ। ਜਦੋਂ ਆਤਮਾ ਜਾਂਦੀ ਹੈ ਨਾ ਉਹ ਸੱਚੇ ਦਰਬਾਰ ਵਿੱਚ, ਗੁਰੂ ਸਾਹਿਬ ਬੜੀ ਅਪਾਰ ਬਖਸ਼ ਕਿਰਪਾ ਕਰਦੇ ਹਨ। ਦੇਖੋ ਹੁਣ 2 ਸਪੁੱਤਰ, ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ। ਸੋ ਪਿਆਰੇ ਖਾਲਸਾ ਜੀ, ਉਹ ਜਿਹੜੇ ਬਾਹਮਣ ਵਾਦੀ ਹੈ, ਵਿਪਰ ਲੋਕ ਹੈ, ਉਹਨਾਂ ਨੇ ਕਿਹਾ, ਇਹ ਸੋਚਿਆ ਵੀ ਜਿਹੜਾ ਸ਼੍ਰੀ ਚੰਦ ਦਾ ਵੱਡਾ ਇਹ ਗੁਰੂ ਨਾਨਕ ਦਾ ਸੁਪੁੱਤਰ, ਗੱਦੀ ਤਾਂ ਇਹਨੂੰ ਮਿਲਣੀ ਹੈ। ਜੇ ਗੁਰੂ ਨਾਨਕ ਮਹਾਰਾਜ ਜੀ ਆਪਣੇ ਹਿੰਦੂ ਪ੍ਰਭਾਵ ਥੱਲੇ ਨਹੀਂ ਆਏ, ਉਹਨਾਂ ਨੇ ਜਨੇਊ ਨਹੀਂ ਪਾਇਆ, ਇਹ ਆਪਾਂ ਬਾਬਾ ਸ਼੍ਰੀ ਚੰਦ ਦੇ ਪਾ ਦਿੰਦੇ ਹਾਂ, ਇੱਧਰ ਕਰ ਲੈਂਦੇ ਹਾਂ। ਕਿਉਂਕਿ ਜਿਹੜਾ ਉਦਾਸੀਨ ਸੰਪਰਦਾਇ ਹੈ ਇਹਦੇ ਮੁਖੀ ਬਾਬਾ ਸ਼੍ਰੀ ਚੰਦ ਹੈ, ਇਹ ਕਾਫੀ ਹਿੰਦੂ ਪ੍ਰਭਾਵ ਥੱਲੇ ਹੁਣ ਤੱਕ ਹੈ, ਉਦਾਸੀ ਸੰਪਰਦਾਇ ਜੋ ਬਾਬਾ ਸ਼੍ਰੀ ਚੰਦ ਰੰਭਿਆ ਹੈ। ਪਰ ਉਹਨਾਂ ਦੀਆਂ ਉਦੋਂ ਦਿਲਾਂ ਦੀਆਂ ਧਰੀਆਂ ਧਰਾਈਆਂ ਰਹਿ ਗਈਆਂ, ਮਨਸੂਬੇ ਮਨੋਰਥ ਫੇਲ ਹੋ ਗਏ ਉਹਨਾਂ ਵਿਪਰਾਂ ਦੇ, ਜਦੋਂ ਗੁਰੂ ਨਾਨਕ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਉੱਪਰ

ਕਿਰਪਾ ਕੀਤੀ ਹੈ, ਉਹਨੂੰ ਆਪਣੀ ਛਾਤੀ ਨਾਲ ਆਪਣੇ ਨਾਲ ਲਾ ਕੇ ਆਪਣਾ ਅੰਗ ਬਣਾ ਕੇ ਗੁਰੂ ਅੰਗਦ ਦੇਵ ਮਹਾਰਾਜ ਦੀ ਉਪਾਧੀ ਬਖਸ਼ਿਸ਼ ਕੀਤੀ ਹੈ, ਦੂਸਰੇ ਪਾਤਸ਼ਾਹ ਬਣਾਤੀ ਹੈ। ਸਾਰੇ ਹੈਰਾਨ ਹੋ ਗਏ ਵੀ ਆਪਣੇ ਪੁੱਤਰ ਵਸਾਰਤੇ ਹੈ। ਮਾਤਾ ਸੁਲੱਖਣੀ ਜੀ ਨੇ ਵੀ ਕਿਹਾ ਸੀ ਕਿ ਤੁਹਾਡੇ ਦੋ ਪੁੱਤਰ ਹਨ, ਇਹਨਾਂ ਨੂੰ ਗੱਦੀ ਦਿਓ। ਗੁਰੂ ਸਾਹਿਬ ਨੇ ਪੇਪਰ ਲਏ ਹੈ, ਦੇਖੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਹੋਰ ਵੀ ਸਿੱਖ ਸਨ, ਇਹ ਸਾਰਿਆਂ ਦੇ ਜਿਹੜੇ ਮਹਾਰਾਜ ਦੇ ਨਾਲ ਰਹੇ ਹੈ। ਮੀਰ ਮਰਦਾਨੇ ਨੂੰ ਵੀ ਬਣਾ ਸਕਦੇ ਸੀਗੇ ਗੁਰੂ, ਕਿੰਨੇ ਸਾਲ ਨਾਲ ਰਿਹਾ ਹੈ, ਰਵਾ ਬਜਾਈ ਹੈ, ਫਿਰ ਬਾਲਾ ਸੰਧੂ ਜੀ ਹੈ, ਪਰ ਗੁਰੂ ਸਾਹਿਬ ਨੇ ਪੇਪਰ ਪਾਏ ਸਾਰਿਆਂ ਤੇ। ਪਰ ਜਿਹੜਾ ਵੀ ਪਾਸ ਹੋਇਆ, ਪਾਸ ਕਿਹੜਾ ਹੋਇਆ, ਭਾਈ ਲਹਿਣਾ ਜੀ ਪਾਸ ਹੋਇਆ ਗੁਰੂ ਨਾਨਕ ਮਹਾਰਾਜ ਦੇ ਪੇਪਰਾਂ ਚੋਂ, ਤਾਂ ਹੀ ਤਾਂ ਆਪਣਾ ਰੂਪ ਬਣਾਤਾ ਨਾ। ਗੁਰੂ ਨਾਨਕ ਮਹਾਰਾਜ ਜੀ ਨੇ ਕੋਈ ਆਪਣਾ ਚੋਲਾ ਨਹੀਂ ਦਿੱਤਾ, ਅੰਗਦ ਦੇ ਮਹਾਰਾਜ ਨੇ ਕੋਈ ਆਪਣੀਆਂ ਖੜਾਵਾਂ ਨਹੀਂ ਦਿੱਤੀਆਂ, ਕੋਈ ਆਪਣਾ ਸੋਟਾ ਨਹੀਂ ਦਿੱਤਾ, ਕੁਝ ਹੋਰ ਨਹੀਂ ਦਿੱਤਾ, ਕੀ ਦਿੱਤਾ, ਬਾਣੀ ਦਿੱਤੀ ਹੈ ਵੀ ਆਹ ਬਾਣੀ ਰਚਨੀ ਹੈ, ਤੁਸੀਂ ਜਿਹੜੀ ਤੁਰਕੀ ਬਾਣੀ ਆਈ ਹੈ ਇਹ ਰਚਨੀ ਹੈ, ਇਹਦਾ ਪ੍ਰਚਾਰ ਕਰਨਾ, ਬਾਣੀ ਦੇ ਲੜ ਹੀ ਲਾਉਣਾ ਸਿੱਖ ਸੰਗਤਾਂ ਨੂੰ, ਬਾਣੀ ਦਾ ਉਪਦੇਸ਼ ਦੇਣਾ ਹੈ। ਗੁਰੂ ਅੰਗਦ ਦੇ ਮਹਾਰਾਜ ਜੀ ਨੇ ਅਪਾਰ ਬਖਸ਼ ਕਿਰਪਾ ਕੀਤੀ ਹੈ, ਖੰਡੂਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੈ, ਸਿੱਖ ਸੰਗਤਾਂ ਆ ਰਹੀਆਂ ਹਨ, ਗੁਰਮੁਖ ਲਿਪੀ ਦਾ ਉਚਾਰਨ ਸਹੀ ਢੰਗ ਦੇ ਨਾਲ, ਇਹ ਮੰਨਦੇ ਹੀ ਆਪਾਂ ਵੀ ਇਹਨਾਂ ਤੋਂ ਪਹਿਲਾਂ ਵੀ ਗੁਰੂ ਨਾਨਕ ਮਹਾਰਾਜ ਤੋਂ ਪਹਿਲਾਂ ਵੀ ਬਾਣੀ ਰਚੀ ਗਈ ਹੈ, ਰਚੀ ਹੈ ਭਗਤਾਂ ਨੇ, ਉਹ ਵੀ ਤਾਂ ਇਹ ਗੁਰਮੁਖੀ ਵਿੱਚ ਰਚੀ ਹੈ, ਪਰ ਦੂਸਰੇ ਪਾਤਸ਼ਾਹ ਨੇ ਜਿਹੜੀ ਉਹ ਗੁਰਮੁਖੀ ਲਿਪੀ ਹੈ ਜਿਹੜੀ ਆਪਣੀ, ਉਹਨੂੰ ਸਹੀ ਢੰਗ ਨਾਲ ਉਚਾਰਨ ਕੀਤਾ, ਵੀ ਇਹਨੂੰ ਵਰਨਮਾਜ ਨੂੰ ਆਪਾਂ ਕਹਿੰਦੇ ਹਾਂ, ਜਿਹੜੀ 35 ਅੱਖਰੀ ਵੱਜਦੀ ਹੈ। ਮਹਾਰਾਜ ਨੇ ਅਪਾਰ ਬਖਸ਼ ਕਿਰਪਾ ਕੀਤੀ ਹੈ, ਉਹਦੇ ਰਚਨਾਤਾਂ ਹਨ ਗੁਰਮੁਖੀ ਲਿਪੀ ਦੇ ਗੁਰੂ ਅੰਗਦ ਦੇਵ ਮਹਾਰਾਜ। ਹੁਣ ਦੇਖੋ ਗੁਰੂ ਅੰਗਦ ਦੇਵ ਮਹਾਰਾਜ ਦੀਆਂ ਦੇ ਵੀ ਦੋ ਸੁਪੁੱਤਰ ਹੈ, ਬਾਬਾ ਦਾਤੂ ਤੇ ਬਾਬਾ ਦਾਸੂ। ਉਹਨਾਂ ਨੂੰ ਵੀ ਲੋਕਾਂ ਨੇ ਭਰਮ ਪਾਤਾ ਵੀ ਗੱਦੀ ਤੁਹਾਨੂੰ ਮਿਲਣੀ, ਕਿਤੇ ਤੁਹਾਡਾ ਪਿਤਾ ਗੁਰੂ ਨਾਨਕ ਮਹਾਰਾਜ ਦੀ ਗਲਤੀ ਨਾ ਕਰ ਦੇਣ। ਲੈ ਜਿਹੜੇ ਜਿਹਨਾਂ ਨੇ ਭੜਕਾਉਣਾ ਹੁੰਦਾ, ਖਿਲਾਫ ਕਰਨਾ ਹੁੰਦਾ, ਕੰਨ ਭਰਨੇ ਹੁੰਦੇ ਆ, ਉਹ ਵੀ ਬੈਠੇ ਹੁੰਦੇ ਆ ਵੀ ਬਸ ਤੀਲੀ ਲਾਉਣੀ ਮਾੜੀ ਜੀ, ਇਧਰੋਂ ਤੀਲੀ ਲਾ ਦੋ, ਆਪੇ ਲੜੀ ਜਾਣਗੇ ਪਿਓ ਪੁੱਤ, ਪੁੱਤ ਦੋਨੇ ਪਿਓ ਨਾ ਆਪੇ ਲੜੀ ਜਾਣਗੇ, ਹੈ ਤਾਂ ਇਹਨਾਂ ਦਾ ਬਾਪ ਹੀ ਹੈ, ਪਿਤਾ ਹੀ ਹੈ, ਉਹ ਐਂ ਮਾੜੀ ਜੀ ਤੀਲੀ ਲਾ ਦਿੰਦੇ ਆ। ਪਰ ਜਦੋਂ ਉਹ ਬਾਬਾ ਅਮਰਦਾਸ ਬਜ਼ੁਰਗ ਅਵਸਥਾ ਵਿੱਚ ਬੀਬੀ ਅਮਰੋ ਤੋਂ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਬਾਬਾ ਅਮਰਦਾਸ ਜੀ ਦੇ ਭਤੀਜੇ ਭਾਈ ਜੱਸੂ ਨੂੰ ਵਿਆਹੀ ਹੋਈ ਹੈ, ਬੀਬੀ ਅਮਰੋ ਦੇ ਮੁੱਖ ਦੇ ਵਿੱਚੋਂ ਬਾਣੀ ਸੁਣੀ ਨਾ, ਜਦੋਂ ਬਾਣੀ ਉਹਨਾਂ ਦਾ ਹਿਰਦਾ ਕੀ ਲਿਆ ਗਿਆ ਵੀ ਇੰਨੀ ਬਾਣੀ ਇਹ ਸੁਣਦੇ ਨਾਲ ਮੇਰੇ ਹਿਰਦੇ ਨੂੰ ਸਕੂਨ ਮਿਲਿਆ, ਤੇ ਜੇ ਮੈਂ ਆਪ ਪੜੂੰਗਾ ਜਾਂ ਕਿਹਦੀ ਬਾਣੀ ਮੈਂ ਉਹਨਾਂ ਦੇ ਦਰਸ਼ਨ ਕਰੂੰਗਾ ਤੇ ਮੇਰਾ ਤਾਂ ਤਨ ਮਨ ਹੀ, ਮੇਰਾ ਤਾਂ ਨਿਹਾਲ ਹੋ ਜਾਊਗਾ, ਮੇਰਾ ਤਾਂ ਸਾਰਾ ਕੁਛ ਬਦਲਿਆ ਜਾਊਗਾ। ਕਿਉਂਕਿ ਠੋਕਰ ਮਾਰ ਗਿਆ ਸੀ ਨਾ ਪੇਪਰ ਵੀ ਮੈਂ ਨੁਗਰੇ ਦੇ ਘਰੇ ਰਿਹਾ, ਜਿਹਦਾ ਕੋਈ ਗੁਰੂ ਨਹੀਂ ਹੈ, ਉਹਦੇ ਘਰੇ ਮੈਂ ਰਿਹਾ, ਉਹਦਾ ਪ੍ਰਸ਼ਾਦਾ ਛਕਿਆ ਏ, ਨੁਗਰੇ ਦਾ ਤਾਂ ਨਾਂ ਵੀ ਬੁਰਾ ਏ। ਐ ਠੋਕਰ ਵੱਜੀ ਹੈ, ਬੀਬੀ ਅਮਰਾ ਨੂੰ ਕਹਿੰਦੇ ਬੇਟਾ ਇਹ ਬਾਣੀ ਕਿੰਨਾ ਦੀ ਹੈ, ਬੀਬੀ ਅਮਰੋ ਕਹਿੰਦੀ ਇਹ ਗੁਰੂ ਨਾਨਕ ਮਹਾਰਾਜ ਦੀ ਬਾਣੀ ਹੈ, ਬੇਟਾ ਮੈਨੂੰ ਉਹਨਾਂ ਨਾਲ ਮਿਲਾ ਦੇ। ਬੀਬੀ ਅਮਰੋ ਕਹਿੰਦੀ ਵੀ ਉਹ ਤਾਂ ਚਲੇ ਗਏ ਆ ਦੁਨਿਆਵੀ ਤੌਰ ਤੇ, ਉਹੀ ਜੋਤ ਮੇਰੇ ਪਿਤਾ ਜੀ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਵਿੱਚ ਹੈ, ਉਹ ਖੰਡੂਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੈ ਬੇਟਾ। ਬਾਬਾ ਅਮਰਦਾਸ ਕਹਿੰਦੇ ਪੁੱਤਰੀ ਮੈਨੂੰ ਉਹਨਾਂ ਦੇ ਦਰਸ਼ਨ ਕਰਾ ਦੇ, ਤੇ ਫਿਰ ਬੀਬੀ ਅਮਰੋ ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ 'ਚ ਲੈ ਕੇ ਆਈ ਹੈ। ਤੇ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਬਾਬਾ ਅਮਰਦਾਸ ਜੀ ਚਰਨਾਂ ਦੇ ਭੋਰੇ ਬਣ ਗਏ ਹੈ। ਦੇਖੋ ਤੀਸਰੇ ਪਾਤਸ਼ਾਹ ਬਣਾਤਾ ਇਹ ਸੇਵਾ ਤੋਂ ਖੁਸ਼ ਹੋ ਕੇ, ਦੂਸਰੇ ਪਾਤਸ਼ਾਹ ਨੇ ਸੇਵਾ ਤੋਂ ਖੁਸ਼ ਹੋ ਕੇ ਤੀਸਰੇ ਪਾਤਸ਼ਾਹ ਬਣਾਤਾ ਬਾਬਾ ਅਮਰਦਾਸ ਜੀ ਨੂੰ, ਗੁਰੂ ਅਮਰਦਾਸ ਮਹਾਰਾਜ ਬਣ ਗਏ ਹੈ, ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੈ ਤੀਸਰੇ ਪਾਤਸ਼ਾਹ। ਇਹਨਾਂ ਨੂੰ ਵੀ ਚੁੱਕਿਆ ਸੀ ਉਹਨਾਂ ਨੇ ਬਾਬੇ ਦਾਤੂ ਤੇ ਬਾਬੇ ਦਾਸੂ ਨੇ, ਕਹਿੰਦੇ ਇੱਕ ਨੇ ਲੱਤ ਮਾਰੀ ਹਿਰਦੇ ਵਿੱਚ ਬਾਬਾ ਅਮਰਦਾਸ ਜੀ ਦੇ, ਗੁਰੂ ਅਮਰਦਾਸ ਜੀ ਦੇ, ਕਹਿੰਦੇ ਇਹ ਬੁੱਢਾ ਅੱਗ ਲੈਣ ਵਾਸਤੇ ਆਇਆ ਸੀ, ਮਾਲਕ ਬਣ ਕੇ ਬਹਿ ਗਿਆ ਹੈ, ਤੀਲੀ ਲਾਈ ਨਾ। ਸੋ ਪਿਆਰੇ ਖਾਲਸਾ ਜੀ, ਆਏ ਗੁਰੂ ਅਮਰਦਾਸ ਮਹਾਰਾਜ ਜੀ ਬੈਠੇ ਆ ਗੱਦੀ ਤੇ ਬਿਰਾਜਮਾਨ। ਮਹਾਰਾਜ ਨੇ ਇਹ ਕਹਿਤਾ ਸੀ ਵੀ ਪਹਿਲਾਂ ਸੰਗਤ, ਪਹਿਲਾਂ ਪੰਗਤ ਫਿਰ ਸੰਗਤ, ਵੀ ਪੰਗ ਦੇ ਵਿੱਚ ਬਹਿ ਕੇ ਪ੍ਰਸ਼ਾਦੇ ਛਕਣੇ, ਫਿਰ ਗੁਰੂ ਦੇ ਦਰਸ਼ਨ ਹੋਣੇ ਆ। ਜਾਤ ਪਾਤ ਭੇਦ ਭਾਵ ਖਤਮ ਕਰਨ ਦਾ ਮਨੋਰਥ ਚੱਕਿਆ ਬੀੜਾ ਗੁਰੂ ਨਾਨਕ ਮਹਾਰਾਜ ਜੀ ਨੇ, ਵੀ ਸੋ ਕੋ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਤੇ ਇਹੀ ਮਿਸ਼ਨ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਵੀ ਜਿਹੜਾ ਵੀ ਮਰਜ਼ੀ ਆਵੇ ਪਹਿਲਾਂ ਸੰਗ ਪ੍ਰਸ਼ਾਦਾ ਛਕਣਾ, ਗੁਰੂ ਦੇ ਲੰਗਰ ਛਕਣੇ ਹੈ, ਤੇ ਫਿਰ ਆ ਕੇ ਗੁਰੂ ਦੇ ਦਰਸ਼ਨ ਕਰਨੇ ਹੈ। ਹਰਿਦੁਆਰ ਦੇ ਪੰਡਤਾਂ ਨੂੰ ਪਤਾ ਲੱਗਿਆ ਕਿ ਸਾਡਾ ਮਿੱਤਰ, ਮਾਫ਼ ਕਰਿਓ,
21 22 साल बाबा अमरदास जी हरिद्वार जांदे हुंदे इशनान करन वास्ते, ते जदों बा 21 22 बार किते स्थान ते जाना दोस्ती मित्रता बन ही जांदे आ। उत्थों दे विपर ਉਹ ਦੋਸਤ ਬਣ ਗਏ ਸੀ ਮਹਾਰਾਜ ਦੇ, ਗੱਲਾਂ ਪਹੁੰਚੀਆਂ ਖਬਰਾਂ ਉਹਨਾਂ ਦੇ ਕੋਲੇ। ਇੱਕ ਕਹਿੰਦਾ ਹੋਇਆ ਦੇਖੋ ਸਲਾਹ ਕਰਦਾ, ਕਹਿੰਦਾ ਉਹ ਆਪਣਾ ਅਮਰੂ ਮਾਫ ਕਰਿਓ, ਛੋਟਾ ਨਾਂ ਅਮਰੂ ਸੀ ਬਾਬਾ ਅਮਰਦਾਸ ਜੀਆਂ ਦਾ। ਕਹਿੰਦੇ ਆਪਣਾ ਨਾ ਜਿਹੜਾ ਅਮਰੂ ਇੱਥੇ ਆਉਂਦਾ ਹੁੰਦਾ ਸੀ ਉਹ ਗੁਰੂ ਬਣ ਗਿਆ, ਗੁਰੂ ਅਮਰਦਾਸ ਬਣ ਗਏ ਹੈ, ਉਹ ਤੀਜੇ ਗੁਰੂ ਬਣ ਗਏ, ਗੁਰੂ ਨਾਨਕ ਦੇ ਤਖ਼ਤ ਤੇ ਬੈਠੇ, ਆ ਜਾਓ ਚੱਲ ਗਈ, ਆਪਾਂ ਦੱਖਣਾ ਲੈ ਕੇ ਆਉਣੇ ਆ, ਪਟਾਵਾਂ ਲੈ ਕੇ ਆਉਣੇ ਆ, ਆਪਣਾ ਮਿੱਤਰ ਗੁਰੂ ਬਣ ਗਿਆ, ਉਹਦੇ ਮਿਲ ਗਏ ਹੈ। ਉਹ ਹਰਿਦੁਆਰ ਤੋਂ ਪੰਡਤਾਂ ਦਾ ਜੱਥਾ ਆਇਆ, ਗੋਇੰਦਵਾਲ ਸਾਹਿਬ ਆਇਆ। ਜਦੋਂ ਗੋਇੰਦਵਾਲ ਸਾਹਿਬ ਆਇਆ, ਜਾਣੀ ਜਾਣ ਸਤਿਗੁਰੂ ਕਹਿੰਦੇ ਆ ਸਿੱਖਾਂ ਨੂੰ, ਕਹਿੰਦੇ ਸਿੱਖਿਓ ਸਿੱਖੋ ਉਰੇ ਆਇਓ। ਹਰਿਦੁਆਰ ਤੋਂ ਕਹਿੰਦੇ ਬਾਹਮਣ ਆ ਰਹੇ ਹੈ, ਪੰਡਤ ਆ ਰਹੇ ਹੈ ਵੇਪਰ, ਸਾਨੂੰ ਜਾਣਦੇ ਹੀ ਜਾਂਦੇ ਹੁੰਦੇ ਸੀਗੇ, ਪਰ ਗੱਲ ਸੁਣੋ ਸਾਡੀ ਇੱਕ, ਉਹਨਾਂ ਨੂੰ ਪਹਿਲਾਂ ਪ੍ਰਸ਼ਾਦਾ ਛਕਾਉਣਾ, ਉਹਨਾਂ ਦੇ ਧੌਣਾਂ 'ਚ ਕਿੱਲੇ ਹੈ, ਉੱਚੀਆਂ ਜਾਤਾਂ ਵਾਲੇ ਕਹਿੰਦੇ ਆਪਣੇ ਆਪ ਨੂੰ, ਪਹਿਲਾਂ ਪ੍ਰਸ਼ਾਦਾ ਛਕਾਉਣਾ ਫਿਰ ਸਾਡੇ ਕੋਲ ਲੈ ਕੇ ਆਉਣਾ। ਚਲੋ ਜੀ, ਪੰਡਤ ਆ ਗਏ ਉੱਥੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਤੇ ਸੇਵਕਾਂ ਨੇ ਬੜੀ ਆਓ ਭਗਤ ਕੀਤੀ ਹੈ। ਉਹਨਾਂ ਵਿਪਰਾਂ ਪੰਡਤਾਂ ਨੂੰ ਕਹਿੰਦੇ ਆਓ ਜੀ, ਪਹਿਲਾਂ ਪ੍ਰਸ਼ਾਦਾ ਛਕੋ, ਲੰਗਰ ਛਕੋ। ਜੇ ਲੰਗਰ ਵਾਲੇ ਪਾਸੇ ਲੈ ਕੇ ਗਏ, ਦੇਖਿਆ ਉੱਥੇ ਸਾਰੇ ਇੱਕ ਸਮਾਨ ਬੈਠੇ ਹੈ, ਪੰਗਤਾਂ ਲੱਗੀਆਂ ਹਨ, ਕੋਈ ਭੇਦਭਾਵ ਨਹੀਂ ਹੈ, ਕੋਈ ਵਿਤਕਰਾ ਨਹੀਂ ਹੈ, ਕੋਈ ਸਪੈਸ਼ਲ ਲੰਗਰ ਨਹੀਂ ਮਿਲ ਰਿਹਾ ਗਿਆ, ਰੁੱਖੀ ਸੁੱਖੀ ਜੋ ਲੰਗਰ 'ਚ ਬਣੀ ਸਭ ਨੂੰ ਇੱਕ ਸਮਾਨ ਮਿਲ ਰਹੀ ਹੈ। ਉੱਥੇ ਹਰੇਕ ਜਾਤ ਦੇ ਬੈਠੇ ਹੈ, ਹਰੇਕ ਧਰਮ ਦੇ ਬੈਠੇ ਹੈ, ਹਰੇਕ ਵਰਨ ਦੇ ਬੈਠੇ ਹੈ, ਹਰੇਕ ਰੂਪ ਰੰਗ ਦੇ ਬੈਠੇ ਹੈ। ਵੇਪਰ ਤਾਂ ਹੈਰਾਨ ਹੋ ਗਏ, ਉਹ ਕਹਿੰਦੇ ਨਾ ਜੀ ਅਸੀਂ ਨਹੀਂ ਛਕਣਾ, ਸਾਡਾ ਤਾਂ ਵਰਤ ਰੱਖਿਆ ਹੋਇਆ। ਝੂਠ ਬੋਲਣ ਲੱਗ ਗਏ, ਕਹਿੰਦੇ ਅਸੀਂ ਨਹੀਂ ਪ੍ਰਸ਼ਾਦਾ ਛਕਣਾ, ਸਾਡਾ ਵਰਤ ਰੱਖਿਆ ਹੋਇਆ। ਸੇਵਾਦਾਰ ਕਹਿੰਦੇ ਕੋਈ ਗੱਲ ਨਹੀਂ, ਆਓ ਜਦੋਂ ਤੁਹਾਡਾ ਵਰਤ ਖੁੱਲੂਗਾ ਤੁਹਾਨੂੰ ਉਦੋਂ ਛਕਾ ਦਾਂਗੇ, ਤੁਹਾਡੇ ਵਾਸਤੇ ਬਿਸਤਰੇ ਲਾਉਣੇ ਹੈ, ਤੁਸੀਂ ਉੱਥੇ ਆਰਾਮ ਕਰ ਲਿਓ, ਜਦੋਂ ਤੁਹਾਡਾ ਵਰਤ ਖਤਮ ਹੋ ਗਿਆ ਤੁਸੀਂ ਉਦੋਂ ਪ੍ਰਸ਼ਾਦਾ ਛਕਿਓ, ਪ੍ਰਸ਼ਾਦਾ ਛਕ ਕੇ ਹੀ ਫਿਰ ਹੀ ਤੁਸੀਂ ਗੁਰੂ ਨੂੰ ਮਿਲ ਸਕਦੇ ਹੈ। ਇੱਕ ਤਾਂ ਆਏ ਐਡੀ ਦੂਰੋਂ ਸੀ, ਭੁੱਖ ਤਾਂ ਲੱਗੀ ਸੀ, ਫਿਰ ਉਹੀ ਗੱਲ ਮਰਦਾ ਕੀ ਨਹੀਂ ਕਰਦਾ, ਉਹਨਾਂ ਨੂੰ ਛਕਣਾ ਪਿਆ, ਕਿਸੇ ਨੇ ਇੱਕ ਛਕਿਆ, ਕਿਸੇ ਨੇ ਅੱਧਾ ਛਕਿਆ, ਦੋ ਪ੍ਰਸ਼ਾਦੇ ਛਕਣੇ ਪਏ ਹੈ। ਫਿਰ ਦਰਸ਼ਨ ਹੋਏ ਆ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀਆਂ ਦੇ। ਵਿਪਰ ਕਹਿੰਦੇ ਹੈ ਆਏ ਆ ਦਰਸ਼ਨ ਕਰਦੇ ਹੈ, ਕੋਈ ਕੋਈ ਕੋਈ ਸਵਾਲ ਕਰਦਾ, ਕੋਈ ਕੋਈ ਸਵਾਲ ਕਰਦਾ, ਕੋਈ ਕੋਈ ਸਵਾਲ ਕਰਦਾ, ਕੋਈ ਕੋਈ ਸਵਾਲ ਕਰਦਾ ਹੈ, ਮਨਾਂ 'ਚ ਸ਼ੰਕਿਆ ਵੀ ਉਹਨਾਂ ਦੇ। ਇੱਕ ਵਿਪਰ ਪੰਡਿਤ ਕਹਿੰਦਾ ਨਾ ਜਦੋਂ ਮੁਖੀ ਸੀ ਉਹਨਾਂ ਦਾ, ਤੀਸਰੇ ਪਾਤਸ਼ਾਹ ਨੂੰ ਕਹਿੰਦਾ, ਕਹਿੰਦਾ ਜੀ ਸਾਨੂੰ ਪਤਾ ਲੱਗਿਆ ਤੁਸੀਂ ਇੱਕ ਗ੍ਰੰਥ ਤਿਆਰ ਕਰ ਰਹੇ ਹੋ, ਪੋਥੀਆਂ ਲਿਖ ਰਹੇ ਹੋ, ਗੁਰਬਾਣੀ ਲਿਖ ਰਹੇ ਹੋ। ਤੀਸਰੇ ਪਾਤਸ਼ਾਹ ਕਹਿੰਦੇ ਹਾਂ ਲਿਖ ਰਹੇ ਹਾਂ, ਗੁਰੂ ਨਾਨਕ ਮਹਾਰਾਜ ਦੀ ਬਾਣੀ ਹੈ, ਲਿਖ ਰਹੇ ਹੈ, ਪੋਥੀਆਂ 'ਚ ਲਿਖ ਲੈ ਕੇ ਉਹ ਆਏ ਸਾਂਭ ਰਹੇ ਹੈ। ਅਤੇ ਉਹ ਵਿਪਰ ਪੰਡਿਤ ਕਹਿੰਦੇ ਕੀ ਲੋੜ ਹੈ ਨਵੇਂ ਗ੍ਰੰਥ ਲਿਖਣ ਦੀ, ਅੱਗੇ ਕਿੰਨੇ ਗ੍ਰੰਥ ਹੈ, 4 ਵੇਦ ਹੈ, 18 ਪੁਰਾਣ ਹੈ, 9 ਵਿਆਕਰਨ ਹੈ, 27 ਸਿਮਰਤੀਆਂ ਹਨ, ਉਹ ਕਿੰਨੇ ਗ੍ਰੰਥ ਧਾਰਮਿਕ ਗ੍ਰੰਥ ਹੋਰ ਹੈ, ਕੀ ਲੋੜ ਹੈ ਹੋਰ ਨਵਾਂ ਗ੍ਰੰਥ ਲਿਖਣ ਦੀ, ਕੀ ਲੋੜ ਹੈ ਪੋਥੀਆਂ ਲਿਖਣ ਦੀ, ਇੰਨੇ ਗ੍ਰੰਥ ਲਿਖੇ ਪਏ ਹੈ, ਮਹਾਂਭਾਰਤ ਹੈ, ਰਮਾਇਣ ਹੈ, ਗੀਤਾ ਹੈ, ਕਿੰਨਾ ਕੁਛ ਹੈ, ਉਹ ਲੋਕਾਂ ਨੂੰ ਤਾਂ ਉਹ ਨਹੀਂ ਪੜ੍ਹੇ ਜਾਂਦੇ, ਆ ਤੁਸੀਂ ਨਵਾਂ ਲਿਖ ਰਹੇ ਹੋ। ਤੀਸਰੇ ਪਾਤਸ਼ਾਹ ਕਹਿੰਦੇ ਜੇ ਨਹੀਂ ਪੜ੍ਹੇ ਜਾਂਦੇ ਨਾ, ਜਿਹੜਾ ਅਸੀਂ ਲਿਖ ਰਹੇ ਹਾਂ ਨਾ, ਇਹ ਸਾਗਰ ਸਮੁੰਦਰ ਹੈ ਔਰ ਸਪਸ਼ਟ ਹੈ ਇਹ, ਤੁਸੀਂ ਕੋਈ ਸੰਸਕ੍ਰਿਤ ਵਿੱਚ ਲਿਖਿਆ, ਕੋਈ ਕਿਹੜੀ ਭਾਸ਼ਾ, ਕੋਈ ਕਿਹੜੀ ਭਾਸ਼ਾ, ਇਹ ਸਰਲ ਤੋਂ ਸੌਖੀ ਭਾਸ਼ਾ ਹੈ, ਹਰੇਕ ਨੂੰ ਸਮਝ ਆਊਗੀ, ਇੱਕ ਇੱਕ ਸ਼ਬਦ ਮੁਕਤੀ ਦਾ ਦਾਤਾ ਹੈ। ਮਹਾਰਾਜ ਕਹਿੰਦੇ ਤੁਸੀਂ ਆਪਣੀ ਭੇਟਾ ਲਓ, ਦੱਖਣਾ ਲਓ ਤੇ ਜਾਓ, ਸਾਨੂੰ ਉਪਦੇਸ਼ ਨਾ ਦਿਓ। ਇਹ ਗੁਰੂ ਨਾਨਕ ਦਾ ਤਖ਼ਤ ਹੈ, ਇਹਨੂੰ ਉਪਦੇਸ਼ ਕੋਈ ਨਹੀਂ ਦੇ ਸਕਦਾ। ਗੁਰੂ ਨਾਨਕ ਦਾ ਤਖ਼ਤ ਜਿਹੜਾ ਉਪਦੇਸ਼ ਹੈ, ਨਿਰੰਕਾਰ ਦਾ ਉਪਦੇਸ਼, ਉਹੀ ਮੰਨਦੇ ਹਾਂ ਅਸੀਂ, ਉਹਨਾਂ ਨੂੰ ਤਾਂ ਤੋਰਤਾ ਏ। ਹੁਣ ਰੱਬ ਜਿੱਡਾ ਸਤਿਕਾਰ ਗੁਰੂ ਬਾਣੀ ਦਾ ਕਰਦੇ ਸੀਗੇ, ਰੱਬ ਜਿੰਨਾ ਸਤਿਕਾਰ ਤੀਸਰੇ ਪਾਤਸ਼ਾਹ, ਪੋਥੀਆਂ ਲਿਖਦੇ ਗੁਰਬਾਣੀ, ਉਹਨੂੰ ਉੱਚੇ ਪਲੰਘ ਤੇ ਰੱਖਦੇ, ਆਪ ਥੱਲੇ ਪੈਂਦੇ, ਐਡਾ ਸਤਿਕਾਰ ਕਰਦੇ। ਲੋ ਆਹ ਕਾਵਿ ਰਚਨਾ ਸਰਵਣ ਕਰਿਓ ਵੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਪੋਥੀਆਂ ਦੇ ਰੂਪ ਵਿੱਚ ਬਾਣੀ ਲਿਖ ਰਹੇ ਹੈ, ਉਹਨੂੰ ਉੱਚੇ ਸਥਾਨ ਤੇ ਰੱਖ ਕੇ ਇੰਨਾ ਸਤਿਕਾਰ ਕਰਦੇ ਹੈ, ਇੰਨਾ ਸਤਿਕਾਰ ਕਰਦੇ ਹੈ, ਉਹ ਸਮੇਂ

0: ਰੱਬ ਜਿੰਨਾ ਸਤਿਕਾਰ ਗੁਰੂ ਬਾਣੀ ਦਾ ਕਰਦੇ ਨੇ, ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਇਹੀ ਇਤਿਹਾਸ ਸ਼ਾਮ ਦੇ ਦੀਵਾਨ ਵਿੱਚ ਬੋਲਾਂਗੇ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਦੋ ਤਿੰਨ ਬੇਨਤੀਆਂ ਹਨ। ਸੰਥਿਆ ਕਲਾਸ ਅੱਜ ਤੋਂ ਯਾਨੀ ਕਿ 1 ਸਤੰਬਰ ਤੋਂ ਸ਼ਾਮ 7 ਤੋਂ 8 ਵਜੇ ਤੱਕ ਆਰੰਭ ਹੈ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਹੋਵੇਗਾ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੋਵੇ ਉਹ 13 ਸਤੰਬਰ ਦਿਨ ਐਤਵਾਰ ਨੂੰ 9:30 ਤੋਂ ਪਹਿਲਾਂ ਪਹੁੰਚਣ ਦੀ ਕਿਰਪਾਲਤਾ ਕਰਿਓ। ਦਸਤਾਰ ਸਿਖਲਾਈ ਕੈਂਪ ਹਰੇਕ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਹੁੰਦਾ ਹੈ। ਇਹ ਬੇਨਤੀਆਂ ਪ੍ਰਵਾਨ ਕਰ ਰਹੀਆਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਮਸਕਾਰ ਸਤਿਸੰਗ ਜੀ, ਇਹ ਸਨ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾ ਵਾਲਾ ਢਾਡੀ ਜਥਾ, ਜਿਨ੍ਹਾਂ ਨੇ ਢਾਡੀ ਵਾਲੇ ਦੇ ਨਾਲ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਉਦਿਹਾੜਾ। ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ, ਔਰ ਬੜਾ ਪਵਿੱਤਰ ਦਿਹਾੜਾ। ਗੁਰੂ ਕਿਰਪਾ ਕਰੇ, ਪਰ ਕਿਰਪਾ ਕਰਨਾ ਸੰਗਰਾਂਦ ਨਾਲੋਂ ਘੱਟ ਰਸ਼ ਆ, ਕਿਉਂਕਿ ਸੰਗਰਾਂਦ ਤਾਂ ਸਾਡੇ ਮਨਾਂ 'ਚ ਪੈ ਚੁੱਕੀ ਹੈ ਨਾ ਭਾਈ। ਬਹੁਤੇ ਤਾਂ ਸੰਗਰਾਂਦੀ ਸਿੱਖ ਹੈ ਜਿਹੜੇ ਸੰਗਰਾਂਦ ਵਾਲੇ ਦਿਨ ਹੀ ਆਉਂਦੇ ਨੇ। ਸਾਡੇ ਲਈ ਤਾਂ ਸਦਾ ਸੰਗਰਾਂਦ ਹੈ, ਪਰ ਜਿਹੜੇ ਅੱਜ ਜਿਹਦੀ ਬਖਸ਼ਿਸ਼ ਅਸੀਂ ਹਰ ਵਕਤ ਆਪਣੀ ਝੋਲੀ 'ਚ ਪਾਉਂਦੇ ਹਾਂ, ਜਿਹਦੇ 'ਤੇ ਸਾਡੀ ਰਹਿਮਤ ਆ, ਬਖਸ਼ਿਸ਼ ਹੈ, ਜਿਸ ਬਖਸ਼ਿਸ਼ ਨੂੰ ਅਸੀਂ ਝੋਲੀ 'ਚ ਪਾਉਂਦੇ ਹਾਂ, ਅੱਜ ਉਹਨਾਂ ਵਾਸਤੇ ਆਪਾਂ ਦੇ ਵਿੱਚ ਇੰਨਾ ਉਤਸ਼ਾਹ ਨਹੀਂ ਹੈਗਾ। ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ 1604 ਈਸਵੀ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਹੁੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸੀਸ 'ਤੇ ਲਿਆਉਂਦੇ ਨੇ। ਬਾਬਾ ਬੁੱਢਾ ਜੀ ਨੂੰ ਮਹਾਰਾਜ ਦੀ ਤਾਬਿਆ ਬਿਠਾਉਂਦੇ ਨੇ, ਗੁਰੂ ਮਹਾਰਾਜ ਦਾ ਪ੍ਰਕਾਸ਼ ਬਾਬਾ ਬੁੱਢਾ ਜੀ ਕੋਲੋਂ ਕਰਾਉਂਦੇ ਨੇ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਵੀ ਕਰ ਸਕਦੇ ਸਨ। ਉਹਦਾ ਕਾਰਨ ਕੀ ਸੀ? ਉਹਦਾ ਕਾਰਨ ਇਹ ਕਿ ਆਮ ਤੌਰ 'ਤੇ ਸਾਡੀ ਜਿਵੇਂ ਅੱਜ ਸ਼ਰਧਾ ਬਣ ਚੁੱਕੀ ਹੈ ਕਿ ਲੋਕਾਂ ਨੇ ਉਸ ਮਹਾਰਾਜ ਦੇ ਸਰੂਪ ਦਾ ਸਤਿਕਾਰ ਕਰਿਆ ਗੁਰੂ ਮਹਾਰਾਜ ਦੇ ਹਸਤ ਕਮਲਾਂ ਨਾਲ, ਬੈਠੋ ਤੁਸੀਂ, ਕਿ ਗੁਰੂ ਮਹਾਰਾਜ ਦੇ ਹਸਤ ਕਮਲਾਂ ਦੇ ਨਾਲ ਪ੍ਰਕਾਸ਼ ਹੋਇਆ। ਇਸ ਕਰਕੇ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਮਾਨ ਸਤਿਕਾਰ ਜਿਹੜਾ ਨਾ ਗੁਰੂ ਸਭ ਤੋਂ ਵੱਧ ਸਿੱਖਾਂ ਨੂੰ ਦਿੱਤਾ, ਸਿੱਖਾਂ ਨੂੰ, ਕਿਉਂਕਿ ਜਦੋਂ ਸੱਤੇ ਬਲਵੰਡੇ ਹੋਣਾਂ ਨੇ ਗੁਰਮੁ ਪਿਆਰੋ ਕੀਰਤਨ ਵੱਲੋਂ ਨਾਂਹ ਕਰ ਦਿੱਤੀ ਸੀ ਅਤੇ ਪਾਤਸ਼ਾਹ ਨੇ ਸੰਗਤਾਂ ਨੂੰ ਕਿਹਾ ਸੀ ਵੀ ਤੁਸੀਂ ਕੀਰਤਨ ਕਰੋ, ਇਸ ਕਰਕੇ ਗੁਰੂ ਮਹਾਰਾਜ ਨੇ ਸਭ ਤੋਂ ਵੱਧ ਵਡਿਆਈ ਆਪਣੇ ਸਿੱਖ ਨੂੰ ਦਿੱਤੀ ਹੈ। ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬਾਬਾ ਬੁੱਢਾ ਜੀ ਪਾਸੋਂ ਕਰਵਾਇਆ, ਅਤੇ ਬੋਲਾ ਕਿਹੜਾ ਸੀ? ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਦੋ ਕੁ ਬੇਨਤੀਆਂ ਮੈਂ ਕਰਨੀਆਂ, 2 ਮਿੰਟ ਬੀਬੀ ਜੀ, ਬੀਬੀ ਜੀ 2 ਮਿੰਟ, ਬੀਬੀ 2 ਮਿੰਟ ਨਾ ਪਲੀਜ਼। 1604 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਅਤੇ ਮੈਂ ਬੇਨਤੀ ਕਰਾਂ 3 ਦਿਹਾੜੇ ਮਨਾਏ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ, 1 ਪ੍ਰਕਾਸ਼ ਦਿਹਾੜਾ ਅਤੇ ਦੂਸਰਾ ਸੰਪੂਰਨਤਾ ਦਿਹਾੜਾ। ਹੁਣ ਇਹ ਤਾਂ ਗੱਲ ਆਉਂਦੀ ਸੰਪੂਰਨਤਾ ਦਾ, ਕਿਉਂ? ਦੇਖੋ, ਪਹਿਲੀ ਸਰੂਪ ਜਿਹੜੇ ਸੀ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਵਾਏ ਸਨ, ਦੂਸਰਾ ਸਰੂਪ ਕਿਉਂਕਿ ਧੀਰ ਮਲੀਏ ਲੈ ਗਏ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰੂਪ ਮੰਗਾਇਆ, ਉਹਨਾਂ ਦਿੱਤਾ ਨਹੀਂ। ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਹੋਣਾ ਪਾਸੋਂ ਉਹ ਬੀਡ ਲਿਖਵਾਈ, ਅਤੇ ਉਹਦੇ 'ਚ ਇੱਕ ਸ਼ਬਦ ਦਾ ਆਪਾਂ ਨੂੰ ਆ, ਜਿਹੜਾ ਪਹਿਲਾ ਉਹਦੇ 'ਚ ਖੁਲਾਸੇ ਆ, ਕਹੋ ਕਬੀਰ ਜਨ ਪਏ ਖਾਲਸੇ, ਕਬੀਰ ਜੀ ਦਾ ਸ਼ਬਦ, ਬੁੱਤ ਪੂਜ ਬੁਜ ਹਿੰਦੂ ਮੋਏ ਤੁਰਕ ਮੋਏ ਸਰਣਾਏ। ਅਤੇ ਉਹਦੇ 'ਚ ਸੰਪਾਦਕ ਦੇ ਸੰਪੂਰਨਤਾ ਦਿਨ, ਕਿਉਂ ਕਿ ਜਿਹੜੀ ਬਾਣੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸੀ ਉਹ ਪਹਿਲੀ ਬੀੜ 'ਚ ਨਹੀਂ ਸੀ, ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਬੀੜ ਵਿੱਚ ਗੁਰੂ ਤੇਗ ਬਹਾਦਰ ਜੀ ਬਾਣੀ ਦਰਜ ਕਰਕੇ ਅਤੇ ਉਹਨੂੰ ਸੰਪੂਰਨਤਾ ਦਿੱਤੀ, ਪੂਰਨ ਸਰੂਪ ਤਿਆਰ ਕੀਤੇ। ਉਸ ਤੋਂ ਬਾਅਦ ਤੀਸਰਾ ਦਿਹਾੜਾ ਆਉਂਦਾ ਸਾਡਾ ਪ੍ਰਕਾਸ਼, ਜਿਹੜਾ ਅਸੀਂ ਅੱਜ ਮਨਾ ਰਹੇ ਹਾਂ। ਅਸੀਂ ਖਿਮਾ ਕਰਨਾ ਪ੍ਰਕਾਸ਼ ਨਹੀਂ, ਗੁਰਗੱਦੀ ਪ੍ਰਕਾਸ਼ ਦਾ ਤਾਂ ਮਨਾ ਰਹੇ ਨਾ, ਸੰਪੂਰਨ ਦਾ, ਅਤੇ ਤੀਸਰਾ ਸਾਡਾ ਗੁਰਗੱਦੀ ਦਾ, ਜਿਹੜਾ 1708 ਵਿੱਚ ਦਿੱਤਾ ਸੀ। 1604 'ਚ ਗੁਰੂ ਗ੍ਰੰਥ ਦਾ ਪ੍ਰਕਾਸ਼ ਹੁੰਦਾ ਅਤੇ 1708 104 ਸਾਲ ਬਾਅਦ, ਖਿਮਾ ਕਰਨਾ ਉੱਧਰ ਵੀ ਪੂਰੀ ਸਦੀ ਬਾਅਦ ਸੰਪੂਰਨਤਾ ਹੋਈ ਸੀ, 4, 5, 1707, 5, 6 ਨੂੰ ਸੰਪੂਰਨਤਾ ਹੋਈ ਸੀ ਅਤੇ 1708 ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਬਖਸ਼ਿਸ਼ ਕਰਦੇ ਗੁਰੂ ਗੋਬਿੰਦ ਸਿੰਘ ਜੀ। ਹੁਣ ਇੱਥੇ ਗੱਲ ਜਿਹੜੀ ਭਾਈ ਸਾਹਿਬ ਨੇ ਗੱਲ ਕੀਤੀ ਉਹ ਮੈਂ ਗੱਲ ਕਰਨ ਲੱਗਾ ਕਿ 1700-1604 ਤੋਂ ਲੈ ਕੇ 1708 ਤੱਕ 104 ਸਾਲ ਦੇ ਵਿੱਚ ਪੰਜ ਗੁਰੂ ਸਾਹਿਬ ਦੇ ਸਰੂਪ 'ਚ ਆਉਂਦੀ ਜੋਤ, ਉਹ ਜੋਤ ਪੰਜਾਂ ਗੁਰੂਆਂ 'ਚ ਆਉਂਦੀ ਆ, ਗੁਰੂ ਹਰਗੋਬਿੰਦ ਜੀ ਮਹਾਰਾਜ, ਗੁਰੂ ਹਰਰਾਏ ਜੀ, ਗੁਰੂ ਹਰਕ੍ਰਿਸ਼ਨ ਜੀ, ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਖਿਮਾ ਕਰਨਾ, ਜਿੰਨੇ ਵੀ ਗੁਰੂ ਸਰੀਰ ਦੇ ਸਰੂਪ 'ਚ ਬਜੋਤ ਆਈ ਆ ਉਹਨਾਂ ਨੇ ਸਾਰਿਆਂ ਤੋਂ ਵੱਧ ਸਤਿਕਾਰ ਬਾਣੀ ਦਾ ਕੀਤਾ ਔਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਅਤੇ ਗੁਰੂ ਮਹਾਰਾਜ ਦੀ ਗੋਦ 'ਚ ਆਪ ਸੰਗਤਾਂ ਵਾਂਗੂ ਬੈਠਦੇ ਸੀ। ਮੈਂ ਇਹ ਤਾਂ ਬੇਨਤੀ ਕਰਨ ਲੱਗਾ ਵੀ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਪਾਸੇ ਰੱਖ ਕੇ ਜਿਸ ਜੀ 'ਚੋਂ ਉਹਨਾਂ ਸਾਨੂੰ ਕੱਢਿਆ ਸੀ, ਉਹਨਾਂ ਦੇਹ 'ਚੋਂ ਕੱਢਿਆ ਸੀ ਸਾਨੂੰ ਕਿ ਦੇਹ ਸਰੀਰ ਦੀਆਂ ਤੁਸੀਂ ਲੋੜਾਂ ਹੀ ਨਹੀਂ ਪੂਰੀਆਂ ਕਰ ਸਕਣੀਆਂ, ਅੱਜ ਖਿਮਾ ਕਰਨਾ ਇਹ ਤਾਂ ਕੁਛ ਨਹੀਂ ਮੰਗਦਾ, ਇਹ ਤਾਂ ਤੁਹਾਨੂੰ ਕਹਿੰਦੇ ਭਾਈ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੇ ਤੂੰ ਮੇਰੇ ਚਰਨਾਂ 'ਚ ਜੋੜ, ਤੇਰੇ ਮੈਂ ਖਜ਼ਾਨੇ ਭਰਪੂਰ ਕਰ ਦੂੰਗਾ, ਪਿਓ ਦਾਦੇ ਕਾ ਡਿੱਠਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਪਨ ਖਾਵੇਂ ਖਰਚੇ ਰਲ ਮਲ ਭਾਈ ਤੋੜਨਾ ਆਵੇ ਬੜੀਆਂ ਬਖਸ਼ਿਸ਼ਾਂ। ਪਰ ਖਿਮਾ ਕਰਨਾ ਗੁਰਮੁਖ ਪਿਆਰੋ, ਅੱਜ ਜਿੰਨਾਂ ਪਾਸ ਪਾਸ ਅਸੀਂ ਜਿੱਧਰ ਨੂੰ ਜਾ ਰਹੇ ਹਾਂ ਦੇਸ ਰੂਪ 'ਚੋਂ ਕੱਢ ਕੇ ਸਾਨੂੰ ਸ਼ਬਦ ਰੂਪ ਵਿੱਚ ਅਤੇ ਹੁਕਮ ਗੁਰੂ ਗੋਬਿੰਦ ਕਿਹਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦਾ ਹੁਕਮ ਸੀ, ਆਪਾਂ ਇਹਨੂੰ ਛੱਡ ਕੇ ਹੋਰ ਪਾਸੇ ਚੱਲ ਪਏ। ਮੈਂ ਬੇਨਤੀ ਤਾਂ ਕਰਨ ਲੱਗਾ ਅੱਜ ਉਹ ਦਿਹਾੜਾ ਅਤੇ ਚੌਥਾ ਦਿਨ ਕਦੀ ਨਹੀਂ ਆਉਣਾ ਗੁਰਮੁਖ ਪਿਆਰੇ, ਜਿਹੜਾ ਬਾਕੀ ਗੁਰੂਆਂ 'ਤੇ ਆਉਂਦਾ ਉਹ ਹੈ ਜੋਤੀ ਜੋਤ, ਗੁਰੂ ਗ੍ਰੰਥ ਸਾਹਿਬ ਹਮੇਸ਼ਾ ਹੀ ਆ, ਇਹਨਾਂ ਦਾ ਜੋਤੀ ਜੋਤ ਨਹੀਂ ਆਉਣਾ। ਇੱਥੇ ਆਉਣ ਵਾਲੇ ਚਲੇ ਜਾਣਗੇ ਪਰ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਹੀ ਗੁਰਗੱਦੀ ਦਿੱਤੀ ਸੀ ਭਾਈ ਖਿਮਾ ਕਰਨਾ। ਵੈਸੇ ਤਾਂ ਉਦੋਂ ਜੇ ਵੇਖੀਏ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਵੇਲੇ ਤਾਂ ਕੁਝ 22 ਮੰਜੀਆਂ ਲੱਗੀਆਂ ਸੀ ਨਾ ਉਹਦਾ, ਹਾਲਾਂਕਿ ਦੇਹ ਸਰੂਪ 'ਚ ਗੁਰੂ ਇੱਥੇ ਸੀ। ਅੱਜ ਖਿਮਾ ਕਰਨਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੁੰਦਿਆਂ ਪਤਾ ਨਹੀਂ ਕਿੰਨੀਆਂ ਕੁ ਮੰਜੀਆਂ ਲੱਗ ਗਈਆਂ। ਉਸ ਵਕਤ ਮੱਖਣ ਸ਼ਾਹ ਇੱਕ ਸੀ ਜਿਹਨੇ ਕਹਿ ਦਿੱਤਾ ਕਿ ਲਾਧੋ ਰੇ, ਅੱਜ ਤਾਂ ਸਿੱਖ 'ਚੋਂ ਕੋਈ ਉੱਠਦਾ ਹੀ ਨਹੀਂ ਜਿਹੜਾ ਕਹੇ ਵੀ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਆ। ਅਤੇ ਜਿਨ੍ਹਾਂ ਨੇ ਸਾਨੂੰ ਆਪਣੇ ਮਗਲ ਆਇਆ ਹਾਲਾਂ ਮੰਨਦੇ ਉਹ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਆ, ਪਰ ਖਿਮਾ ਕਰਨਾ ਉਹ ਆਪਣੀ ਪੂਜਾ ਜ਼ਿਆਦਾ ਕਰਾਉਂਦੇ ਆ ਅਤੇ ਹਮੇਸ਼ਾ ਹੀ ਜਿੱਥੇ ਵੀ ਕਿਤੇ ਕਥਾ ਉੱਥੇ ਬਾਬਿਆਂ ਦੀਆਂ ਕਥਾ ਹੁੰਦੀਆਂ, ਗੁਰੂ ਦੀ ਕਥਾ ਕਿਤੇ ਵੀ ਨਹੀਂ ਹੁੰਦੀ। ਤੋ ਅੱਜ ਦਿਹਾੜਾ ਸਮਾਂ ਤੁਹਾਡਾ ਮੈਂ ਥੋੜ੍ਹਾ ਜਿਹਾ ਲਿਆ, ਮੇਰਾ ਵੀ ਦਿਲ ਕਰਦਾ ਸੀ ਤੁਹਾਡੇ ਨਾਲ ਗੱਲ ਕਰਾਂ, ਤੁਹਾਡੇ ਗੁਰੂ ਦਾ ਵਜ਼ੀਰ ਆ, ਗ੍ਰੰਥੀ ਆ, ਇੱਥੋਂ ਦਾ ਸੇਵਾਦਾਰ ਆ, ਮੈਨੂੰ ਕੋਈ ਇਹੋ ਹੀ ਸਮਾਂ ਹੁੰਦਾ ਜਿੰਨਾ ਕਿ ਤੁਹਾਨੂੰ ਇਹ ਮਿਲਦਾ ਅਤੇ ਕਦੀ ਕਦੀ ਦਿਲ ਕਰਦਾ ਕਿ ਤੁਹਾਡੇ ਨਾਲ ਗੱਲਾਂ ਕਰੀਏ। ਪਰ ਇੱਕ ਗੱਲ ਅਖੀਰ 'ਤੇ ਮੈਂ ਜ਼ਰੂਰ ਕਹਿਣੀ ਆ, ਬਾਣੀ ਸਾਡੇ ਘਰਾਂ 'ਚੋਂ ਨਿਕਲ ਗਈ ਆ, ਇਹ ਬਜ਼ੁਰਗ ਨੇ ਆ ਬੀਬੀਆਂ ਨੇ ਜਿਹਨਾਂ ਘਰਾਂ 'ਚ ਨੇਤਰੇਮ ਹੁੰਦਾ, ਬਹੁਤ ਵੀਰ ਘੱਟ ਨੇਤਰੇਮ ਕਰਦੇ ਨੇ। ਅੱਜ ਤੋਂ ਮੈਂ ਤੁਹਾਨੂੰ ਬੇਨਤੀ ਕਰਦਾ ਹਰ ਘਰ ਵਿੱਚ ਪੋਥੀਆਂ ਰੱਖੋ, ਬੜਾ ਰੌਲਾ ਪੈਂਦਾ ਜੀ ਬੇਅਦਬੀ ਹੋ ਗਈ, ਉਹ ਹੋ ਗਿਆ, ਜੇ ਹੋ ਗਿਆ, ਸਿੱਪੇ 'ਚ ਆਏ, ਫਲਾਣ ਕਿਉਂ ਆਏ। ਖਿਮਾ ਕਰਨਾ ਉਹ ਸਮਾਂ ਵੇਖੋ ਜਦੋਂ ਜੇਬਾਂ ਵਿੱਚ ਪਾ ਕੇ ਰੱਖਦੇ ਨਿੱਕੇ ਨਿੱਕੇ ਸਫਰੀ ਬੀੜਾਂ, ਪਿੱਠਾਂ ਨਾਲ ਬੰਦੀਆਂ ਹੁੰਦੀਆਂ ਸਿੱਖਾਂ ਨੇ ਅਤੇ ਘੋੜਿਆਂ ਦੀਆਂ ਕਾਠੀਆਂ ਨਾਲ ਬੰਦੀਆਂ ਹੁੰਦੀਆਂ ਸੀ, ਜਿੱਥੇ ਸਮਾਂ ਵਰਦਾ ਸੀ ਉੱਥੇ ਬਾਣੀ ਪੜ੍ਹਦੇ ਸੀ। ਅੱਜ ਗੁਰਮੁਖ ਪਿਆਰੇ ਇਸ ਚੀਜ਼ ਨੂੰ ਲੈ ਕੇ ਅਸੀਂ ਨੌਜਵਾਨ ਪੀੜ੍ਹੀ ਨੂੰ ਇੰਨਾ ਡਰਾਤਾ, ਨੌਜਵਾਨ ਨੇ ਤੁਸੀਂ ਵੀ ਡਰੇ ਜੇ, ਤੁਹਾਡੇ 'ਚੋਂ ਕੋਈ ਵੀ ਗੁਰੂ ਗ੍ਰੰਥ ਸਾਨੂੰ ਹੱਥ ਲਾਉਣੋਂ ਵੀ ਡਰਦਾ, ਇੰਨਾ ਡਰਾਇਆ ਸਾਨੂੰ, ਇੰਨਾ ਡਰਾਇਆ, ਇਹ ਡਰਨ ਵਾਸਤੇ ਨਹੀਂ ਸੀ, ਇਹ ਪੜ੍ਹਨ ਵਾਸਤੇ ਦਿੱਤਾ ਸੀ। ਘਰਾਂ 'ਚ ਪੋਥੀਆਂ ਰੱਖੋ, ਹਰ ਇੱਕ ਪ੍ਰਾਣੀ ਘਰ ਵਿੱਚ ਇੱਕ ਸਹਿਜ ਪਾਠ ਆਰੰਭ ਰੱਖੇ, ਅੱਜ ਪ੍ਰਣ ਕਰੀਏ ਕਿ ਸਾਡੇ ਘਰ ਵਿੱਚ ਸਹਿਜ ਪਾਠ ਹੋ ਰਿਹਾ। ਜਦੋਂ ਪੋਥੀਆਂ ਤੁਹਾਡੇ ਘਰ ਵਿੱਚ ਹੋਣਗੀਆਂ ਤਾਂ ਬੱਚੇ ਪੁੱਛਣਗੇ ਵੀ ਇਹ ਕਿਹੜੀ ਪੋਥੀ ਹੈ, ਇਹ ਕਿਹੜਾ ਗ੍ਰੰਥ ਹੈ, ਅਤੇ ਜਦੋਂ ਉਹਨੂੰ ਦੱਸੋਗੇ ਨਾ ਗੁਰੂ ਗ੍ਰੰਥ ਹੈ ਤਾਂ ਹੋ ਸਕਦਾ ਬੱਚਾ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਵੇ। ਆਪ ਵੀ ਜੁੜੋ ਅਤੇ ਬੱਚਿਆਂ ਨੂੰ ਵੀ ਜੋੜੋ, ਕਿਉਂਕਿ ਆਉਣ ਵਾਲੇ ਅਦਾਰੇ ਇਹਨਾਂ ਬੱਚਿਆਂ ਦੇ ਸਾਹਮਣੇ ਆ ਅਤੇ ਬੱਚੇ ਸਾਡੇ ਹੱਥਾਂ 'ਚੋਂ ਦੂਜੇ ਪਾਸੇ, ਵੈਸੇ ਪੜ੍ਹੇ ਲਿਖੇ ਬੱਚੇ ਨੇ, ਸਭ ਕੁਝ ਜਾਣਦੇ ਨੇ, ਪਰ ਜਿਹੜੀਆਂ ਗੁਰਦੁਆਰਿਆਂ ਦੇ ਵਿੱਚ ਮਰਿਆਦਾ ਆਪੋ ਆਪਣੀਆਂ ਨਾ, ਉਹਨਾਂ ਤੋਂ ਪਰੇਸ਼ਾਨ ਹੋਇਆ। ਸਭ ਦਾ ਧੰਨਵਾਦ ਭੁੱਲਾਂ 'ਚ ਕਹਿੰਦੇ ਕਿ ਮੈਂ ਬਹੁਤ ਬਹੁਤ ਵਧਾਈਆਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਆਹ ਹੁਣ ਬੀਬੀਆਂ ਦੇ ਪਾਸੋਂ ਸੁਖਮਨੀ ਸਾਹਿਬ ਦਾ ਪਾਰਸਲ ਹੁੰਦਾ ਜੀ।
2: ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੇ ਪਰਮ ਸਤਿਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਬੁਲਾਈਏ, ਕੋਈ ਵੀ ਰਸਨਾ ਬਾਂਝੀ ਨਾ ਰਹਿ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਤੋਂ ਪਹਿਲਾਂ ਸਾਰੇ ਰਸਨਾ ਪਵਿੱਤਰ ਕਰੋ, ਸਾਰੀ ਸੰਗਤ ਜਪੋ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ

0: ತನ್ನ ಶ್ರೀ ಗುರು ಗ್ರಂಥ ಸಾಹಿಬ್ ಜಿ,
1: ತನ್ನ ಶ್ರೀ ಗುರು ಗ್ರಂಥ ಸಾಹಿಬ್ ಜಿ, ತನ್ನ ಶ್ರೀ ಗುರು ಗ್ರಂಥ ಸಾಹಿಬ್ ಜಿ.
0: ਸਰਬੱਤ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੇ ਹਰਦੀਆਂ ਲੱਖ ਲੱਖ ਵਧਾਈਆਂ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਗੋੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ, ਇੱਕ ਓਂਕਾਰ ਸਤਿਗੁਰ ਪ੍ਰਸਾਦ.

0: ਥੋਕ ਨਾਨਕ ਤਨ ਪਾਇਆ
1: ਅਗਨ ਸਾਪਨੀ ਦੇ ਰਾਸ ਕਾਤ ਪੀਤ ਬਰਤੇ ਨੰਦ ਲਾਸ
0: ਆਪਣੇ ਮਾਨ ਕਸ ਬਾਹਰ ਸਹਲੇ ਅਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀਤਾ ਪੀ ਖੋਵੇ ਬਾਸ ਕਾ ਵਿਸ਼ਵਾਸ ਨ ਹੋਵੇ
0: ਜਿਸ ਕੀ ਵਸਤ ਸੇ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ
1: ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ
0: ਅਨਕ ਭਾਤ ਮਾਇਆ

0: ਭਗੋਤੀ ਕੀਮਤ ਉਤਮ ਹੋਵੇ
1: ਬੰਦਗੀ ਟਹਿਲ ਕਰੇ ਨਿਤ ਨੀਤ ਮੰਤਨ ਅਰਪੇ ਬਿਸਨ ਪ੍ਰੀਤ
0: ਅੱਗੇ ਚਰਨ ਹਿਰਦੇ ਬਸਾਵੇ ਨਾਨਕ ਐਸਾ ਭਗੋਤੀ ਭਗਵੰਤ ਕੋ ਪਾਵੇ
1: ਬੰਦੇ ਜੋ ਮਨ ਪ੍ਰਬੁੱਧੇ ਰਾਮ ਨਾਮ ਤਮੈ ਸੁਧੇ
0: ਰਾਮ ਨਾਮ ਸਾਰਸ ਪੀਵੇ ਉਸ ਪੰਡਤ ਕੇ ਉਪਦੇਸ਼ ਜਗ

0: ਤੇ ਸੱਚ ਸਭ ਕੀਨਾ ਕੋਟ ਮਦੇ ਕਿਨ ਬਿਰਲੇ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ ਅਖੁੰ ਦਰਿਆ ਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਨ ਵਖਿਆ।

0: ਨਾਨਕ ਸੰਤ ਸੰਗ ਨਿੰਦਕ ਪਿਤਰੇ
1: ਸੰਤ ਕੇ ਦੁਖਨ ਤੇ ਮੁਖ ਪਵੇ ਸੰਤਨ ਕੇ ਦੁਖਨ ਕਾ ਕਿਉ ਲਵੇ
0: ਸੰਤਨ ਕੇ ਦੁਖਨ ਸਰਪ ਜੋਨ ਪਾਏ ਸੰਤ ਕੇ ਦੁਖਨ ਤਰਗਦ ਜੋਨ ਕਰਮਾਏ
1: ਸੰਤਨ ਕੇ ਦੁਖਨ ਤਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੋ ਚਲੇ
0: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ

0: ਅੰਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ।
1: ਸੰਤ ਕਾ ਦੁਖੀ ਸਦਾ ਪਵਿੱਤਰ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਲਦਾ।
0: ਸੰਤ ਕੇ ਦੁਖੀ ਕੋ ਡਾਣ ਲੱਗੇ, ਸੰਤ ਕੇ ਦੁਖੀ

0: ਕੀਰਤਨ ਮੇਟੈ ਕੋਏ, ਨਾਨਕ ਜਾਣੇ ਸੱਚਾ ਸੋਏ।
1: ਸਭ ਘਰ ਤਿਸਕਿਓ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ।
0: ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਰਾਸ।
1: ਸਭ ਕੁਛ ਵਰਤੇ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਜੀਆ।
0: ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੇ।

0: ਸਾਥ
1: ਇਸਕਾ ਹੁਕਮ ਬੂਝ ਕੋਇ ਤਿਸਕਾ ਨਾਮਰਾ ਕੰਠ ਪਰੋਇ
0: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨਾ ਲਾਗੈ ਕੋਏ
1: ਉਸਤ ਮਨ ਮੈਂ ਕਾ ਨਿਰੰਕਾਰ ਕਰਮਾਂ ਮੇਰੇ ਸਤ ਵਿਵਹਾਰ
0: ਨਿਰਮਲ

ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਹਰ ਜਨ ਰਹਿ।

ਨਾਨਕ ਬਿਗੰਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਮ੍ਰਿਤ ਕੋ ਜੀਵਾਲਨਹਾਰ ਭੁੱਖੇ ਕੋ ਦੇਵਤਿਆ।

0: ਗਿਆਨ ਧਿਆਨ
1: ਨਾਮ ਕੇ ਧਾਰੇ ਗਾ ਹਸਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰਿਆ ਸਭ ਭਵਨ ਨਾਮ ਕੇ ਸਮੁੰਦਰੇ ਸੰਸਾਰ ਮਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ

0: ਕੀਆ ਨਾਨਕ ਜੋਤ ਸੁਭਾਵੇ ਸੋ ਵਰਤੀਆ
1: ਵਿਸਮਨ ਵਿਸਮ ਭੈ ਵਿਸਮਾਦ ਜਿਨ ਬੁਝਿਆ ਤੇ ਆਇਆ ਸਵਾਦ
0: ਰਾਮ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲੈ
1: ਹੋਇ ਦਾਤੇ ਦੋ ਕਟਨ ਹਾਰ ਜਾਂ ਕੇ ਸੰਗ ਤਰੇ ਸੰਸਾਰ
0: ਜਨ ਕਾ ਸੇਵਕ ਸੋ ਵਡ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ

ਸਤ ਬਲਿਹਾਰੀ ਸਤ ਗੁਰੇ ਆਪਣੇ ਨਾਨ ਜਿਸ ਪਰ ਸਾਧਿਆ ਸਭ ਪ੍ਰਭ ਜਪਨੇ ਉਸ ਪੁਰਖਾ ਨਾ ਹੀ ਕਦੇ ਬਿਨਾਸ ਜਾ ਕੇ ਮਨ ਪਲਟੇ ਗੁਣਤਾਸ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰਾਖੇ ਹਰ ਹਰੇਕ ਤਬ ਤਮਾਏ ਥਾੜ ਵਰਤਾਈ ਨੰਦ ਭਿਆ ਦੁਖ ਨਾਠੇ ਭਾਈ ਪਹੁ ਚੁਕਾ ਨਿਰਪੋ ਹੋਏ ਬਸੇ ਸਗਲ ਵਿਆਦ ਮਨ ਤੇ ਖੇ ਨਸੇ ਤਿਤ ਭਾਈ ਚੁਕੇ ਪ੍ਰਮ ਗਮਨ ਸਵ ਨਾਨਕ ਹਰ ਹਜ ਸਵਨ ਆਪਣੇ ਜਦ ਭਾਵੇ ਆਪ ਬਨਾਏ ਆਪਣੀ ਕੀਮਤ ਆਪੇ ਪਾਏ ਓਤ ਬੋਧ ਰੂਪ ਰੰਗ ਭਏ ਪ੍ਰਗਾਸ ਸਾਧ ਕੇ ਸੰਗ।

ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਜਿਸ ਕਾ ਸਾਥ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਕ ਵਿਸਰੇ ਸਭ ਕੁਛ ਦਿਆ ਸੋਕ ਵਿਸਰੇ ਜੇ ਜੀਵਨ ਜੀਆ ਸੋਕ ਵਿਸਰੇ ਬਿਖ ਤੇ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ ਸਾਜਨ ਸੰਤ ਕਰੋ ਇਹ ਕਾਮ ਤਿਆਗ ਜਪੋ ਹਰ ਨਾਮ।

ਪ੍ਰਾਨ ਕਰਤਾਰ ਭਜਨਾ ਕੇ ਪ੍ਰਾਨ ਆਧਾਰ ਹਾਮ ਨਿਰਗੁਣ ਹਰ ਨੀਚ ਜਾਨ ਨਾ ਤੁਮਰੀ ਸਰਨ ਪੁਰਖ ਭਗਵਾਨ ਅਨਿਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਭਲੀ ਸੋ ਕਰਨੀ ਸੋ ਬਾਤਨ ਮੰਤ ਹਿਰਦੇ

ਆਪਣ ਸੰਗ ਬਣਾਈ ਤਬ ਕੌਣ ਮਾਈ ਬਾ ਮਿੱਤ ਸਤ ਪਾਈ ਰਵੇ ਆਪਣੇ ਆਪ ਆਪ ਉਤਾਰੇ ਤਾ ਸਗਨ ਅਬ ਸਗਨ ਕਹਾਂ ਵਿਚਾਰੇ ਬਿਸਮ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਾ ਜਾਨੋ ਆਪ ਆਪ ਸੋ ਆਪੇ ਆਦੇਸ ਤੇ ਗੁਣ ਕਾ ਨਾਹੀ ਪਰਵੇਸ ਜੇ ਆਪਣੇ ਆਪੇ ਆਪ ਤਿਆਰਾ ਤੇ ਕੌਣ ਕਥੇ ਕੌਣ ਸੁਨੇਹਾਰਾ

ਨਾਨਕ ਤਾ ਕੇ ਕਾਜ ਪੂਰਾ ਚਰਨ ਕਮਲ ਜਾ ਕੇ ਅਨੂਪ ਸਭ ਦਰਸ਼ਨ ਸੁੰਦਰ ਹਰ ਰੂਪ ਜਿਸ ਮਨ ਵਸੇ ਸੋ

ਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰੇ ਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ। ਸ਼੍ਰੀ ਸਾਹਿਬ

ਆਨ ਵਿਸਾਦਾਨ ਪ੍ਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ।

ਖੁੱਲੇ ਦਰਸ਼ਨ ਦਿਦਾਰ, ਸੇਵਾ ਸੰਭਾਲਦੇ ਦਾਨ, ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ, ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ, ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਹਫ਼ਤਾਵਾਰੀ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਧੁਰਕੀ ਬਾਣੀ ਕੇ ਜਾਪ, ਸ੍ਰੀ ਸੁਖਮਣੀ ਸਾਹਿਬ ਦੇ ਪਾਠ, ਸਮੂਹ ਬਾਈਆਂ ਬੀਬੀਆਂ ਭੈਣਾਂ ਵੱਲੋਂ ਰਲ ਮਿਲ ਕੇ ਪਾਵਨ ਬਾਣੀ ਦੇ ਕੀਰਤਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਪਹਿਲੇ ਪ੍ਰਕਾਸ਼ ਦਿਹਾੜਿਆਂ ਦੇ ਸੰਬੰਧ ਵਿੱਚ ਆਪ ਜੀ ਕੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਨੇ ਕਿਰਪਾ ਕਰਨੀ, ਦਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ, ਸੇਵਾਵਾਂ ਦਰਬ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀਆਂ ਕਲਾਂ, ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ ਕੇ ਨਿਵਾਜਣਾ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਬੇਅੰਤ ਅਰਦਾਸ ਭੇਟਾਵਾਂ ਸੇਵਾਵਾਂ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ, ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ। ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦੇ ਬਖਸ਼ੇ ਭੰਡਾਰਿਆਂ ਵਿੱਚੋਂ ਸਮੂਹ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ, ਪ੍ਰਵਾਨੀ ਦੇਗ ਸੰਗਤ ਵਿੱਚ ਵਰਤੇ। ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਰਤਾਰਥ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮ ਵਾਹਿਗੁਰੂ ਸਾਹਿਬ ਜੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸਿਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ, ਆਨੰਦ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਵ ਰਹਿਆ ਸਭਨੀ ਜਾਈ, ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ,

ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਧਨਾਸਰੀ ਮਹਲਾ ਪਹਿਲਾ ਜੀਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੀਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲੇ ਜਾਣੈ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਣ ਆਖੈ ਸਬਜਾਏ ਜੇਤਾ ਮੋਹ ਪ੍ਰੀਤ ਸਵਾਦ ਸਭਾਂ ਕਾਲਖ ਦਾਗਾ ਦਾਗ ਦਾਗ ਦੋਸ਼ ਮੂੰਹ ਚੱਲਿਆ ਲਾਏ ਦਰਗਾਹ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਸਮੂਹ ਸਾਧ ਸੰਗਤ ਜੀ, ਹਫ਼ਤਾਵਾਰੀ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਪਾਵਨ ਬਾਣੀ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਕੀਰਤਨ ਦੇ ਨਾਲ ਆਪ ਜੀ ਨੇ ਸਾਂਝ ਬਣਾਈ ਹੈ। ਹਰ ਸੋਮਵਾਰ ਨੂੰ ਬੀਬੀਆਂ ਵੱਲੋਂ ਰਲ ਮਿਲ ਕੇ ਗੁਰਬਾਣੀ ਦੇ ਕੀਰਤਨ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਮੰਗਲਵਾਰ ਨੂੰ ਪਾਵਨ ਬਾਣੀ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਅਤੇ ਕੀਰਤਨ ਕੀਤੇ ਜਾਂਦੇ ਹਨ। ਤੋ ਅੱਜ 1 ਸਪਤੰਬਰ ਨੂੰ ਜਿਹੜੀ ਆਦਿ ਬੀੜ ਸੀ ਉਹਦੀ ਮੁਕੰਮਲਤਾ ਉਪਰੰਤ, ਸੰਪੂਰਨਤਾ ਉਪਰੰਤ ਪਹਿਲਾ ਪ੍ਰਕਾਸ਼ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਇਆ। ਰਾਮਸਰ ਸਰੋਵਰ ਦੇ ਕੰਢੇ ਉੱਤੇ ਬੈਠ ਕੇ ਮਹਾਰਾਜ ਨੇ ਆਪਣੀ ਅਤੇ ਆਪਣੇ ਤੋਂ ਪਹਿਲੇ ਪਾਤਸ਼ਾਹਾਂ ਦੀ ਬਾਣੀ ਅਤੇ ਸਮੂਹ ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ ਨੂੰ ਇਕੱਤਰ ਕੀਤਾ ਅਤੇ ਫਿਰ ਉਸ ਬਾਣੀ ਦਾ ਜਿਹੜਾ ਪ੍ਰਕਾਸ਼ ਹੈ, ਜਿਹਨੂੰ ਆਪਾਂ ਆਦਿ ਬੀੜ ਕਹਿੰਦੇ ਹਾਂ, ਉਹਦਾ ਪਹਿਲਾ ਪ੍ਰਕਾਸ਼ ਜਿਹੜਾ ਹੈ ਉਹ 1 ਸਤੰਬਰ 1604 ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਇਆ, ਜਿਸ 'ਤੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਥਾਪੇ ਗਏ। ਤੋ ਸਤਿਗੁਰੂ ਕਿਰਪਾ ਕਰੇ ਸਮੂਹ ਸੰਗਤ ਨੂੰ ਅੱਜ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜਿਆਂ ਦੀਆਂ, ਆਦਿ ਬੀੜ ਦੀਆਂ ਲੱਖ ਲੱਖ ਵਧਾਈਆਂ ਮੁਬਾਰਕਾਂ। ਸਤਿਗੁਰੂ ਨੂੰ, ਸਤਿਗੁਰੂ ਸਭਨਾਂ ਨੂੰ ਆਪਣੇ ਘਰੋਂ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ ਕੇ ਨਿਵਾਜਣ। ਇਹਦੇ ਨਾਲ ਹੀ ਸਾਧ ਸੰਗਤ ਜੀ ਬੇਨਤੀ ਹੈ ਕਿ 13 ਸਪਤੰਬਰ ਨੂੰ ਗੁਰੂ ਘਰ ਵਿਖੇ ਖੰਡੇ ਬਾਟੇ ਕੀ ਪੌਲ ਜਿਹੜੀ ਹੈ ਉਹ ਛਕਾਈ ਜਾ ਰਹੀ ਹੈ। ਜਿਨ੍ਹਾਂ ਅਭਲਾਖੀਆਂ ਨੇ ਖੰਡੇ ਬਾਟੇ ਕੀ ਪੌਲ ਪ੍ਰਾਪਤ ਕਰਨੀ ਹੋਵੇ ਉਹ 13 ਸਤੰਬਰ ਨੂੰ ਕੇਸੀ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਖੰਡੇ ਬਾਟੇ ਕੀ ਜਿਹੜੀ ਪੌਲ ਹੈ ਉਹ ਪ੍ਰਾਪਤ ਕਰ ਸਕਦੇ ਨੇ 13 ਸਤੰਬਰ ਨੂੰ। ਇਹਦੇ ਨਾਲ ਅੱਜ ਸ਼ਾਮ ਤੋਂ 7 ਵਜੇ ਤੋਂ ਲੈ ਕੇ 8 ਵਜੇ ਤੱਕ ਗੁਰਬਾਣੀ ਸੰਥਿਆ ਦੀਆਂ ਕਲਾਸਾਂ ਆਰੰਭ ਹੋ ਰਹੀਆਂ ਨੇ। ਹਰ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਸ਼ੁੱਧ ਪਾਠ ਕਰਨਾ ਆਉਣਾ ਚਾਹੀਦਾ ਹੈ। ਤੋ ਉਸੇ ਚੀਜ਼ ਨੂੰ ਮੁੱਖ ਰੱਖਦਿਆਂ ਜਿਹੜੀ ਗੁਰਬਾਣੀ ਸੰਥਿਆ ਹੈ ਉਹ ਆਰੰਭ ਹੋ ਜਾ ਰਹੀ ਹੈ। ਤੋ ਅਸੀਂ ਆਪ ਸਾਰੀ ਸੰਗਤ ਨੂੰ ਬੇਨਤੀ ਕਰਾਂਗੇ ਕਿ ਸਮਾਂ ਕੱਢ ਕੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਇਹ ਗੁਰਬਾਣੀ ਸੰਥਿਆ ਦੀ ਕਲਾਸ ਹੋਇਆ ਕਰੇਗੀ, 1 ਪੰਨਾ 2 ਪੰਨੇ ਰੋਜ਼, ਤਾਂ ਕਿ ਸਾਨੂੰ ਬਾਣੀ ਦਾ ਜਿਹੜਾ ਸ਼ੁੱਧ ਉਚਾਰਨ ਹੈ। ਹੋਰ ਬਾਣੀ ਦੇ ਵਿੱਚ ਬੜੇ ਨੁਕਤੇ ਨੇ, ਜੇ ਤੁਸੀਂ ਕਦੀ ਬਾਣੀ ਨੂੰ ਗੌਰ ਨਾਲ ਪੜ੍ਹੋ ਤੇ ਸ਼ਬਦ ਨਾਨਕ ਆਇਆ ਹੈ, ਨਾਨਕ ਦੇ ਕੱਕੇ ਨੂੰ ਔਂਕੜ ਵੀ ਹੈ, ਨਾਨਕ ਦੇ ਕੱਕੇ ਨੂੰ ਸਿਹਾਰੀ ਵੀ ਹੈ, ਨਾਨਕ ਦੇ ਕੱਕੇ ਨੂੰ ਨਾ ਸਿਹਾਰੀ ਹੈ ਨਾ ਔਂਕੜ ਹੈ, ਮੁਕਤਾ ਵੀ ਹੈ। ਤੋ ਪੜ੍ਹਿਆ ਨਾਨਕ ਹੀ ਜਾਂਦਾ ਹੈ, ਇਹਦਾ ਕੀ ਰੀਜ਼ਨ ਹੈ, ਕੀ ਕਾਰਨ ਹੁੰਦਾ? ਤੋ ਇਸੇ ਤਰੀਕੇ ਨਾਲ ਜਿਹੜਾ ਹੈ ਉਹ ਗੁਰਬਾਣੀ ਦੀ ਸੰਥਿਆ ਦੀ ਕਲਾਸ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਵੀ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ। ਤੋ ਆਪ ਸੰਗਤ ਨੂੰ ਬੇਨਤੀ ਹੈ ਕਿ 7 ਤੋਂ 8 ਵਜੇ ਤੱਕ ਹਰ ਰੋਜ਼, ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਗੁਰਬਾਣੀ ਸੰਥਿਆ ਦੀ ਕਲਾਸ ਜਿਹੜੀ ਹੈ ਉਹ ਆਰੰਭ ਹੋਣ ਜਾ ਰਹੀ ਹੈ। ਅੱਜ ਇਸ ਕਲਾਸ ਦਾ ਪਹਿਲਾ ਦਿਨ ਹੈ। ਤੋ ਆਪ ਸੰਗਤ ਵਿੱਚੋਂ ਵੀ ਜੇ ਕਿਸੇ ਨੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰਨੀ ਹੋਵੇ ਤਾਂ ਆਪ ਦੀ ਹਾਜ਼ਰੀਆਂ ਭਰ ਸਕਦੇ ਹੋ। ਬਾਹਰ ਡੈਸਕ ਉੱਤੇ ਆਪਣਾ ਨਾਮ ਅਤੇ ਫੋਨ ਨੰਬਰ ਵੀ ਲਿਖਾ ਜਾਇਓ। ਤੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਤੋ ਇੱਥੇ ਹੀ ਦੁਪਹਿਰ ਦੇ ਇਸ ਦੀਵਾਨ ਦੀ ਜਿਹੜੀ ਹੈ ਉਹ ਸਮਾਪਤੀ ਹੈ ਜੀ। ਫਿਰ ਸੰਗਤ ਨੂੰ ਸਤਿਗੁਰਾਂ ਦੇ ਆਦਿ ਬੀੜ ਦੇ ਪਹਿਲੇ ਪ੍ਰਕਾਸ਼ ਦਿਹਾੜਿਆਂ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Yeah, only

Thank you.

ਅਸਾਂ ਮਹੱਲਾ ਪਹਿਲਾ ਸੋਹਣਾ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਏ, ਸਭ ਕੀਮਤ ਮਿਲ ਕੀਮਤ ਪਾਏ, ਗਿਆਨੀ ਧਿਆਨੀ ਗੁਰ ਗੁਰਹਾਏ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤੁਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣੇ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾਏ ਚਲੀਏ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਇ ਰਹਾਉ, ਸਾਚੇ ਨਾਮ ਕੀ ਤਲ ਵਡਿਆਈ, ਆਖ ਥੱਕੇ ਕੀਮਤ ਨਹਿ ਪਾਈ। ਜੇ